कोय। जेवड़ आप तेवड़ तेरी दात, चेन देन करके कीती रात। खसम विसारें ते कमजात, नानक नामे बासनात। राग गुजरी महला चौथा। हर के जन सतगुर सत पुरखा, बिनो करों गुर पास। हम कीरे किरम सतगुर शरणाई, कर दया नाम प्रगाश। मेरे मीत गुरदेव मोको राम नाम प्रगाश, गुरमत नाम मेरा प्राण सखाई। हर कीरत हमरी रह रास रहाओ। हर जन के वड पाग वडेरे, जिन हर हर श्रद्धा हर प्यास। हर हर नाम मिले तृप्ता सें, मिल संगत गुण प्रकाश। जिन हर हर हर रस नाम ना पाया, ते पागहीन जम पास। जो सतगुर शरण संगत नहीं आए, त्रिग जीवे त्रिग जीवास। जिन हर जन सतगुर संगत पाई, तिन तुर मस्तक लिखिया लिखास। धन धन सत संगत, जित हर रस पाया, मिल जन नानक नाम प्रगाश। राग गुजरे महला पंजवां, काहे रे मन चित्त में उद्दम। जाया हर हर जियो परया, सैल पत्थर में जंत उपाय, ताका रिजक आगे कर तरिया। मेरे माधव जी सत संगत मिले सो तरिया। गुर प्रसाद परम पद पाया, सूखे काष्ट हरिया रहाओ। जनन पिता लोक सुत बनता, कोई ना किस की तारिया। सिर सिर रिजक संभाहे ठाकुर, काहे मन पौ करिया। उडे उडे आवे सह कोसा, तिस पाछे बचरे शरिया। तन कवन खलावे कवन चुगावे, मन में सिमरन करिया। सब निधान दस हिट सिधान, ठाकुर करतल थरिया। जन नानक बल बल साध बल जाइए, तेरा अंत ना पारा वरिया। राग यासा महला चौथा, सो पुरख एक ओंकार सत गुर प्रसाद। सो पुरख निरंजन हर पुरख निरंजन, हर अगम्मा अगम अपारा। सब त्यावें तुद जी, हर सच्चे सृजनहारा। सब जी तुम्हारे जी, तू जिया का दातारा। हर त्यावो संतो जी, सब दुख विसार नहारा। हरे आपे ठाकुर हरे आपे सेवक जी, क्या नानक जंत विचारा। तू काट काट अंतर सर्ब निरंतर जी, हर एको पुरख समाना। एक दाते एक पेखारी जी, सब तेरे चोज बडाना। तू आपे दाता आपे भुगता जी, हाँ तुद बिन अवर ना जाना। तू पार ब्रह्म बेअंत जी, तेरे क्या गुणे आख बखान। जो सेवै तुद जी, जन नानक तन कुर्बाना। हर त्यावै तुद जी, से जन जुग में सुख वासी। से मुकत पहे, जिन हर थाया जी, तिन टूटी जमकी फासी। जिन हर निरभउ त्याया जी, तिनका भउ सब गवासी। जिन सेवया मेरा हर जी, ते हर हर रूप समासी। से तन जिन हर थाया जी, जन नानक तिन बल जासी। तेरी भगत भंडार जी, परे बेअंत बेअंता। तेरे भगत सलाहन तुद जी, हर अनक अनेक अनंता। तेरी अनक करें हर पूजा जी, तप तापें जपें बेअंता। तेरे अनेक पढ़े बो सिमरत शास्त्र जी, कर करिया खट कर्म करंता। से भगत पले जन नानक जी, जो पावे मेरे हर भगवंता। तू आद पुरख परंपर करता जी, तुद जे वडियावर ना कोई।
ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਦੇ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋ ਹੋਈ। ਤੁਦੇ ਆਪੇ ਸ੍ਰਿਸ਼ਟ ਸਭਿ ਉਪਾਈ ਜੀ, ਤੁਦੇ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭਸੇ ਕਾ ਜਨ ਹੋਈ, ਆਸਾ ਮਹਲਾ ਚੌਥਾ। ਤੂੰ ਕਰਤਾ ਸਿਆਰ ਮੈਂ ਡਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਤਿਆਇਆ, ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਏ ਸੋਈ ਜਿਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀ ਅਸਬ ਹੋਏ, ਤੁਧ ਬਿਨ ਦੂਜਾ ਵਰ ਨ ਕੋਏ। ਤੂੰ ਕਰ ਕਰ ਵੇਖਿਆ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹਲਾ ਪਹਿਲਾ। ਤਿਤ ਸਰਵਰੜੇ ਭਈਲੇ ਨਿਵਾਸਾ, ਪਾਣੀ ਪਾਵਕ ਤਨੇ ਕੀਆ, ਪੰਕਜ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤੈ ਡੂਬੀਅਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਨਾਹੋਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹਲਾ ਪੰਜਵਾਂ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰਿ ਰਾਇਆ। ਕਉ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਕਬਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੇ ਰੱਛਾ। ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨ ਮਨ ਰਹੇ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰ, ਹਮਰੇ ਦੁਸ਼ਟ ਸਭੈ ਤੁਮਕਾਵੋ, ਆਪ ਹਾਨ ਦੇ ਮੋਏ ਬਚਾਵੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੇ ਕਰਿਐ, ਸਭ ਬੈਰਨ ਕੋ ਵਾਸ ਸਿੰਘਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੁਮੈ ਛਾਡ ਕੋਈ ਅਵਰ ਨਾ ਧਿਆਉ, ਜੋਬਰ ਚਹੁੰ ਸੁ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਛਤਰੁ ਹਮਾਰੇ ਮਾਰੀਐ। ਆਪ ਹਾਨ ਦੇ ਮੁਝੇ ਉਭਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ। ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁ ਜੋ ਕਰਿਓ ਰੱਛਾ। ਰਾਖ ਲੇ ਉਮੈ ਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ਼ਕੰਤਾ। ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸ਼ਿਵ ਕੀਓ, ਬੇਦ ਰਾਜ ਬ੍ਰਹਮਾ ਜੂਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਨ ਜਸ਼ਨੇ ਉਪਜਾਇਓ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਨੇ ਆਪ ਸਵਾਰੀ। ਸੇਵਕਨ ਕੋ ਸ਼ਿਵ ਗੁਣ ਸੁਖ ਦੀਓ, ਸ਼ਤਰੁਣ ਕੋ ਪਲਮੋ ਬਦ ਕੀਓ।
ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬਦ ਕਰਖ ਕਰਾ ਕਰਤਾਰਾ, ਪਰਜਾ ਧਰਤ ਤਬ ਦੇ ਅਪਾਰਾ, ਜਬਿਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ। ਜੇਤੇ ਬਦਨ ਸ੍ਰਿਟ ਸਭ ਧਾਰੈ, ਆਪੇ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਭੇਦ ਭੇਦ ਵਰਿਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦੇ ਨੀਲੇ ਨਾ ਦੇ ਸੰਭ, ਤਾਕਾ ਮੂੜ ਉਚਾਰਤ ਭੇਦਾ, ਜਾਕੂ ਭੇਵ ਨ ਪਾਵਤ ਬੇਦਾ। ਤਾਕੋ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨੈ ਭੇਵ।

ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਾਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਏ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਾਂ ਸੁਖ ਹੋਆ ਤਿਤ ਘਰ ਵਨ ਹਦ ਵਾਜੇ ਆਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾ ਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇਓ ਧਾਰੂ ਏ ਵਸਤ ਤਜੀ ਨਹਿ ਜਾਈ ਨਿਤ ਨਿਤ ਰਾਖਿਓ ਰਤਾਰੂ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਭਇਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਤਰਸ ਭਇਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਨਾਨਕ ਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਏ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਧਾਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰਾਖਾ ਆਪ, ਵਾਹਿਗੁਰੂ ਹੇ ਅਕਾਲ ਪੁਰਖ ਆਪਣੇ, ਪੰਥ ਦੇ ਸਦਾ ਸਹਾਈ ਦਾ ਤਾਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ। ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ, ਬੇਨਤੀ, ਜੋਦੜੀ, ਪ੍ਰਾਰਥਨਾ ਹੈ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਉਪਰੰਤ ਸੋ ਦਰ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ, ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ, ਨਾਮਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ, ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬਾਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਏ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋ ਚਹੈ।

ਧੰਨ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛੁ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਧੰਨ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪੰਜਵਾਂ, ਘਰ ਬਾਰਵਾਂ, ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ, ਰਹਾਓ ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ।

0: ਦੀਆਂ ਸੇਵਾਵਾਂ ਪ੍ਰਵਾਨ ਕਰਨੀਆਂ ਜੀ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਮੁਆਫੀ ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਇਸ ਕਾਰਯੋਗ ਭਾਈ ਹਰਮਨਦੀਪ ਸਿੰਘ ਜੀ, ਹਜ਼ੂਰੀ ਰਾਗ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਦੇ ਕੀਰਤਨੀ ਜਥੇ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣ ਦੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ, ਔਤਨਾ ਪਾਸੋਂ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਾਣਵਾਤ ਨਾਨਕ ਹੁਕਮ ਪਛਾਣੈ, ਸੁਖ ਹੋਵੇ।

ਸਮਾਨਾ ਏਕ ਜੁਗੋ ਜੁਗ ਟਲ ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਥਮਰਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਅਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਮੁਰੰਮਤ ਕੀਤੀ ਹੈ। ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਸਿੰਘਾਂ ਪਾਸੋਂ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ। ਆਓ, ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਤੋ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਦੇ ਪਾਵਨ ਸਲੋਕਾਂ ਦੀ ਆਪਾਂ ਵਿਚਾਰ ਕਰ ਰਹੇ ਹਾਂ। ਤਿੰਨ ਸਲੋਕਾਂ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1374 ਦੇ ਉੱਤੇ ਸਬਾਇਮਾਨ ਹੈ। ਭਗਤ ਕਬੀਰ ਸਾਹਿਬ ਦੇ ਕੁੱਲ ਬਚਨ ਜਿਹੜੇ ਨੇ ਉਹ ਆਪਾਂ ਹੁਣ ਤਾਈਂ 197 ਤੱਕ ਵਿਚਾਰ ਚੁੱਕੇ ਹਾਂ। ਇਸ ਤੋਂ ਅਗਲੇ ਸਲੋਕਾਂ ਦੇ ਵਿੱਚ ਕਬੀਰ ਸਾਹਿਬ ਨੇ ਇੱਕ ਪ੍ਰਕਰਨ, ਇੱਕ ਲੜੀ ਨੂੰ ਤੋਰਿਆ ਹੈ ਵੀ ਜਿਹੜਾ ਧਾਰਮਿਕ ਬੰਦਾ ਹੁੰਦਾ ਹੈ ਉਹ ਕੇਵਲ ਕੁਝ ਚੰਦਕ ਬਾਹਰ ਦੇ ਕਰਮ ਕਾਂਡ ਕਰਕੇ ਧਾਰਮਿਕ ਨਹੀਂ ਬਣ ਸਕਦਾ, ਭਾਵੇਂ ਉਹ ਕਾਜ਼ੀ ਹੋਵੇ ਤੇ ਭਾਵੇਂ ਬ੍ਰਾਹਮਣ ਹੋਵੇ, ਕਿਸੇ ਵੀ ਮਜ਼ਹਬ ਨਾਲ ਰਿਲੇਟਡ ਹੋਵੇ। ਤੋ ਜੇ ਉਹ ਕੇਵਲ ਬਾਹਰ ਦੇ ਧਾਰਮਿਕ ਕਰਮ ਕਰ ਰਿਹਾ ਹੈ, ਆਪਣੇ ਜੀਵਨ ਵਿੱਚ ਰੱਬੀ ਗੁਣਾਂ ਨੂੰ ਲੈ ਕੇ ਨਹੀਂ ਆ ਰਿਹਾ, ਤੇ ਸਤਿਗੁਰ ਦੀ ਬਾਣੀ ਨੇ ਉਸ ਗੱਲ ਉੱਤੇ ਬੜੀ ਵੱਡੀ ਕਟਾਕਸ਼ ਵੀ ਕੀਤੀ ਹੈ। ਆਪਾਂ ਕੱਲ ਜਿਹੜਾ 188 ਨੰਬਰ 184 ਤੋਂ ਲੈ ਕੇ 188 ਤੱਕ ਜਿਹੜੇ ਬਚਨਾਂ ਨੂੰ ਵਿਚਾਰਿਆ ਸੀ ਉਹਦੇ ਵਿੱਚ ਜਿਹੜੀ ਮੁੱਖ ਗੱਲ ਆਪਾਂ ਸਮਝੀ ਸੀ ਵੀ ਬਾਹਰੀ ਕਰਮ ਜਿਹੜਾ ਹੈ ਉਹ ਮੁੱਲਾਂ ਵੀ ਕਰ ਰਿਹਾ ਹੈ, ਕਾਜ਼ੀ ਵੀ ਕਰ ਰਿਹਾ ਹੈ, ਵੀ ਜੇ ਉਹਨੂੰ ਪਤਾ ਹੈ ਵੀ ਮੈਂ ਮਸੀਤੇ ਜਾਣਾ ਹੈ ਤੇ ਕਮ ਸੇ ਕਮ ਮੈਂ ਉਜ਼ੂ ਕਰ ਲਵਾਂ। ਵਜ਼ੂ ਵੀ ਕਹਿੰਦੇ ਨੇ, ਵਜ਼ੂ ਦਾ ਅਰਥ ਹੁੰਦਾ ਹੈ ਵੀ ਜਿਵੇਂ ਆਪਾਂ ਪੰਜ ਇਸ਼ਨਾਨਾ ਕਹਿ ਦਿੰਦੇ ਹਾਂ ਉਦਾਂ ਉਹ ਵਜ਼ੂ ਜਾਂ ਵਜ਼ੂ ਕਰਦੇ ਨੇ, ਤਾਂ ਸ਼ਬਦ ਵਜ਼ੂ ਵਰਤਿਆ ਹੈ ਬਾਣੀ ਨੇ। ਇੱਦਾਂ ਹੀ ਇੱਕ ਬਚਨ ਆਪਾਂ ਬਾਣੀ ਦਾ ਪੜ੍ਹਦੇ ਹਾਂ ਵੀ ਜਦੋਂ ਉਹ ਨਮਾਜ਼ ਪੜ੍ਹਨ ਦੇ ਲਈ ਕਿਸੇ ਮਸੀਤ ਵਿੱਚ ਗਿਆ ਤੇ ਜੇ ਉਹਦੇ ਕੱਪੜੇ ਨੂੰ ਰੱਤ ਲੱਗ ਜਾਵੇ, ਕੱਪੜੇ ਨੂੰ ਲਹੂ ਲੱਗ ਜਾਵੇ, ਤੇ ਵਿਚਾਰ ਇਹ ਚੱਲਦੀ ਹੈ ਵੀ ਹੁਣ ਜਿਹੜਾ ਜਾਮਾ ਹੈ, ਜਿਹੜਾ ਪਾਇਆ ਹੋਇਆ ਵਸਤਰ ਹੈ, ਇਹ ਪਲੀਤਿਆ ਗਿਆ ਹੈ, ਇਹ ਹੁਣ ਪਵਿੱਤਰ ਨਹੀਂ ਰਿਹਾ। ਤੋ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਆਖਿਆ ਵੀ ਜੇ ਰੱਤ ਲੱਗਿਆ ਕੱਪੜਾ ਜਾਮਾ ਹੋਏ ਪਲੀਤ, ਵੀ ਤੂੰ ਇਸ ਗੱਲ ਨੂੰ ਤੇ ਮੰਨ ਲੈਣਾ ਵੀ ਜੇ ਮੇਰੇ ਇਹਨਾਂ ਵਸਤਰਾਂ ਨੂੰ ਲਹੂ ਲੱਗ ਗਿਆ ਤੇ ਪਲੀਤ ਹੋ ਗਏ, ਪਰ ਜਿਹੜਾ ਤੂੰ ਮਨੁੱਖਾਂ ਦਾ ਰੱਤ ਪੀਣਾ ਹੈ ਉਹਦੇ ਵੱਲ ਕਦੀ ਤੇਰਾ ਧਿਆਨ ਨਹੀਂ ਜਾਂਦਾ। ਹੁਣ ਮਨੁੱਖ ਦਾ ਰੱਤ ਕਿਵੇਂ ਪੀਂਦਾ ਹੈ ਬੰਦਾ? ਪਰਾਇਆ ਹੱਕ ਮਨੁੱਖ ਦਾ ਰੱਤ ਪੀਣਾ ਹੈ। ਇਹਨੂੰ ਸਤਿਗੁਰੂ ਮਹਾਰਾਜ ਨੇ ਜਦੋਂ ਆਸਾ ਕੀ ਵਾਰ ਵਿੱਚ ਉਚਾਰਨ ਕੀਤਾ ਤੇ ਉਹਨਾਂ ਆਖਿਆ ਮਾਣ ਸਿਖਾਣੇ ਕਰੈ ਨਿਵਾਜ, ਵੀ ਜਿਹੜੇ ਮਨੁੱਖਾਂ ਨੂੰ ਖਾਣ ਵਾਲੇ ਨੇ ਉਹ ਨਮਾਜ਼ ਪੜ੍ਹ ਰਹੇ ਨੇ। ਪੰਜ ਵਕਤ ਨਮਾਜ਼ ਇਸਲਾਮ ਦੇ ਵਿੱਚ ਪੜ੍ਹੀ ਜਾਂਦੀ ਹੈ,
ਤੇ ਨਮਾਜ਼ ਪੜ੍ਹਨ ਤੋਂ ਪਹਿਲਾਂ ਜਿਹੜਾ ਪ੍ਰੋਸੈਸ ਹੈ ਉਹ ਇਹ ਹੈ ਵੀ ਉਹਨੇ ਵਜ਼ੂ ਕਰਨਾ ਹੈ, ਵਜ਼ੂ ਕਰਨਾ ਹੈ, ਤੇ ਮਹਾਰਾਜ ਕਹਿੰਦੇ ਕਿਆ ਵਜ਼ੂ ਪਾਕ ਕੀਆ, ਮੂੰਹ ਧੋਇਆ, ਕਿਆ ਮਸੀਤ ਸਿਰ ਲਾਇਆ, ਜੋ ਦਿਲ ਮੈਂ ਕਪਟ। ਜਦੋਂ ਦਿਲ ਵਿੱਚ ਹੀ ਕਪਟ ਹੈ, ਦਿਲ ਵਿੱਚ ਹੀ ਫਰੇਬੀ ਹੈ, ਦਿਲ ਵਿੱਚ ਹੀ ਧੋਖਾ ਹੈ। ਜੋ ਦਿਲ ਮੈਂ ਕਪਟ ਨਿਵਾਜ਼ ਗੁਜ਼ਾਰੋ, ਕਿਆ ਹੱਜ ਕਾਬੇ ਜਾਇਆ। ਵੀ ਹੱਜ ਕਰਨ ਦੇ ਲਈ ਕਾਬੇ ਵਿੱਚ ਜਾਣ ਦਾ ਲਾਭ ਕੀ ਹੈ, ਨਿਵਾਜ਼ ਗੁਜ਼ਾਰਨ ਦਾ ਮਤਲਬ ਕੀ ਹੈ, ਜਦੋਂ ਤੇਰੇ ਦਿਲ ਵਿੱਚ ਕਪਟ ਚੱਲ ਰਿਹਾ ਹੈ, ਤੇਰੇ ਦਿਲ ਵਿੱਚ ਫਰੇਬ ਚੱਲ ਰਿਹਾ ਹੈ। ਅਸੀਂ ਬਚਨ ਪੜ੍ਹਦੇ ਮਹਾਰਾਜ ਦੀ ਬਾਣੀ ਦੇ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੰਦਰ ਝੂਠ ਹੈ, ਅੰਤਰ ਕਪਟ ਭਗੌਤੀ ਕਹਾਏ, ਪਖੰਡ ਪਾਰ ਬ੍ਰਹਮ ਕਦੇ ਨਾ ਪਾਏ। ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੇਂ ਉਤਰੈ ਨਾਹੀ ਮੈਲ। ਹੁਣ ਜਿਨ੍ਹਾਂ ਦੇ ਅੰਦਰ ਕਪਟ ਹੈ, ਜੇ ਉਹ ਬਾਹਰੋਂ ਇਸ਼ਨਾਨ ਕਰ ਰਹੇ ਨੇ, ਈਵਨ ਮਹਾਰਾਜ ਕਹਿੰਦੇ ਇੱਕ ਜਾਂ ਦੋ ਤੀਰਥਾਂ ਦਾ ਨਹੀਂ, ਜੇ ਉਹ ਅਠਾਠਾਂ ਤੀਰਥਾਂ ਦਾ ਵੀ ਇਸ਼ਨਾਨ ਕਰ ਆਉਂਦੇ ਨੇ, ਅੜ ਸੜ ਤੀਰਥ ਜੇ ਨਾਵੇਂ ਉਤਰੈ ਨਾਹੀ ਮੈਲ, ਵੀ ਉਹਨਾਂ ਦੇ ਅੰਦਰ ਦੀ ਮੈਲ ਥੋੜ੍ਹਾ ਉਤਰ ਚੱਲੀ ਇਹਦੇ ਨਾਲ, ਕਿਉਂਕਿ ਅੰਦਰ ਕਪਟ ਹੈ। ਅੰਤਰ ਕਪਟ ਭਗੌਤੀ ਕਹਾਏ, ਭਗੌਤੀ ਆਪਣੇ ਆਪ ਨੂੰ ਵਿਸ਼ਨੂੰ ਦਾ ਭਗਤ ਕਹਿੰਦਾ ਹੈ, ਪਖੰਡ ਪਖੰਡ ਕਰ ਰਿਹਾ, ਪਾਰ ਬ੍ਰਹਮ ਕਦੇ ਨਾ ਪਾਏ। ਇੱਦਾਂ ਉਸ ਪਾਰ ਬ੍ਰਹਮ ਪਰਮੇਸ਼ਰ ਦੀ ਕਦੀ ਵੀ ਪ੍ਰਾਪਤੀ ਨਹੀਂ ਹੋਵੇਗੀ। ਤੋ ਮਹਾਰਾਜ ਫਿਰ ਕੀ ਹਾਲ ਹੈ, ਆਖਿਆ ਜਿਨ ਪੱਟ ਅੰਦਰ, ਅੰਦਰੋਂ ਬੰਦਾ ਰੇਸ਼ਮ ਵਰਗਾ ਪਵਿੱਤਰ ਚਾਹੀਦਾ ਹੈ, ਅੰਦਰੋਂ ਬੰਦੇ ਦੇ ਅੰਦਰ ਸੋਫਟਨੈਸ ਚਾਹੀਦੀ ਹੈ, ਕਠੋਰ ਨਹੀਂ ਚਾਹੀਦਾ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ, ਸੰਸਾਰ ਬਾਹਰੋਂ ਜਿੱਦਾਂ ਦੇ ਮਰਜ਼ੀ ਹੋਣ ਪਰ ਅੰਦਰ ਰੇਸ਼ਮ ਵਰਗੇ ਨੇ। ਹੁਣ ਇੱਕ ਉਹ ਨੇ ਜਿਨ੍ਹਾਂ ਨੇ ਬਾਹਰੀ ਤੌਰ ਤੇ ਵਿਖਾਵਾ ਪੂਰਾ ਕੀਤਾ ਹੈ ਪਰ ਅੰਦਰ ਕਪਟ ਹੈ, ਦੋਵੇਂ ਚੀਜ਼ਾਂ ਚੱਲਦੀਆਂ ਨਾ। ਹੁਣ ਬਾਹਰੀ ਤੌਰ ਤੇ ਹੈ ਕੀ ਸੀ, ਸਤਿਗੁਰ ਨੇ ਆਖਿਆ ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਬੱਗ, ਉਹਾਰ ਕੇ ਸੰਤ ਨਾ ਕੀਏ ਬਾ ਨਾਰਸ ਕੇ ਠੱਗ। ਵੀ ਗਲ ਦੇ ਵਿੱਚ ਮਾਲਾ ਪਾ ਲਈਆਂ, ਗਲੀ ਜਿਨ੍ਹਾਂ ਜਪ ਮਾਲੀਆਂ, ਹੱਥ ਵਿੱਚ ਲੋਟੇ ਪਕੜ ਲਏ, ਤੇ ਲੋਟਾ ਪਕੜਨ ਦਾ ਰੀਜ਼ਨ ਇਹ ਹੈ ਵੀ ਮੈਂ ਤੁਹਾਡੇ ਦਿੱਤੇ ਹੋਏ ਪਾਣੀ ਦੀ ਵਰਤੋਂ ਵੀ ਨਹੀਂ ਕਰਨੀ, ਅਦਰਵਾਈਜ਼ ਲੋਟਾ ਪਕੜਨ ਦਾ ਤੇ ਕੋਈ ਮਨੋਰਥ ਨਹੀਂ ਨਾ ਬਣਦਾ। ਤੋ ਸਤਿਗੁਰ ਨੇ ਆਖਿਆ ਗਲ ਦੇ ਵਿੱਚ ਮਾਲਾ ਪਾ ਲਈਆਂ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਬੱਗ, ਬਾਹਰੋਂ ਤੇ ਰੇਸ਼ਮ ਵਰਗੇ ਬਣ ਗਏ, ਇੱਦਾਂ ਲਿੰਬੇ ਪੋਚੇ ਬਣ ਗਏ। ਤੋ ਗੁਰਦੇਵ ਨੇ ਕਲੀਅਰ ਕਰ ਦਿੱਤਾ ਕਿ ਉਹ ਹਰ ਕੇ ਸੰਤ ਨਾ ਖੀਐ ਬਾ ਨਾਰਸ ਕੇ ਠੱਗ, ਵੀ ਇਹਨਾਂ ਨੂੰ ਰੱਬ ਦੇ ਸੰਤ ਨਾ ਆਖੋ, ਰੱਬ ਦੇ ਪਿਆਰੇ ਨਾ ਆਖੋ, ਇਹ ਦਰਅਸਲ ਵਿੱਚ ਬਨਾਰਸ ਦੇ ਠੱਗ ਨੇ, ਅਸਲੀ ਠੱਗੀ ਤੇ ਇਹ ਮਾਰਦੇ ਨੇ। ਬਨਾਰਸ ਬਾਰੇ ਇੱਕ ਗੱਲ ਮਸ਼ਹੂਰ ਹੈ ਵੀ ਉੱਥੇ ਠੱਗ ਬੜੇ ਮਸ਼ਹੂਰ ਨੇ ਉੱਥੋਂ ਦੇ। ਅੱਛਾ, ਕਮਾਲ ਦੀ ਗੱਲ ਵੇਖੋ, ਬਨਾਰਸ ਨੂੰ ਧਾਰਮਿਕ ਨਗਰੀ ਵੀ ਕਿਹਾ ਗਿਆ ਤੇ ਠੱਗ ਵੀ ਕਿਹਦੇ ਮਸ਼ਹੂਰ ਨੇ, ਬਨਾਰਸ ਦੇ। ਜਿੱਥੇ ਇਹ ਕਿਹਾ ਜਾਂਦਾ ਹੈ ਵੀ ਬਨਾਰਸ ਵਿੱਚ ਧਰਮ ਦਾ ਬੋਲਬਾਲਾ ਬਹੁਤ ਜ਼ਿਆਦਾ ਹੈ, ਉੱਥੇ ਠੱਗ ਵੀ ਬਹੁਤ ਨੇ, ਤੇ ਧਾਰਮਿਕ ਸਥਾਨਾਂ ਤੇ ਵੀ ਲੱਗੇ ਹੋਏ ਕੈਮਰੇ ਤੇ ਉੱਚੀਆਂ ਹੋਈਆਂ ਕੰਧਾਂ ਇਸ ਗੱਲ ਦਾ ਪ੍ਰਤੀਕ ਨੇ। ਵੈਸੇ ਮੈਂ ਸੋਚਦਾ ਹੁੰਦਾ ਜਿੰਨੀਆਂ ਜਿੰਨੀਆਂ ਕੰਧਾਂ ਉੱਚੀਆਂ ਹੋ ਜਾਂਦੀਆਂ ਨੇ, ਕਿੰਨਾ ਕਿੰਨਾ ਕੱਚ ਬੰਦਾ ਕੰਧਾਂ ਉੱਤੇ ਮੜੀ ਜਾਂਦਾ ਹੈ, ਇਲੈਕਟ੍ਰੋਨਿਕ ਵਾਇਰਾਂ ਲਾ ਕੇ, ਤਾਰਾਂ ਲਾ ਕੇ ਬੰਦਾ ਬੱਤੀ ਛੱਡਦਾ ਹੈ, ਕਿੰਨੇ ਕਿੰਨੇ ਕੈਮਰੇ ਲਾਉਂਦਾ ਹੈ। ਇਹ ਸੰਸਾਰ ਦੀ ਵੱਧਦੀ ਹੋਈ ਬੇਇਤਫਾਕੀ ਦਾ ਪ੍ਰਤੀਕ ਨੇ ਵੀ ਸੰਸਾਰ ਕਿੰਨਾ ਬੇਇਤਫਾਕਾ ਹੋ ਗਿਆ, ਵੀ ਹੁਣ ਕਿਸੇ ਉੱਤੇ ਇਤਫਾਕ ਭਰੋਸਾ ਕੀਤਾ ਨਹੀਂ ਜਾ ਸਕਦਾ। ਇੱਕ ਸਮਾਜ ਦਾ ਸ਼ੀਸ਼ਾ ਵੀ ਹੈ ਨਾ। ਤੋ ਖੈਰ, ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਵੀ ਜਿਹੜੀ ਨਗਰੀ ਨੂੰ, ਜਿਹਨੂੰ ਬਨਾਰਸ ਨੂੰ ਇਹ ਕਿਹਾ ਗਿਆ ਵੀ ਇਹ ਧਾਰਮਿਕ ਲੋਕਾਂ ਦੀ ਨਗਰੀ ਹੈ, ਉਸੇ ਨਗਰੀ ਦੇ ਬਾਰੇ ਆਖਿਆ ਵੀ ਇੱਥੇ ਠੱਗ ਵੀ ਨੇ, ਸ਼ਬਦ ਹੀ ਮਸ਼ਹੂਰ ਹੋ ਗਿਆ ਬਨਾਰਸ ਕੇ ਠੱਗ। ਤੇ ਅੱਜ ਤੱਕ ਇਹ ਜਿਹੜੀ ਕੋਟੇਸ਼ਨ ਹੈ ਨਾ, ਇੱਦਾਂ ਚੱਲਦੀ ਹੈ ਵੀ ਕਿਸੇ ਬੰਦੇ ਦੀ ਤੁਲਨਾ ਕਰਨੀ ਹੋਵੇ ਨਾ ਤੇ ਉਹਨੂੰ ਕਹਿ ਦਿੰਦੇ ਬਨਾਰਸੀ ਠੱਗ ਹੈ, ਇੰਨਾ ਸ਼ਾਤਰ। ਹੁਣ ਦੋਵਾਂ ਤਰ੍ਹਾਂ ਦੇ ਠੱਗ ਉੱਥੇ ਤੁਰੇ ਫਿਰਦੇ ਨੇ, ਇੱਕ ਜਿਹੜਾ ਸੀ ਜੋ ਲੋਕਾਂ ਨੂੰ ਬਾਹਰੀ ਤੌਰ ਉੱਤੇ ਉਹਨਾਂ ਕੋਲੋਂ ਧਨ ਦੌਲਤ ਠੱਗਦਾ ਸੀ ਕਿਸੇ ਤਰੀਕੇ ਨਾਲ, ਦੂਜਾ ਧਾਰਮਿਕ ਤੌਰ ਉੱਤੇ ਠੱਗਦਾ ਸੀ। ਜਿਹੜੇ ਠੱਗ ਹੁੰਦੇ ਨੇ
गुरु नानक साहब महाराज सज्जन ठग नूं मिले ने, उह वी ठग ही सी, उन्हें भी तो यो ही क्या होया सी ना, भी इत्थे आण के नां सज्जन है उहदा, सज्जन बड़ा अपने आप दे विच प्यारा नां है, उन्हें भी धर्मशाला बनाई सी, लोग आण के उत्थे रुकदे सन, पर ठगियां भी मारदा सी, धोखे भी करदा सी। ਇਹ ਬਕਾਇਦਾ ਠੱਗ ਜਿਹੜੇ ਨਾ, ਇਹਨਾਂ ਦਾ ਵੀ ਇੱਕ ਇੰਸਟੀਚਿਊਸ਼ਨ ਹੁੰਦਾ, ਇਹਨਾਂ ਦੀ ਵੀ ਇੱਕ ਟ੍ਰੇਨਿੰਗ ਹੁੰਦੀ ਹੈ, ਇਹਨਾਂ ਠੱਗਾਂ ਦੀ ਵੀ, ਜਿਵੇਂ ਹਰ ਕੰਮ ਦੀ ਟ੍ਰੇਨਿੰਗ ਹੁੰਦੀ ਹੈ, ਠੱਗਾਂ ਦੀ ਵੀ ਇੱਕ ਟ੍ਰੇਨਿੰਗ ਹੁੰਦੀ ਹੈ। ਅਤੇ ਇਹਦੇ ਬਾਰੇ ਕਿਸੇ ਨੇ ਕਿਤਾਬ ਵੀ ਲਿਖੀ ਸੀ ਵੈਸੇ, ਉਹਦੇ ਵਿੱਚ ਇੱਕ ਕੋਟੇਸ਼ਨ ਬੜੀ ਪਿਆਰੀ ਸੀ ਵੀ ਠੱਗਾਂ ਨੇ ਇਹ ਐਲਾਨ ਕੀਤਾ ਸੀ, ਮੈਨੂੰ ਕਿਤਾਬ ਵਿਸਰ ਗਈ ਉਹਦਾ, ਜੇ ਕਿਤੇ ਪਿਆ ਹੋਇਆ ਮੇਰੇ ਕੋਲ, ਅਤੇ ਉਹ ਜਿਹੜਾ ਕੋਟ ਉਹਦੇ ਵਿੱਚ ਲਿਖਿਆ ਸੀ ਇੱਕ ਲਾਈਨ, ਉਹਨੂੰ ਕਿਸੇ ਨੇ ਅੰਡਰਲਾਈਨ ਕੀਤਾ ਸੀ, ਮਾਰਕ ਕੀਤਾ ਸੀ, ਵੀ ਉਹਨਾਂ ਨੇ ਆਖਿਆ ਸੀ ਵੀ ਆਪਣੀ ਜ਼ਿੰਦਗੀ ਵਿੱਚ ਠੱਗਾਂ ਨੇ ਫੈਸਲਾ ਕੀਤਾ ਹੋਇਆ ਸੀ ਵੀ ਠੱਗੀ ਤਾਂ ਮਾਰਨੀ ਹੈ, ਹਾਲਾਂਕਿ ਉਹ ਠੱਗੀ ਮਾਰਨੀ ਹੈ ਤਾਂ ਗਲਤੀ ਹੈ, ਪਰ ਉਹਨਾਂ ਨੇ ਇੱਕ ਗੱਲ ਕਹੀ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਜਣ ਠੱਗ ਨੂੰ ਮਿਲੇ ਨਾ, ਅਤੇ ਸੱਜਣ ਠੱਗ ਭਾਈ ਸੱਜਣ ਬਣਿਆ ਜਦੋਂ, ਤਾਂ ਇਹਨਾਂ ਦੇ ਵੱਡੇ ਵੱਡੇ ਗਰੋਹ ਠੱਗਾਂ ਦੇ ਕੰਮ ਕਰਦੇ ਹੁੰਦੇ ਸਨ, ਅਤੇ ਉਹ ਇੱਕ ਗੋਰੇ ਦੀ ਕਿਤਾਬ ਹੈ ਜਿਹਨੇ ਹਿੰਦੁਸਤਾਨ ਦੇ ਵਿੱਚ ਲੰਮਾ ਸਮਾਂ ਬਿਤਾਇਆ, ਅਤੇ ਜੇ ਮੈਂ ਨਾ ਭੁੱਲਦਾ ਹੋਵਾਂ ਉਸ ਗੋਰੇ ਦੀ ਕਿਤਾਬ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ, ਮੈਨੂੰ ਜੇ ਆ ਗਈ ਯਾਦ ਤਾਂ ਮੈਂ ਕਿਸੇ ਦਿਨ ਇੱਥੇ ਬੋਲਾਂਗਾ ਵੀ ਉਹ ਕਿਹੜੀ ਬੁੱਕ ਹੈ। ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਠੱਗਾਂ ਨੇ ਗੁਰੂ ਨਾਨਕ ਸਾਹਿਬ ਤੋਂ ਇੰਸਪਾਇਰ ਹੋ ਕੇ ਇਹ ਗੱਲ ਕਹਿ ਦਿੱਤੀ ਵੀ ਨਾਨਕ ਪੰਥੀਆਂ ਨੂੰ ਨਹੀਂ ਠੱਗਣਾ, ਉਸ ਕਿਤਾਬ ਦੇ ਵਰਡ ਸਨ, ਉਹਦੇ ਵਿੱਚ ਲਾਈਨ ਸੀ ਵੀ ਜਿਹੜੇ ਨਾਨਕ ਪੰਥੀ ਹੋਣਗੇ ਨਾ ਉਹਨਾਂ ਨਾਲ ਠੱਗੀ ਨਹੀਂ ਮਾਰਨੀ। ਮੈਂ ਇਹਨੂੰ ਇੱਦਾਂ ਸਮਝਦਾ ਹੁੰਦਾ ਵੀ ਅੱਜ ਤੇ ਨਾਨਕ ਪੰਥੀਆਂ ਨੂੰ ਠੱਗਣ ਲਈ ਅਗਲੇ ਨਾਨਕ ਪੰਥ ਦੇ ਵਿੱਚ ਹੀ ਵੜ ਗਏ, ਹੁਣ ਤੇ ਠੱਗਣ ਦੇ ਲਈ ਉਹ ਨਾਨਕ ਪੰਥ ਦੇ ਵਿੱਚ ਵੜ ਗਏ ਵੀ, ਮਤਲਬ ਉਹਨਾਂ ਠੱਗਾਂ ਨੇ ਤੇ ਤਹੱਈਆ ਕਰ ਲਿਆ ਵੀ ਜਿਵੇਂ ਰਾਹ ਜਾਂਦੇ ਰਾਹੀਆਂ ਨੂੰ ਅੱਗੇ ਠੱਗ ਲੈਂਦੇ ਸੀ, ਤੇ ਉਹਨਾਂ ਨੇ ਆਖਿਆ ਵੀ ਕਿਹਨੂੰ ਕਿਹਨੂੰ ਨਹੀਂ ਠੱਗਣਾ। ਉਸ ਬੁੱਕ ਦਾ ਜਿਹੜਾ ਮੇਨ ਸੀ, ਉਸ ਗੋਰੇ ਨੇ ਜਿਹੜੀ ਬੁੱਕ ਲਿਖੀ ਉਹਦੇ ਵਿੱਚ ਲਿਖਿਆ ਸੀ ਵੀ ਕਿਹਨਾਂ ਕਿਹਨਾਂ ਨੂੰ ਨਹੀਂ ਠੱਗਣਾ, ਕਿਹਨਾਂ ਕਿਹਨਾਂ ਨਾਲ ਠੱਗੀ ਨਹੀਂ ਮਾਰਨੀ। ਉਹਦੇ ਵਿੱਚ ਬਕਾਇਦਾ ਮੈਂਸ਼ਨ ਕੀਤਾ ਗਿਆ ਵੀ ਜਿਹੜੇ ਨਾਨਕ ਪੰਥੀ ਹੋਣਗੇ ਉਹਨਾਂ ਨਾਲ ਠੱਗੀ ਨਹੀਂ ਮਾਰਨੀ, ਠੱਗਾਂ ਦੇ ਜਿਹੜੇ ਠੱਗਦੇ ਸੀ ਉਹਨਾਂ ਦੀ ਗੱਲ ਕਰ ਰਿਹਾ। ਤਾਂ ਹੁਣ ਤਾਂ ਖੇਡਾਂ ਉਲਟ ਚੱਲ ਪਈਆਂ ਵੀ ਨਾਨਕ ਪੰਥ ਦੇ ਵਿੱਚ ਹੀ ਕਿੰਨੇ ਠੱਗ ਵੜ ਗਏ ਜਿਹੜੇ ਬਾਹਰੀ ਤੌਰ ਉੱਤੇ ਇੱਦਾਂ ਵਿਖਾਵਾ ਕਰਕੇ ਸਾਡੇ ਨਾਲ ਕੀ ਕਰਦੇ ਨੇ, ਠੱਗੀ ਕਰਦੇ ਨੇ। ਨਾਨਕ ਪੰਥ ਵਿੱਚ ਕਿੰਨੇ ਐਸੇ ਠੱਗ ਵੜ ਗਏ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਵੀ ਕੀਤੇ ਹੋਏ ਨੇ ਅਤੇ ਸਾਡੇ ਨਾਲ ਠੱਗੀਆਂ ਵੀ ਮਾਰ ਰਹੇ ਨੇ, ਕਿਸੇ ਨਾਲ ਇਮੋਸ਼ਨਲ ਠੱਗੀਆਂ ਵੱਜ ਰਹੀਆਂ, ਇਮੋਸ਼ਨਲ ਕਿਸੇ ਨੂੰ ਉੱਦਾਂ ਬਲੈਕਮੇਲ ਕੀਤਾ ਜਾਂਦਾ ਹੈ, ਕਿਸੇ ਦਾ ਬ੍ਰੇਨ ਵਾਸ਼ ਕਰਕੇ ਉਹਨੂੰ ਠੱਗੀ ਜਿਹੜੀ ਹੈ ਉਹ ਮਾਰ ਦਿੱਤੀ ਗਈ, ਬੜੇ ਤਰੀਕਿਆਂ ਨਾਲ ਠੱਗੀਆਂ ਮਾਰੀਆਂ ਜਾਂਦੀਆਂ ਨੇ। ਤਾਂ ਇਹਨਾਂ ਠੱਗਾਂ ਦੀਆਂ ਵੀ ਜਿਵੇਂ ਸਤਿਗੁਰੂ ਨੇ ਬਾਣੀ 'ਚ ਇੱਕ ਬਚਨ ਰੱਖਿਆ ਕਿ ਠੱਗਿਆਂ ਛੇਤੀ ਠੱਗ ਰਲਿਆ, ਠੱਗਾਂ ਨੂੰ ਠੱਗ ਲੱਭ ਜਾਂਦੇ ਨੇ। ਤਾਂ ਅਜਿਹੇ ਬਥੇਰੇ ਠੱਗ ਨੇ, ਤੇ ਮਹਾਰਾਜ ਨੇ ਜਿਹੜਾ ਬਚਨ ਮੈਂ ਪੜ੍ਹਨ ਲੱਗਾ ਸੀ ਉਹਨਾਂ ਆਖਿਆ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ, ਉਹ ਹਰ ਕੇ ਸੰਤਨ ਆਖੀ, ਇਹਨਾਂ ਨੂੰ ਰੱਬ ਦੇ ਸੰਤਨ ਆਖੋ। ਇਹ ਕੌਣ ਨੇ? ਬਾਨਾਰਸ ਕੇ ਠੱਗ, ਵੀ ਇਹ ਬਨਾਰਸ ਦੇ ਉਹ ਠੱਗ ਨੇ ਜਿਨ੍ਹਾਂ ਨੇ ਤੁਹਾਡੀਆਂ ਭਾਵਨਾਵਾਂ ਨੂੰ ਲੁੱਟ ਲੈਣਾ ਹੈ, ਜਿਨ੍ਹਾਂ ਨੇ ਤੁਹਾਡਾ ਸ਼ੋਸ਼ਣ ਕਰ ਜਾਣਾ ਹੈ, ਇਸ ਕਰਕੇ ਇਹਨਾਂ ਤੋਂ ਬਚ ਕੇ ਰਹੋ। ਜਿਨ੍ਹਾਂ ਨੇ ਬਾਹਰੀ ਤੌਰ ਉੱਤੇ ਕੇਵਲ ਵਿਖਾਵੇ ਮਾਤਰ ਜਿਹੜਾ ਹੈ ਉਹ ਸਾਰਾ ਕੁਝ ਧਾਰਨ ਕੀਤਾ ਹੋਇਆ। ਤੋ ਖੈਰ ਕਬੀਰ ਸਾਹਿਬ ਨੇ ਜਿਹੜਾ ਬਚਨ ਰੱਖਿਆ ਉਹਨਾਂ ਨੇ ਕਿਹਾ ਵੀ ਕਿਆ ਵਜ਼ੂ ਪਾ ਕੀ ਆ, ਮੂੰਹ ਧੋਇਆ ਵੀ ਤੂੰ ਉੱਦਾਂ ਤੇ ਵਜ਼ੂ ਕਰਦਾ ਏ, ਆਪਣੇ ਆਪ ਨੂੰ ਕਲੀਨ ਕਰਦਾ, ਮੂੰਹ ਧੋਣਾ ਤੇ ਜਾ ਕੇ ਮਸੀਤ ਵਿੱਚ ਸਿਰ ਵੀ ਝੁਕਾਉਣਾ, ਉੱਥੇ ਜਾ ਕੇ ਮੱਥਾ ਵੀ ਜਿਹੜਾ ਹੈ ਉਹ ਲਾਉਣਾ, ਜਾ ਕੇ ਮਸੀਤ ਦੇ ਨਾਲ ਕਿਹਾ ਮਸੀਤ ਸਿਰ ਲਾਇਆ ਜੋ ਦਿਲ ਮੈਂ ਕਪਟ ਨਿਵਾਜ ਗੁਜ਼ਾਰੋ, ਜਦੋਂ ਤੇਰੇ ਦਿਲ ਵਿੱਚ ਹੀ ਕਪਟ ਹੈ ਤੇ ਤੇਰਾ ਇਹ ਨਮਾਜ਼ ਪੜ੍ਹਨ ਦਾ ਅਰਥ ਕੀ ਹੈ, ਮਤਲਬ ਵਿਖਾਵਾ ਹੋ ਗਿਆ ਨਾ ਇਹ ਚੀਜ਼। ਗੁਰੂ ਨਾਨਕ ਸਾਹਿਬ ਦਾ ਬਚਨ ਪੜ੍ਹ ਲਓ ਸ਼੍ਰੀ ਰਾਗ ਵਿੱਚ, ਉੱਥੇ ਮਹਾਰਾਜ ਨੇ ਇੱਕ ਬਖਸ਼ਿਸ਼ ਕੀਤੀ, ਆਖਿਆ ਤੀਹ ਕਰ ਰੱਖੇ। ਇਸਲਾਮ ਵਾਲੇ ਕੀ ਕਰਦੇ ਨੇ ਜੀ? ਤੀਹ ਰੋਜ਼ੇ ਰੱਖਦੇ ਨੇ, ਤੀਹ ਰੋਜ਼ੇ, ਰੋਜ਼ੇ ਇੱਕ ਤਰੀਕ ਨਾਲ ਵਰਤੀ ਹੁੰਦੇ ਨੇ, ਰਮਜ਼ਾਨ ਦੇ ਮਹੀਨੇ ਦੇ ਤੀਹ ਦਿਨਾਂ ਦੇ ਵਿੱਚ ਤੀਹ ਰੋਜ਼ੇ ਰੱਖਦੇ ਨੇ। ਤੇ ਬੜਾ ਉਦੋਂ ਮਾਰੋ ਮਾਰ ਹੁੰਦੀ ਹੈ ਜਦੋਂ ਰਮਜ਼ਾਨ ਦਾ ਮਹੀਨਾ ਆਉਂਦਾ ਨਾ, ਇਸਲਾਮ ਵਾਲੇ ਬੜਾ ਉਹਨੂੰ ਸੈਲੀਬ੍ਰੇਟ ਕਰਦੇ ਨੇ ਵੀ ਆਪਾਂ ਰੋਜ਼ਿਆਂ ਦੇ ਸਾਡੇ ਮਹੀਨੇ ਸ਼ੁਰੂ ਹੋ ਗਏ ਨੇ। ਅਤੇ ਮੈਨੂੰ ਯਾਦ ਹੈ ਮੈਂ ਕਸ਼ਮੀਰ ਰਿਹਾ ਸੀ ਤਕਰੀਬਨ ਸਾਲ ਡੇਢ ਸਾਲ, ਅਤੇ ਜਦੋਂ ਉੱਥੇ ਰਮਜ਼ਾਨ ਦਾ ਮਹੀਨਾ ਆਉਂਦਾ ਹੈ ਤਾਂ ਬੜਾ ਉਹ ਬੋਦਰ ਕਰਦਾ, ਬੋਦਰ ਇੱਦਾਂ ਕਰਦਾ ਵੀ ਤੜਕੇ ਢਾਈ ਕੁ ਵਜੇ, ਕਿਉਂਕਿ ਬਹੁਤ ਗਿਣਤੀ ਉੱਥੇ ਮੁਸਲਮਾਨ ਭਰਾਵਾਂ ਦੀ ਹੈ,
ਤੇ 2:30 ਵਜੇ ਨਾ ਤੜਕੇ ਉਹ ਇੱਕ ਪੀਪਾ ਜਿਵੇਂ ਹੁੰਦਾ ਨਾ ਲੋਹੇ ਦਾ ਜਿਹੜਾ ਪੀਪਾ ਹੈ ਉਹਨੂੰ ਉਹ ਖੜਕਾਉਣਾ ਸ਼ੁਰੂ ਕਰਦੇ ਨੇ 2:30 ਵਜੇ ਤੜਕੇ। ਤੇ ਉਹ ਪੀਪਾ ਖੜਕਾ ਕੇ ਜਾਣੀ ਵੀ ਉਹਦੀ ਆਵਾਜ਼ ਇੰਨੀ ਤੁਹਾਡੇ ਕੰਨਾਂ ਨੂੰ ਬੋਦਰ ਕਰਦੀ ਹੈ ਵੀ ਤੁਹਾਡੀ ਨੀਂਦ ਖੁੱਲਣੀ ਸੁਭਾਵਿਕ ਹੈ ਵੀ ਤੁਹਾਨੂੰ ਉੱਠਣਾ ਹੀ ਪੈਣਾ ਫਿਰ। ਤੇ ਉਹ ਰਮਜ਼ਾਨ ਦੇ ਮਹੀਨੇ ਵਿੱਚ ਇਹ ਕੰਮ ਰੂਟੀਨ ਨਾਲ ਕਰਦੇ ਨੇ, ਰੂਟੀਨ ਨਾਲ ਹਰ ਰੋਜ਼ 2:30 ਵਜੇ ਤੜਕੇ ਪੀਪਾ ਖੜਕਣਾ ਹੀ ਖੜਕਣਾ, ਤੇ ਉਹਨਾਂ ਨੇ ਉਹਨਾਂ ਨੂੰ ਜਗਾਉਣਾ। ਫਿਰ 30 ਦਿਨ ਮੁਸਲਮਾਨ ਰੋਜ਼ੇ ਰੱਖਦਾ, ਰੋਜ਼ੇ ਰੱਖਣ ਤੋਂ ਪਹਿਲਾਂ ਉਹ ਖਾਂਦੇ ਪੀਂਦੇ ਨੇ, ਜਦੋਂ ਰੋਜ਼ਾ ਸ਼ੁਰੂ ਹੁੰਦਾ ਫਿਰ ਕੁਝ ਖਾਣਾ ਪੀਣਾ ਨਹੀਂ ਹੁੰਦਾ, ਸਾਰਾ ਦਿਨ ਫਿਰ ਭੁੱਖਾ ਰਹਿ ਕੇ, ਤੇ ਸ਼ਾਮਾਂ ਨੂੰ ਕੀ ਹੁੰਦਾ ਵੀ ਫਿਰ ਇੱਦਾਂ ਖਾਂਦੇ ਨੇ ਜਿਵੇਂ ਉਹਨਾਂ ਮਤਲਬ ਭੁੱਖੇ ਬੰਦੇ ਛੱਡੇ ਹੋਣ ਨਾ ਕਿਸੇ ਭੋਜਨ ਉੱਤੇ ਆਉਣ ਨੂੰ, ਤੇ ਫਿਰ ਇੰਨਾ ਕੁ ਛੱਕ ਜਾਂਦੇ ਨੇ ਕੋਈ ਹਿਸਾਬ ਨਹੀਂ, ਸਾਰਾ ਦਿਨ ਉਹਨਾਂ ਨੇ ਇੱਦਾਂ ਰਹਿਣਾ। ਤੇ ਉਹ ਕਹਿੰਦੇ ਨੇ ਰਮਜ਼ਾਨ ਦੇ ਮਹੀਨੇ ਵਿੱਚ ਅੱਲਾ ਖੁਸ਼ ਹੁੰਦਾ। ਤੇ ਬਾਬੇ ਨੇ ਜੋ ਸਵਾਲ ਬਾਣੀ 'ਚ ਬੜੇ ਪਿਆਰੇ ਕੀਤੇ, ਉਹਨਾਂ ਨੇ ਆਖਿਆ ਵੀ 12 ਮਾਸ ਪਾਸ ਕਰ ਰੱਖੇ ਏਕੇ ਮਾਹੇ ਨਿਧਾਨ ਨੇ, ਆਖਿਆ ਵੀ ਜਿਹੜੇ 11 ਮਹੀਨੇ ਬਾਕੀ ਨੇ ਉਹਨਾਂ ਦੇ ਵਿੱਚ ਫਿਰ ਕੀ ਹੈ, ਜੇ 1 ਮਹੀਨੇ ਚੱਲਾ ਹੈ ਤੇ 11 ਜਿਹੜੇ ਬਾਕੀ 11 ਮਹੀਨੇ ਨੇ ਉਹਨਾਂ ਬਾਰੇ ਕੀ ਵਿਚਾਰ ਹੈ ਤੁਹਾਡਾ, ਵੀ ਤੁਹਾਨੂੰ ਸਾਰਾ ਖਜ਼ਾਨਾ 1 ਮਹੀਨੇ 'ਚ ਲੱਭ ਗਿਆ। ਜਿਵੇਂ ਨਹੀਂ ਹੁੰਦਾ ਵੀ ਜਿਵੇਂ ਬੰਦਾ ਗੁਰਦੁਆਰੇ ਗਿਆ ਉਹ ਲੱਗਦਾ ਫਿਰ ਅੱਜ ਮੈਂ 1 ਦਿਨ, ਕਈ ਹੁੰਦੇ ਨੇ ਮੇਰੇ ਵਰਗੇ ਉਹ ਨਵੀਂ ਨਵੀਂ ਜਿੰਮ ਜੁਆਇਨ ਕਰਦੇ ਨੇ, ਉਹ 2 ਦਿਨ ਉਹਨਾਂ ਨੂੰ ਬੜਾ ਚਾਅ ਰਹਿੰਦਾ ਵੀ ਇੱਕ ਨਾ ਅੱਜ ਫਿਰ ਡੰਬਲ ਡੁੰਬਲ ਚੰਗੇ ਮਾਰ ਲਓ, ਉਹਨਾਂ ਨੂੰ ਲੱਗਦਾ ਹੈ ਫਿਰ ਸਰੀਰ ਵੱਲ ਵੇਖੀ ਜਾਣਾ ਵੀ ਅੱਜ ਵੀ ਸਰੀਰ ਬਣ ਗਿਆ, ਮਤਲਬ ਕੰਟੀਨਿਊਟੀ ਨਹੀਂ ਹੁੰਦੀ ਵੀ ਜਿਹੜਾ ਉਹ ਜ਼ੋਰ ਹੈ 1 ਦਿਨ ਹੀ ਲਾ ਦੇਣਾ ਸਾਰਾ। ਤੋ ਅਸੀਂ ਇਹ ਚੀਜ਼ਾਂ ਧਾਰਮਿਕ ਤੌਰ ਉੱਤੇ ਇੱਥੇ ਗੁਰਦੁਆਰਿਆਂ 'ਚ ਵੀ ਲੈ ਆਏ, ਬੰਦਾ ਕਹਿੰਦਾ ਮੈਂ ਚੱਲਿਆ ਫਿਰ ਅੱਜ ਵੇਖੀ ਜਾਈ ਕਿੰਨੀਆਂ ਬਾਣੀਆਂ ਪੜ੍ਹ ਕੇ ਆਉਂਦਾ ਮੈਂ ਗੁਰਦੁਆਰੇ। ਪਰ ਇੱਥੇ ਥੋੜ੍ਹਾ ਜਿਹਾ ਰੌਲਾ ਇਹ ਪੈ ਜਾਂਦਾ ਵੀ ਜਦੋਂ ਸਾਡੇ ਵਰਗੇ ਇੱਦਾਂ ਕਹਿ ਦਿੰਦੇ ਨੇ ਕਹਿੰਦੇ ਫਿਰ ਬਾਬਾ ਜੀ ਕੋਈ ਮਾੜਾ ਕੰਮ ਕਰਦੇ ਨੇ। ਸਾਨੂੰ ਇੰਨੀ ਸਮਝ ਚਾਹੀਦੀ ਹੈ ਵੀ ਕੰਮ ਮਾੜੇ ਚੰਗੇ ਦੀ ਗੱਲ ਨਹੀਂ ਹੁੰਦੀ, ਗੱਲ ਤੇ ਸਮਝ ਦੀ ਹੈ, ਗੱਲ ਤੇ ਵਿਵੇਕ ਦੀ ਹੈ। ਮਾੜਾ ਤੇ ਚੰਗਾ ਦੁਨੀਆਂ ਤੇ ਕੀ ਹੈ, ਇੱਥੇ ਕੁਝ ਵੀ ਮਾੜਾ ਨਹੀਂ, ਕੁਝ ਵੀ ਚੰਗਾ ਨਹੀਂ। ਉਹ 1 ਦਿਨ ਸਾਡਾ ਇੰਨਾ ਕੁ ਜ਼ੋਰ ਲੱਗਦਾ ਨਾ, 1 ਦਿਨ ਇੰਨਾ ਜ਼ੋਰ ਲਾ ਬਹਿੰਦੇ ਆ, ਫਿਰ ਅਗਲੇ ਦਿਨ ਬੰਦਾ ਥੱਕ ਹਾਰ ਕੇ ਕਹਿੰਦਾ ਲਓ ਜੀ ਧਰਮ ਕਰਮ ਪੂਰਾ ਹੋ ਗਿਆ। ਸਾਨੂੰ ਸਮਝਣ ਦੀ ਇਹ ਲੋੜ ਹੈ ਵੀ ਜਿਹੜੇ ਗੁਰੂ ਸਾਹਿਬ ਦੇ ਲੜ ਤੁਸੀਂ ਲੱਗੇ ਹੋ ਨਾ, ਇੱਥੇ ਜ਼ੋਰ ਵਾਲੀ ਤੇ ਗੱਲ ਹੀ ਨਹੀਂ ਨਾ ਹੈਗੀ ਕੋਈ, ਇੱਥੇ ਜ਼ੋਰ ਵਾਲੀ ਗੱਲ ਨਹੀਂ ਹੈਗੀ। ਤੁਸੀਂ ਜਪਜੀ ਸਾਹਿਬ ਦੇ

ਅੰਡਰਸਟੈਂਡ ਕਰਨਾ। ਅੱਜ ਵੀ ਜਿਹੜੀ ਗੱਲ ਭਗਤ ਕਬੀਰ ਸਾਹਿਬ ਨੇ ਕੀਤੀ, ਉਹਨਾਂ ਨੇ ਆਖਿਆ ਵੀ ਨਿਸ਼ਾਨੀ ਕੀ ਹੈ, ਵੀ ਬੰਦਾ ਗੁਰੂ ਨਾਲ ਲੱਗਾ ਹੋਇਆ। ਹਰ ਚੀਜ਼ ਦੀ ਕੋਈ ਨਿਸ਼ਾਨੀ ਹੁੰਦੀ, ਆ ਨਿਸ਼ਾਨੀਆਂ ਹੁਣ ਸੁਣ ਲਿਓ ਜਿਹੜੀਆਂ ਬਾਬੇ ਕਬੀਰ ਸਾਹਿਬ ਨੇ ਅੱਜ ਕਹੀਆਂ। ਜਿਵੇਂ ਮੰਨ ਲਓ ਵੀ ਸੁਹਾਗਣ ਦੀ ਕੀ ਨਿਸ਼ਾਨੀ ਹੈ, ਸਤਿਗੁਰ ਦੀ ਬਾਣੀ ਨੇ ਆਖਿਆ, ਆਖਿਆ ਧੰਨ ਸੁਹਾਗਣ ਜੋ ਪ੍ਰਭੂ ਪਛਾਣੈ, ਮਾਨੈ ਹੁਕਮ ਤਜੈ ਅਭਿਮਾਨੈ। ਸੁਹਾਗਣ ਦੀ ਕਿਆ ਨਿਸ਼ਾਨੀ ਹੁੰਦੀ ਹੈ? ਤੁਸੀਂ ਕਿਸੇ ਨੂੰ ਇਹ ਵਿਚਾਰਨਾ ਹੋਵੇ ਵੀ ਇਹ ਬੀਬੀ ਵਿਆਹੀ ਹੈ ਕਿ ਨਹੀਂ ਵਿਆਹੀ, ਇੱਕ ਕਲੇਮ ਕਰ ਰਹੀ ਹੈ ਵੀ ਮੈਂ ਸੁਹਾਗਣ ਹਾਂ, ਉਹਦੀਆਂ ਕੁਝ ਨਿਸ਼ਾਨੀਆਂ ਹੋਣਗੀਆਂ। ਨਿਸ਼ਾਨੀਆਂ ਕੀ ਹੋਣਗੀਆਂ? ਵੀ ਉਹ ਜਿੱਦਣ ਉਹਦਾ ਵਿਆਹ ਸੀ ਉਹਨੇ ਸੂਟ ਉਦਾਂ ਦਾ ਪਾਇਆ, ਦੂਜਾ ਇਹ ਵੀ ਉਹਨੇ ਚੂੜਾ ਪਾਇਆ ਹੋਇਆ, ਚੂੜਾ ਸੁਹਾਗਣੀ ਚੂੜਾ ਪਾਉਂਦੀ, ਦੂਜੀ ਬੀਬੀ ਪਾਉਂਦੀ ਨਹੀਂ ਜਿਹਦਾ ਵਿਆਹ ਨਹੀਂ ਹੈ। ਹੋਰ ਨਿਸ਼ਾਨੀ ਕੀ ਹੋਊਗੀ? ਵੀ ਜਿਵੇਂ ਆਮ ਤੌਰ 'ਤੇ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀਆਂ ਤੀਵੀਆਂ ਮੱਥੇ 'ਤੇ ਕੀ ਲਾਉਂਦੀਆਂ? ਸੰਧੂਰ ਲਾਉਂਦੀਆਂ। ਮਤਲਬ ਇਹ ਤੁਸੀਂ ਵਿਚਾਰ ਲਿਆ ਵੀ ਇਹ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਸੁਹਾਗਣ ਹੈ ਭਾਈ। ਹਾਲਾਂਕਿ ਜੇ ਇਸ ਤੋਂ ਅੱਗੇ ਚੱਲੋਗੇ, ਜੇ ਇਸ ਤੋਂ ਅੱਗੇ ਬਾਣੀ ਵਾਲਾ ਪੱਖ ਵੇਖੋਗੇ ਤਾਂ ਫਿਰ ਬਾਬੇ ਨੇ ਆਖਿਆ ਇਹ ਵੀ ਸੁਹਾਗਣ ਦੀ ਨਿਸ਼ਾਨੀ ਨਹੀਂ ਹੁੰਦੀ। ਪਰ ਚਲੋ ਮੋਟੀ ਮੋਟੀ ਜਿਹੜੀ ਬਾਹਰ ਦੀ ਨਿਸ਼ਾਨੀ ਮਿੱਥੀ ਗਈ ਉਹ ਇਹੋ ਹੀ ਹੈ ਵੀ ਜੋ ਦੋ ਜੋੜੀਆਂ ਤੁਰੀਆਂ ਆ ਰਹੀਆਂ ਨੇ, ਆਪਾਂ ਕਿਹਾ ਵੀ ਇਹ ਪਤੀ ਪਤਨੀ ਨੇ, ਇਹੋ ਹੀ ਸੁਹਾਗਣ ਦੀ ਨਿਸ਼ਾਨੀ ਹੈ। ਆਖਿਆ ਗੁਰੂ ਨਾਲ ਮਿਲੇ ਹੋਏ ਦੀ ਵੀ ਕੋਈ ਨਿਸ਼ਾਨੀ ਹੁੰਦੀ ਆ? ਮੰਨ ਲਓ ਤੁਸੀਂ ਕਿਸੇ ਨੂੰ ਵਿਚਾਰਨਾ ਹੋਵੇ ਵੀ ਆਹ ਬੰਦਾ ਗੁਰੂ ਨਾਲ ਮਿਲਿਆ ਹੋਇਆ ਜਾਂ ਮੈਂ ਗੁਰੂ ਨਾਲ ਮਿਲਿਆ ਹੋਇਆ, ਇਹਦੀ ਨਿਸ਼ਾਨੀ ਕੀ ਹੈ, ਇਹਦਾ ਲੱਛਣ ਕੀ ਹੈ? ਬੁਖਾਰ ਦਾ ਲੱਛਣ ਹੁੰਦਾ ਨਾ, ਆਪਾਂ ਟੈਂਪਰੇਚਰ ਚੈੱਕ ਕਰ ਲੈਂਦੇ ਵੀ ਬਾਡੀ ਜਿਹੜੀ ਹੈ, ਬੀਪੀ ਦਾ ਲੱਛਣ ਹੈ ਹਾਈ ਹੈ ਕਿ ਲੋ ਹੈ, ਲੱਛਣ ਪਤਾ ਲੱਗ ਗਿਆ, ਸਿਰ ਦਰਦ ਹੋਣ ਲੱਗ ਪਿਆ ਪਿੱਛੋਂ, ਤੁਹਾਨੂੰ ਕੋਈ ਨਾ ਕੋਈ ਲੱਛਣ ਉਗੜ ਕੇ ਆ ਗਿਆ। ਜਿਵੇਂ ਨਾ ਆਪਾਂ ਕਹਿੰਦੇ ਹਾਂ ਵੀ ਕੋਈ ਪਰਸਨੈਲਿਟੀ ਬੜੀ ਮਸ਼ਹੂਰ ਹੈ, ਬੜਾ ਰੱਬ ਨਾਲ ਜੁੜਿਆ ਹੋਇਆ, ਤੁਹਾਨੂੰ ਤੁਸੀਂ ਕਿਵੇਂ ਅੰਦਾਜ਼ਾ ਲਾਉਂਦੇ ਹੋ ਵੀ ਉਹ ਰੱਬ ਨਾਲ ਜੁੜਿਆ ਹੋਇਆ? ਮਤਲਬ ਸਾਡੇ ਕੋਲ ਕਿਹੜਾ ਥਰਮਾਮੀਟਰ ਹੈ? ਮਤਲਬ ਤੁਸੀਂ ਇਹ ਵੇਖ ਕੇ ਕਹਿ ਦਿੱਤਾ ਵੀ ਉਹਨੇ ਇੱਦਾਂ ਅੱਖਾਂ ਬੰਦ ਕੀਤੀਆਂ ਸੀ, ਇੱਦਾਂ 2 ਘੰਟੇ 4 ਘੰਟੇ ਚੌਂਕੜੀ ਮਾਰ ਕੇ ਬੈਠਾ ਰਹਿੰਦਾ, ਆਹ ਇੱਕ ਸੋਸ਼ਲ ਮੀਡੀਆ 'ਤੇ ਕਿਸੇ ਨੇ ਵੀਡੀਓ ਪਾਈ ਸੀ, ਉਹ ਕਹਿੰਦਾ ਵੀ ਇਹ ਭੈਣ ਦੇ ਥੱਲੇ ਵਾਹਿਗੁਰੂ ਲਿਖੋ ਸਾਰੇ ਜਾਣੇ, ਅਤੇ ਪੁੱਛਿਆ ਵੀ ਕਿਉਂ, ਕਹਿੰਦੇ ਇਹਨੇ 12 ਘੰਟੇ ਚੌਂਕੜੀ ਮਾਰੀ ਆ ਅਤੇ ਇੱਕ ਘਰਾਂ ਵੀ ਅੱਖ ਨਹੀਂ ਝਮਕੀ। ਮਤਲਬ ਇੱਦਾਂ ਦੇ ਫਰੋਡੀਏ ਕਿਸਮ ਦੇ ਲੋਕ ਤੁਹਾਨੂੰ ਬਥੇਰੇ ਮਿਲ ਜਾਣਗੇ। ਕਿਸੇ ਬੀਬੀ ਦੀ ਫੋਟੋ ਪਾਈ ਸੀ ਉਹਨਾਂ ਨੇ ਅਤੇ ਆਖਿਆ ਵੀ ਇਸ ਭੈਣ ਦੇ ਥੱਲੇ ਵਾਹਿਗੁਰੂ ਲਿਖੋ, 12 ਘੰਟੇ ਨੇ ਚੌਂਕੜੀ ਮਾਰੀ ਆ ਅਤੇ ਇੱਕ ਵਾਰ ਵੀ ਅੱਖ ਝਮਕੀ ਨਹੀਂ। ਉਹਨੂੰ ਪੁੱਛੇ ਵੀ ਤੈਂ ਕਿਵੇਂ ਵੇਖਿਆ, ਤੂੰ 12 ਘੰਟੇ ਕੋਲ ਬੈਠਾ ਸੀ, ਤੂੰ ਕੋਈ ਕੈਮਰਾ ਲਾਇਆ ਸੀ ਉਹਦੇ ਉੱਤੇ, ਤੈਨੂੰ ਕਿਵੇਂ ਪਤਾ? ਸੈਂਸ ਬਣਦੀ ਹੈ ਇਸ ਗੱਲ ਦੀ? ਤੇ ਜੇ ਉਹਨੇ 12 ਘੰਟਿਆਂ 'ਚ ਇੱਕ ਨਾ ਵੀ ਅੱਖ ਨਹੀਂ ਝਮਕੀ ਤੇ ਇਹਦੇ ਨਾਲ ਬੰਦਾ ਰੱਬ ਦੇ ਨੇੜੇ ਹੋ ਗਿਆ, ਫਿਰ ਇਹਦਾ ਮਤਲਬ ਉਹ ਹਜ਼ਾਰਾਂ ਭੈਣਾਂ ਜਿਹੜੀਆਂ ਸਵੇਰ ਤੋਂ ਲੈ ਕੇ ਸ਼ਾਮਾਂ ਤਾਈਂ ਆਪਣੇ ਟੱਬਰਾਂ ਪਰਿਵਾਰਾਂ ਦੇ ਲਈ ਆਪਣੇ ਬੱਚਿਆਂ ਲਈ ਕੰਮ ਕਰ ਰਹੀਆਂ, ਰੋਜ਼ੀ ਰੋਟੀ ਕਮਾ ਰਹੀਆਂ, ਉਹ ਤੇ ਰੱਬ ਦੇ ਨੇੜੇ ਨਾ ਹੋਈਆਂ? ਫਿਰ ਉਹ ਤੇ ਰੱਬ ਤੋਂ ਦੂਰ ਹੋ ਗਈਆਂ, ਉਹ ਤੇ ਵਿਚਾਰੀਆਂ ਮਿਲ ਹੀ ਨਹੀਂ ਸਕਦੀਆਂ, ਨਾ ਉਹਨਾਂ ਕੋਲ 12 ਘੰਟੇ ਚੌਂਕੜੀ ਵੱਜੀ ਤੇ ਨਾ ਉਹ ਉਸ ਭੈਣ ਨੂੰ ਅੱਖ। ਅਸੀਂ ਇੱਦਾਂ ਦੀ ਚੀਜ਼ ਵਿੱਚ ਉਲਝ ਗਏ। ਇੱਕ ਕੋਈ ਮੁੰਡਾ ਸੀ, ਚਲੋ ਸਰੀਰਕ ਤੌਰ 'ਤੇ ਫਿੱਟ ਰਹਿਣਾ ਚੰਗੀ ਗੱਲ ਹੈ, ਆਪਣੇ ਸਰੀਰ ਦੀ ਕੇਅਰ ਕਰਨੀ ਚਾਹੀਦੀ ਹੈ, ਆਪਾਂ ਸਾਰੀ ਇਹ ਗੱਲ ਨੂੰ ਜਾਣਦੇ ਹਾਂ, ਮੰਨੀਏ ਨਾ ਮੰਨੀਏ ਗੱਲ ਵੱਖਰੀ ਹੈ, ਪਰ ਇਹ ਸਾਨੂੰ ਸਾਰਿਆਂ ਨੂੰ ਪਤਾ। ਉਹ ਨਾ ਰੁੱਖ ਦੇ ਨਾਲ ਪੁੱਠਾ ਲਟਕ ਗਿਆ ਅਤੇ ਜਪਜੀ ਸਾਹਿਬ ਦਾ ਪਾਠ ਕਰਨ ਡਿਆ, ਕਹਿੰਦੇ ਆਹ ਵੇਖੋ ਸਿੱਖ ਦੀ ਸ਼ਰਧਾ। ਮਤਲਬ ਹੁਣ ਚਮਗਿੱਦੜਾਂ ਵਾਂਗੂ ਸਾਰਾ ਸਿੱਖ ਪੰਥ ਰੁੱਖਾਂ ਦੇ ਨਾਲ ਲੜਕਿਆ ਫਿਰੇ ਅਤੇ ਫਿਰ ਸ਼ਰਧਾ ਹੁੰਦੀ? ਸਮਝ ਬੇਨਤੀ ਨੂੰ ਕਿ ਨਹੀਂ? ਵੀ ਜਿੰਨੀ ਸਿੱਖ ਕੌਮ ਹੈ ਸਾਰੀ ਹੁਣ ਜਾ ਕੇ ਅਤੇ ਕੀ ਕਰੇ ਰੁੱਖਾਂ ਦੇ ਨਾਲ, ਕੋਈ ਵੈਨਕੂਵਰ ਲੜਕਿਆ ਹੋਵੇ, ਕੋਈ ਸਰੀ 'ਚ ਲੜਕਿਆ ਹੋਵੇ, ਕੋਈ ਕਿਤੇ ਲੜਕਿਆ ਹੋਵੇ, ਫਿਰ ਸ਼ਰਧਾ ਹੈ ਸਿੱਖਾਂ ਦੀ? ਮਤਲਬ ਇਹ ਕੀ ਹੈ? ਸਵਾਏ ਪਖੰਡਵਾਦ ਤੋਂ ਇਹ ਚੀਜ਼ਾਂ ਕੁਝ ਨਹੀਂ ਹਨ, ਇਹਨਾਂ ਦੀ 0 ਵੀ, ਮਤਲਬ 1% ਵੀ ਇਹਦੀ ਕੋਈ ਇੰਪੋਰਟੈਂਸ ਸਿੱਖੀ ਵਿੱਚ ਨਹੀਂ ਹੈਗੀ, 1% ਵੀ। ਤੁਸੀਂ ਚਮਗਿੱਦੜਾਂ, ਹਾਂ ਉਦਾਂ ਤੂੰ ਕਹਿ ਵੀ ਬੰਦੇ ਦੀ ਭਾਈ ਸਰੀਰ ਵੇਖੋ ਕਿਵੇਂ ਇਹਨੇ ਸਾਂਭਿਆ ਹੋਇਆ, ਵੀ ਪੁੱਠਾ ਲਟਕਿਆ ਹੋਇਆ, ਜਿਵੇਂ ਲੋਕ ਡੰਡ ਮਾਰਦੇ ਨੇ ਜਿਮ ਦੇ ਵਿੱਚ, ਹੈ ਨਾ, ਬੜੇ ਐਸੇ ਮੁੰਡੇ ਨੇ ਜਿਹੜੇ 100-100, 200-200 ਡੰਡ ਮਾਰੀ ਜਾਂਦੇ ਨੇ, ਕੋਈ ਬੈਠਕਾਂ ਮਾਰਦਾ, ਠੀਕ ਹੈ, ਸਰੀਰਕ ਫਿਟਨੈਸ ਉਹਦੀ ਹੋ ਸਕੀ ਹੈ, ਪਰ ਜੇ ਉਹਨੇ ਪੁੱਠਾ ਲੜਕੇ ਜਪਜੀ ਸਾਹਿਬ ਦਾ ਪਾਠ ਕਰ ਲਿਆ, ਇਹ ਵੀ ਗੱਲ ਹੋ ਸਕਦੀ ਹੈ ਵੀ ਉਹਨੂੰ ਜਪਜੀ ਸਾਹਿਬ ਦਾ ਪਾਠ ਮੂੰਹ ਜ਼ਬਾਨੀ ਆਉਂਦਾ ਹੈ, ਗੁੱਡ ਚੀਜ਼, ਚੰਗੀ ਗੱਲ ਹੈ, ਚਲੋ। ਪਰ ਤੁਸੀਂ ਇਹ ਆਖੋ ਵੀ ਹੁਣ ਰੱਬ ਦੇ ਨੇੜੇ ਹੋ ਗਿਆ, ਚਮਗਿੱਦੜ ਵਾਂਗੂ ਪੁੱਠਾ ਲਮਕ ਗਏ ਅਤੇ ਸਾਰੀ ਕੌਮ 'ਤੇ ਹੁਣ ਲਮਕਣੋ ਰਹੀ ਇੱਦਾਂ, ਅਸੀਂ ਇਹ ਚੀਜ਼ਾਂ ਸਾਨੂੰ ਇੰਸਪਾਇਰ ਕਰਦੀਆਂ, ਪ੍ਰਭਾਵਿਤ ਕਰਦੀਆਂ। ਕਿਸੇ ਬਾਬੇ ਬਾਰੇ ਤੁਹਾਨੂੰ ਕਹਿ ਦਿੱਤਾ ਜੀ ਬਾਬਾ ਜੀ 101 ਪਾਠ ਜਪਜੀ ਸਾਹਿਬ ਦਾ ਕਰਦੇ ਹੁੰਦੇ ਸੀ,
ਤੁਸੀਂ 15 ਮਿੰਟਾਂ ਨਾਲ ਕੈਲਕੂਲੇਸ਼ਨ ਕਰਕੇ ਤੇ ਵੇਖੋ ਵੀ 101 ਪਾਠ ਇੱਕ ਦਿਹਾੜੀ 'ਚ ਹੋ ਸਕਦਾ ਕਿ ਨਹੀਂ ਹੋ ਸਕਦਾ। ਪੋਸੀਬਿਲਿਟੀ ਹੈ ਇਹਦੀ। ਜਪਜੀ ਸਾਹਿਬ ਦਾ ਪਾਠ ਕਰਨ ਦੇ ਕਿੰਨਾ ਚਿਰ ਲੱਗਦੇ ਆ? 12 ਮਿੰਟ ਘੱਟੋ ਘੱਟ ਲੱਗ ਜਾਂਦੇ ਆ, ਵੱਧ ਤੋਂ ਵੱਧ ਜੇ ਤੁਸੀਂ ਆਰਾਮ ਨਾ ਕਰੋਗੇ 15 ਤੋਂ 20 ਮਿੰਟ ਵੀ ਲੱਗ ਜਾਂਦੇ, 12 ਮਿੰਟ ਮੰਨ ਕੇ ਚੱਲੋ। ਤੇ ਜੇ ਬਾਬੇ ਨੇ 101 ਪਾਠ ਇੱਕ ਦਿਨ ਦੇ ਵਿੱਚ ਕੀਤਾ ਜਪਜੀ ਸਾਹਿਬ ਦਾ, ਸੈਂਸ ਬਣਦੀ ਇਹਦੀ ਕੋਈ? ਤੇ ਤੁਸੀਂ ਫਿਗਰ ਹੀ ਠੀਕ ਕਰ ਲਓ। ਫਿਰ ਇਕੱਲਾ 101 ਜਪਜੀ ਸਾਹਿਬ ਦਾ ਨਹੀਂ, ਅਹੇ ਜੀ 51 ਸੁਖਮਣੀ ਦੇ ਵੀ ਕੀਤੇ। ਸੁਖਮਣੀ ਦੇ ਪਾਠ ਨੂੰ 1.5 ਘੰਟਾ ਲੱਗਦਾ ਤੇ ਸਾਰਿਆਂ ਲਈ ਘੰਟੇ 24 ਹੁੰਦੇ ਨੇ, ਦਿਨ ਰਾਤ ਦੇ ਪਾ ਕੇ 24 ਪਾਠ ਵੀ ਨਹੀਂ ਹੋ ਸਕਦੇ। 24 ਪਾਠ ਸਮਝੇ ਬੇਨਤੀ ਨੂੰ, 24 ਪਾਠ ਵੀ ਸੁਖਮਣੀ ਦੇ ਨਹੀਂ ਹੋ ਸਕਦੇ, ਕਿਉਂਕਿ ਇੱਕ ਪਾਠ ਸੁਖਮਣੀ ਦਾ 1.25 ਘੰਟੇ ਵਿੱਚ ਹੁੰਦਾ ਜੇ ਬਹੁਤ ਬੰਦਾ ਸਪੀਡ ਦੇ ਨਾਲ ਕਰੇ। ਤੇ 24 ਪਾਠ ਵੀ ਪੂਰੇ ਦਿਨ ਤੇ ਰਾਤ ਵਿੱਚ ਮਿਲਾ ਕੇ ਨਹੀਂ ਹੁੰਦੇ। ਤੁਸੀਂ ਕਿੰਨਾ ਝੂਠ ਮਾਰ ਰਹੇ ਹੋ ਵੀ 12 ਘੰਟਿਆਂ ਦੇ ਵਿੱਚ ਉਹਨੇ 5 ਪਾਠ ਸੁਖਮਣੀ ਦੇ ਵੀ ਕਰ ਲਏ, 101 ਪਾਠ ਜਪਜੀ ਸਾਹਿਬ ਦਾ ਵੀ ਕਰ ਲਿਆ। ਕਿੰਨਾ ਫਰੋਡ, ਕਿੰਨਾ ਧੋਖਾ, ਕਿੰਨਾ ਲੋਕਾਂ ਨੂੰ ਜਿਹੜਾ ਹੈ ਉਹ ਇੱਦਾਂ ਟੁੰਬਦਾ। ਤੇ ਜਿਹੜਾ ਮੇਰੇ ਤੁਹਾਡੇ ਵਰਗਾ ਉਹ ਕਹਿੰਦਾ ਲੈ ਫਿਰ ਅਸੀਂ ਤੇ ਬੜਾ ਪਿੱਛੇ ਖਲੋਤੇ ਹਾਂ, ਇਹ ਤੇ ਬੜਾ ਮਾਨ ਹੈ। ਇਹ ਕੋਈ ਮਾਨ ਮੂਨ ਨਹੀਂ ਨੇ, ਇਹ ਸਭ ਬਨਾਰਸ ਕੇ ਠੱਗ ਨੇ, ਸਭ ਬਨਾਰਸ ਕੇ ਠੱਗ ਨੇ, ਇਹਨਾਂ ਤੋਂ ਬਚਣ ਦੀ ਲੋੜ ਹੈ। ਤਾਂ ਖੈਰ ਆਪਾਂ ਵਿਚਾਰ ਲਈਏ, 5 ਮਿੰਟ ਦਾ ਸਮਾਂ ਮੇਰਾ ਬਾਕੀ ਹੈ। ਕਬੀਰ ਸਾਹਿਬ ਨੇ ਆਖਿਆ ਨਿਸ਼ਾਨੀ ਕੀ ਹੈ ਵੀ ਜਦੋਂ ਤੁਸੀਂ ਕਿਸੇ ਬੰਦੇ ਬਾਰੇ ਕਹਿ ਸਕਦੇ ਹੋ ਵੀ ਇਹ ਬੰਦਾ ਵਾਕਈ ਗੁਰੂ ਨਾਲ ਮਿਲਿਆ ਹੋਇਆ। ਹੁਣ ਇਹ ਮੇਰੀ ਗੱਲ ਨਹੀਂ, ਇਹ ਕਿਸੇ ਹੋਰ ਦਾ ਸੁਝਾਇਆ ਹੋਇਆ ਤਰੀਕਾ ਨਹੀਂ। ਜਾਂ ਜੇ ਤੁਹਾਨੂੰ ਵੀ ਆਪਣੇ ਆਪ ਦੇ ਵਿੱਚ ਜਿੱਦਣ ਮਤਲਬ ਲੱਗੇ ਕੌਨਫੀਡੈਂਸ ਹੋਵੇ ਵੀ ਵਾਕਈ ਹੁਣ ਮੈਂ ਗੁਰੂ ਦੇ ਥੋੜ੍ਹਾ ਜਿਹਾ ਕੀ ਹੋ ਗਿਆ, ਨੇੜੇ ਹੋ ਗਿਆ। ਵੈਸੇ ਇਸ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਬਟ ਚਲੋ ਆਪਣੇ ਆਪ ਦੇ ਵਿੱਚ ਜੇ ਤੁਸੀਂ ਵੀ ਵਿਚਾਰਨਾ ਹੋਵੇ ਆਹ ਨਿਸ਼ਾਨੀ ਜੇ ਜਿਹੜੀ ਅੱਜ ਕਬੀਰ ਸਾਹਿਬ ਨੇ ਲੱਗੀ। ਉਹਨਾਂ ਕਿਹਾ ਕਬੀਰ ਗੁਰ ਲਾਗਾ ਤਬ ਜਾਨੀ ਹੈ। ਆਹ ਹੈ ਉਹ ਬੰਦਾ ਜਿਹੜਾ ਗੁਰੂ ਨਾਲ ਲੱਗਿਆ ਹੋਇਆ। ਬਾਬਾ ਕਬੀਰ ਸਾਹਿਬ ਕੌਣ? ਆਖਿਆ ਮਿਟੈ ਮੋਹ, ਜਿਹਦੇ ਜੀਵਨ ਵਿੱਚੋਂ ਮੋਹ ਮਿਟ ਗਿਆ, ਮੋਹ ਅਟੈਚਮੈਂਟ ਖਤਮ ਹੋ ਗਈ। ਹੁਣ ਤੁਸੀਂ ਆਖੋਗੇ ਬਾਬਾ ਜੀ ਦੀ ਅਟੈਚਮੈਂਟ ਤੇ ਖਤਮ ਹੈ, ਉਹਨੇ ਤੇ ਘਰ ਬਾਰ ਪੁੱਤਰ ਛੱਡ ਦਿੱਤੇ। ਨਹੀਂ, ਬਾਬੇ ਨੇ ਬੱਚੇ ਛੱਡੇ ਨੇ ਪਰ ਚੇਲੇ ਵਾਧੂ ਨੇ ਉਹਦੇ, ਚੇਲੇ ਵਾਧੂ ਨੇ ਉਹਦੇ। ਉਹਨੂੰ ਕਿਹਾ ਚੇਲੇ ਵੀ ਛੱਡ ਕੇ ਵਿਖਾ। ਉਹਨੇ 2 ਬੈਡਰੂਮ ਦਾ ਘਰ ਛੱਡਿਆ ਹੈ ਪਰ 500 ਕਮਰੇ ਦੀ ਸਰਾਂ ਬਣਾ ਲਈ ਹੈ। ਉਹਨੇ 1 ਕਨਾਲ ਦਾ ਘਰ ਛੱਡਿਆ ਹੈ ਪਰ 100 ਕਨਾਲ 'ਚ ਡੇਰਾ ਬਣਾ ਲਿਆ। ਮੋਹ ਕਿੱਥੇ ਛੱਡਿਆ ਉਹਨੇ? ਫਿਰ ਮੋਹ ਮਿਟਦਾ ਕਿਵੇਂ ਹੈ? ਮੋਹ ਨੂੰ ਮਿਟਾਉਣ ਦੇ ਲਈ ਟੱਬਰ ਨੂੰ ਛੱਡਣ ਦੀ ਲੋੜ ਨਹੀਂ ਹੁੰਦੀ। ਫਿਰ ਚੇਤਾ ਰੱਖ ਲਓ ਮੋਹ ਕਿਵੇਂ ਛੱਡਿਆ ਜਾਣਾ। ਮੋਹ ਤੇ ਪਿਆਰ 2 ਚੀਜ਼ਾਂ ਹੁੰਦੀਆਂ। ਗੁਰੂ ਕਲਗੀਧਰ ਮਹਾਰਾਜ ਆਪਣੇ ਬੱਚਿਆਂ ਨਾਲ ਮੁਹੱਬਤ ਕਰਦੇ ਪਰ ਮੋਹ ਨਹੀਂ ਹੈਗਾ। ਮੋਹ ਦੇ ਵਸ ਪਿਆ ਹੋਇਆ ਬੰਦਾ ਆਪਣੇ ਬੱਚੇ ਸਾਂਭਦਾ ਤੇ ਦੂਜਿਆਂ ਦੇ ਮਰਾਉਂਦਾ। ਸਮਝੋ ਬੇਨਤੀ ਨੂੰ। ਅੱਜ ਜਿੰਨੇ ਇੱਥੇ ਵੀ ਕਈ ਆਗੂ ਬਣ ਕੇ ਤੁਰੇ ਫਿਰਦੇ ਨੇ ਨਾ, ਹੁਣ ਮੇਰੀ ਜ਼ਬਾਨ ਇੱਦਾਂ ਦੀ ਹੋ ਸਕਦਾ ਕੌੜੀ ਲੱਗੇ, ਤੁਸੀਂ ਧਰਨਿਆਂ 'ਚ ਇਹਨਾਂ ਦੇ ਆਪਣੇ ਬੱਚੇ ਉਹ ਵੇਖੇ ਹੁੰਦੇ ਕਿ ਨਹੀਂ ਹੁੰਦੇ? ਆਪਣਾ ਬੱਚਾ ਕਿਸੇ ਦਾ ਅਮੈਰੀਕਾ ਪੜ੍ਹ ਰਿਹਾ, ਕਿਸੇ ਦਾ ਕੈਨੇਡਾ ਦੀ ਉੱਚੀ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਤੇ ਦੂਜਿਆਂ ਦੇ ਬੱਚਿਆਂ ਨੂੰ ਅੱਗੇ ਕੀਤਾ ਹੋਇਆ। ਮੋਹ, ਮੋਹ ਦਾ ਮਤਲਬ ਅਟੈਚਮੈਂਟ। ਜਿਹਦੇ ਤਨ ਵਿੱਚੋਂ ਮੋਹ ਮਿਟ ਗਿਆ ਨਾ, ਉਹ ਗੁਰੂ ਦੇ ਨੇੜੇ ਹੋ ਗਿਆ। ਮੋਹ ਹੈ ਗੁਰੂ ਕਲ, ਅੱਛਾ ਗੁਰੂ ਕਲਗੀਧਰ ਮਹਾਰਾਜ ਰਹਿੰਦੇ ਤੇ ਪਰਿਵਾਰ 'ਚ ਹੀ ਨੇ ਨਾ, ਪਰਿਵਾਰ ਨੂੰ ਛੱਡਿਆ ਥੋੜ੍ਹਾ ਉਹਨਾਂ ਨੇ। ਪਰ ਜਦੋਂ ਕਿਤੇ ਲੋੜ ਪਈ ਤੇ ਸਤਿਗੁਰੂ ਮਹਾਰਾਜ ਜਿਹੜੇ ਨੇ ਉਹਦੇ ਮੋਹ ਵਿੱਚ ਨਹੀਂ ਫਸਦੇ। ਆਨੰਦਪੁਰ ਸਾਹਿਬ ਦੇ ਵਿੱਚ ਹੀ ਰਹੇ ਨੇ ਨਾ ਮਹਾਰਾਜ, ਜਦੋਂ ਛੱਡਣਾ ਪਿਆ ਉਦੋਂ ਛੱਡ ਵੀ ਗਏ। ਕੀ ਤੁਸੀਂ ਗੁਰੂ ਕਲਗੀਧਰ ਦੇ ਮੱਥੇ ਤੇ ਸ਼ਿਕਨ ਵੇਖਿਆ ਵੀ ਹਾਏ ਮੇਰਾ ਆਨੰਦਪੁਰ ਚਲੇ ਗਿਆ? ਨਾ। ਪਹਿਲੀ ਨਿਸ਼ਾਨੀ ਗੁਰੂ ਨਾਲ ਮਿਲੇ ਹੋਏ ਦੀ ਕੀ ਹੈ? ਜਿਹਦੇ ਤਨ ਵਿੱਚੋਂ ਕੀ ਬਿਨਸ ਗਿਆ? ਮੋਹ। ਮੋਹ ਪਤਾ ਕੀ ਹੁੰਦਾ? ਜਦੋਂ ਤੁਹਾਨੂੰ ਇਕੱਲੇ ਆਪਣੇ ਬੱਚੇ ਦੇਖਦੇ ਨੇ ਇਹਨੂੰ ਕਹਿੰਦੇ ਮੋਹ। ਜਦੋਂ ਤੁਹਾਨੂੰ ਇਕੱਲਾ ਆਪਦਾ ਹੀ ਟੱਬਰ ਦਿਖੇ ਨਾ ਵੀ ਇਹੋ ਹੀ ਠੀਕ ਹੋਣਾ ਚਾਹੀਦਾ, ਦੂਜਿਆਂ ਦੇ ਮੈਨੂੰ ਗਰਕ ਵੀ ਕਰਨੇ ਪੈਣ ਤੇ ਮੈਂ ਕਰ ਦਿਆਂਗਾ, ਇਹਨੂੰ ਕਹਿੰਦੇ ਨੇ ਮੋਹ। ਤੁਸੀਂ ਕਹਿੰਦੇ ਹੋ ਬੜਾ ਬੰਦਾ ਗੁਰੂ ਨਾਲ ਜੁੜਿਆ ਹੋਇਆ ਜੀ। ਮੋਹ ਹੈ ਕਿਹੜੀ ਚੀਜ਼ ਦਾ? ਗੁਰੂ ਨਾਲ ਜੁੜਿਆ ਹੋਇਆ ਕੀ ਸਮਝਦੇ ਵੀ ਉਹ ਗੋਲਕਾਂ ਦੇ ਵਿੱਚ ਪੈਸੇ ਜ਼ਿਆਦਾ ਪਾ ਦਿੰਦਾ, ਉਹ ਰੁਮਾਲੇ $2,00,000 ਵਾਲੇ ਲੈ ਆਉਂਦਾ, ਉਹ ਨਗਰ ਕੀਰਤਨਾ 'ਚ ਲੰਗਰ ਵੱਡੇ ਲਾ ਦਿੰਦਾ? ਨਹੀਂ, ਮੋਹ ਉਹਦਾ ਇਹ ਹੈ ਵੀ ਉਹ ਵਿਦਿਆਰਥੀਆਂ ਨੂੰ $5 ਦੇ ਕੇ ਤੇ ਆਪਣੇ ਬੱਚਿਆਂ ਦਾ ਘਰ ਜ਼ਿਆਦਾ ਭਰਨਾ ਚਾਹੁੰਦਾ। ਆਹ ਹੈ ਮੋਹ, ਇਹ ਹੈ ਮੋਹ।
ਮੋਹ ਦਾ ਮਤਲਬ ਹੁੰਦਾ ਜਿੱਥੇ ਤੁਸੀਂ ਆਪਣਾ ਹਿੱਤ ਅੱਗੇ ਰੱਖ ਕੇ ਵੇਖਦੇ ਹੋ ਵੀ ਮੇਰਾ ਚੱਲਣਾ ਚਾਹੀਦਾ, ਦੁਨੀਆਂ ਜਾਵੇ ਢੱਠੇ ਖੂਹ ਚ। ਜੇ ਤੇ ਜੀਵਨ ਵਿੱਚੋਂ ਇਹ ਮੋਹ ਦੀ ਸਮਾਪਤੀ ਹੋ ਗਈ ਹੈ, ਤੁਸੀਂ ਕਿਹਦੇ ਨੇੜੇ ਹੋ ਗਏ? ਗੁਰੂ ਦੇ। ਆ ਪਹਿਲੀ ਨਿਸ਼ਾਨੀ। ਦੂਜੀ ਨਿਸ਼ਾਨੀ ਕੀ ਹੈ? ਕਬੀਰ ਗੁਰ ਲਾਗਾ ਤਬ ਜਾਣੀਐ ਮਿਟੈ ਮੋਹ ਤਨ ਤਾਪ। ਤਨ ਦੇ ਵਿੱਚੋਂ ਤਾਪ ਬਿਨਸ ਗਿਆ। ਤਾਪ ਕੀ? ਤਾਪ ਬੁਖਾਰ ਨੂੰ ਕਹਿੰਦੇ ਨੇ। ਹੁਣ ਬੁਖਾਰ ਕਿਹੜਾ ਚੜ੍ਹਦਾ ਬੰਦੇ ਨੂੰ? ਕਿਸੇ ਦਾ ਚੰਗਾ ਵੇਖ ਕੇ ਨਾਲ ਹੀ ਤਾਪ ਚੜ੍ਹ ਜਾਂਦਾ। ਈਰਖਾ ਦਾ ਤਾਪ ਚੜ੍ਹਦਾ, ਹੰਕਾਰ ਦਾ ਤਾਪ ਚੜ੍ਹਦਾ। ਜੇ ਤੁਹਾਡੀ ਜ਼ਿੰਦਗੀ ਵਿੱਚੋਂ ਜੈਲਸ ਦੀ ਭਾਵਨਾ ਖਤਮ ਹੋ ਗਈ ਨਾ, ਤੁਹਾਨੂੰ ਈਰਖਾ ਹੀ ਕਿਸੇ ਨਾਲ ਨਹੀਂ ਹੈਗੀ, ਉਹ ਤਾਪ ਹੀ ਖਤਮ ਹੋ ਗਿਆ, ਤੁਸੀਂ ਗੁਰੂ ਦੇ ਨੇੜੇ ਹੋ ਗਏ। ਆਹ ਦੂਜੀ ਨਿਸ਼ਾਨੀ। ਜਿੱਦਣ ਤੁਹਾਡੇ ਗੁਆਂਢ ਵਿੱਚ ਆਣ ਕੇ ਕਿਸੇ ਨੇ ਤੁਹਾਡੇ ਤੋਂ ਵੀ ਵੱਡਾ ਘਰ ਬਣਾ ਲਿਆ ਨਾ, ਤੁਹਾਨੂੰ ਦਿਲੋਂ ਖੁਸ਼ੀ ਹੋਈ। ਜਦੋਂ ਤੁਹਾਡੇ ਭਰਾ ਨੇ ਤੁਹਾਡੇ ਤੋਂ ਵੀ ਵੱਧ ਤਰੱਕੀ ਕਰ ਲਈ, ਤੁਹਾਨੂੰ ਦਿਲੋਂ ਖੁਸ਼ੀ ਹੋਈ। ਕੋਈ ਨਹੀਂ, ਤਾਪ ਮਿਟ ਗਿਆ। ਤੇ ਨਹੀਂ ਤੇ ਹੁੰਦਾ ਕਿ ਤਾਪ ਹੀ ਚੜ੍ਹ ਜਾਂਦਾ ਕਿਸੇ ਨੂੰ ਵੇਖ ਕੇ, ਕਿਸੇ ਦੀਆਂ ਖੁਸ਼ੀਆਂ ਜਰੀਆਂ ਹੀ ਨਹੀਂ ਜਾਂਦੀਆਂ। ਮਿਟੇ ਮੋਹ ਤਨ ਤਾਪ। ਅਖੀਰਲੀ ਤੁਕ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਹਰਖ। ਹਰਖ ਦਾ ਮਤਲਬ ਹੁੰਦਾ ਜੀ ਖੁਸ਼ੀ। ਸੋਗ ਦਾ ਮਤਲਬ ਹੁੰਦਾ ਗਮੀ। ਹਰਖ ਸੋਗ ਦਾਜੈ ਨਹੀਂ, ਜਿਹਦੇ ਉੱਤੇ ਖੁਸ਼ੀ ਤੇ ਗਮੀ ਦਾ ਕੋਈ ਅਸਰ ਨਹੀਂ ਹੁੰਦਾ। ਤਬ ਹਰ ਆਪੈ ਆਪ। ਸਮਝੋ ਉਸ ਬੰਦੇ ਦੇ ਜੀਵਨ ਵਿੱਚ ਰੱਬ ਵਰਤ ਰਿਹਾ, ਹੁਣ ਖੁਸ਼ੀ ਤੇ ਗਮੀ ਦਾ ਅਸਰ ਕਿਵੇਂ ਨਹੀਂ ਹੁੰਦਾ? ਭਾਵ ਇਹ ਹੈ ਵੀ ਖੁਸ਼ੀਆਂ ਵਿੱਚ ਵੀ ਉਹ ਨਿਰੰਕਾਰ ਨੂੰ ਭੁਲਾਉਂਦਾ ਨਹੀਂ ਹੈ, ਰੱਬ ਨੂੰ ਨਹੀਂ ਭੁਲਾਉਂਦਾ। ਖੁਸ਼ੀ ਵਿੱਚ ਇੰਨਾ ਨਹੀਂ ਅੰਨਾ ਹੋ ਜਾਂਦਾ ਵੀ ਹੰਕਾਰ ਹੀ ਚੜ੍ਹ ਜਾਂਦਾ। ਜਬ ਕਛ ਪਾਵੇ ਤਬ ਗਰਬ ਕਰਦੇ ਵੀ ਕੁਝ ਪਾ ਲਿਆ ਤੇ ਹੁਣ ਹੰਕਾਰ ਆ ਗਿਆ। ਨਹੀਂ, ਖੁਸ਼ੀ ਤੇ ਗਮੀ ਦੇ ਵਿੱਚ ਰੱਬ ਦੇ ਭਾਣੇ ਵਿੱਚ ਰਹਿੰਦਾ, ਇਹਨੂੰ ਕਹਿੰਦੇ ਨੇ ਰੱਬ ਦੇ ਗੁਰੂ ਦੇ ਨੇੜੇ ਹੋਇਆ ਬੰਦਾ। ਤੋ ਗੁਰੂ ਕਿਰਪਾ ਕਰੇ, ਗੁਰਬਾਣੀ ਨੇ ਗੁਣਾਂ ਦੀ ਗੱਲ ਕੀਤੀ ਹੈ। ਜੀਵਨ ਵਿੱਚ ਗੁਣ ਹੋਣਗੇ ਤੇ ਸਭ ਕੁਝ ਹੈ, ਜੀਵਨ ਵਿੱਚ ਗੁਣ ਨਹੀਂ ਨਾ ਹੈਗੇ ਤੇ ਜੋ ਮਰਜ਼ੀ ਕਰਦੇ ਫਿਰੋ ਉਹਦਾ ਕੋਈ ਅਰਥ ਨਹੀਂ ਹੈ। ਤੋ ਸਾਧ ਸੰਗਤ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਅਗਲੇ ਸਮੇਂ ਲਈ ਢਾਡੀ ਜਥੇ ਨੂੰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ। ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ, ਰੂਹਾਨੀਅਤ ਦੇ ਸਾਗਰ, ਪ੍ਰੀਤਾਂ ਦੇ ਪਹਿਰੇਦਾਰ, ਇਲਾਹੀ ਸਾਜਨ, ਸ਼ਬਦ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਗੁਰੂ ਮਹਾਰਾਜ ਜੀ ਦਾ ਸੰਗ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਕੁਝ ਪਲ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਆਪਾਂ ਕੁਝ ਵਿਚਾਰਾਂ ਕਰਨ ਵਾਸਤੇ, ਇਤਿਹਾਸ ਦੀਆਂ, ਗੁਰਬਾਣੀ ਦੀਆਂ ਕਥਾ ਵਿਚਾਰਾਂ ਸੁਣਨ ਵਾਸਤੇ ਤੁਸੀਂ ਇੱਥੇ ਆਇਓ। ਸਤਿਗੁਰ ਸਾਹਿਬ ਦੀ ਹਾਜ਼ਰੀ ਪ੍ਰਵਾਨ ਕਰਨ ਆਪਣੇ ਧਰੋਕਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ, ਐਸੀਆਂ ਅਰਦਾਸਾਂ ਬੇਨਤੀਆਂ ਕਰਨ ਵਾਸਤੇ ਆਪਾਂ ਸਤਿਗੁਰਾਂ ਦੇ ਚਰਨਾਂ ਚ ਆਏ ਹਾਂ। ਸਿੱਖੀ ਖੰਨਿਓ ਤਿੱਖੀ ਵਾਲੋ ਨਿੱਕੀ, ਇੱਤ ਮਾਰਗ ਜਾਣਾ। ਸੂਈ ਦੇ ਨੱਕੇ ਨਾਲੋਂ ਤਿੱਖਾ ਤੇ ਵਾਲ ਨਾਲੋਂ ਬਰੀਕ ਰਸਤੇ ਦਾ ਨਾਂ ਸਿੱਖੀ ਹੈ। ਗੁਰੂ ਪਿਆਰਿਓ, ਉਪਰਾ ਉਪਰਾ ਇਹ ਲੱਗਦਾ ਵੀ ਸਾਡੇ ਵਾਂਗ ਗਾਤਰਾ ਉੱਪਰ ਦੀ ਪਾ ਲਿਆ, ਕਾਲੀ ਨੀਲੀ ਜਾਂ ਕੋਈ ਪੱਗ ਇੱਦਾਂ ਦੀ ਰੰਗ ਬਿਰੰਗੀ ਸੋਹਣੀ ਜੀ ਬੰਨ ਲਈ ਤੇ ਦਾੜਾ ਵੀ ਪ੍ਰਕਾਸ਼ ਕਰ ਲਿਆ ਤੇ ਬੰਦਾ ਕਹਿੰਦਾ ਆ ਦੂਜਿਆਂ ਨੂੰ ਪੱਲੇ ਨਹੀਂ ਬੰਨਦਾ, ਬੱਲੇ ਬੱਲੇ ਮੈਂ ਹੀ ਸਿੱਖਿਆ, ਮੈਂ ਹੀ ਸਿੱਖੀ ਚੱਕੀ ਫਿਰਦਾ, ਇਹਨਾਂ ਨੂੰ ਕੀ ਪਤਾ ਸਿੱਖੀ ਕੀ ਹੈ। ਗੁਰੂ ਪਿਆਰਿਓ, ਇਹ ਸਭ ਕੁਝ ਭਾਵੇਂ ਜ਼ਰੂਰੀ ਹੈ, ਅੰਮ੍ਰਿਤ ਛਕਣਾ, ਖੰਡੇ ਦੀ ਪੌਲ ਚੱਕਣੀ, ਗਾਤਰਾ ਪਾਉਣਾ, ਸ਼੍ਰੀ ਸਾਹਿਬ ਪਾਉਣਾ, ਇਹ ਜ਼ਰੂਰੀ ਹੈ, ਕੇਸ ਰੱਖਣੇ ਜ਼ਰੂਰੀ ਹੈ, ਦਸਤਾਰ ਸਜਾਉਣੀ ਜ਼ਰੂਰੀ ਹੈ, ਪਰ ਇੰਨਾ ਕੁਝ ਕਰਨ ਦੇ ਨਾਲ ਬੰਦਾ ਸਿੱਖ ਨਹੀਂ ਬਣ ਜਾਂਦਾ। ਸਿੱਖੀ ਦੇ ਸਿਧਾਂਤ ਕੁਝ ਨਿਆਰੇ ਨੇ, ਵੱਖਰੇ ਨੇ। ਹੁਣ ਦੁਨੀਆਂ ਦੇ ਆਪਾਂ ਧਰਮਾਂ ਵੱਲ ਜਦੋਂ ਨਗਾਹ ਮਾਰਦੇ ਹਾਂ ਨਾ, ਦੁਨੀਆਂ ਦੇ ਧਰਮ ਜਿਹੜੇ ਦੂਸਰੇ ਹੋਰ ਧਰਮ ਆ, ਉਹਨਾਂ ਵੱਲ ਜਦੋਂ ਆਪਾਂ ਅਧਿਐਨ ਕਰਾਂਗੇ, ਉਹਨਾਂ ਵੱਲ ਝਾਤੀ ਮਾਰਨ ਦਾ ਯਤਨ ਕਰਾਂਗੇ, ਤਾਂ ਉਹ ਕਹਿਣਗੇ ਆਓ ਜੇ ਜ਼ਿੰਦਗੀ ਜਿਉਣੇ ਚਾਹੁੰਦੇ ਹੋ ਨਾ, ਸਾਡੇ ਧਰਮ ਦੇ ਵਿੱਚ ਹੂਰਾਂ ਮਿਲਣਗੀਆਂ, ਤੁਹਾਨੂੰ ਵਧੀਆ ਫੈਸਿਲਿਟੀ ਮਿਲੇਗੀ, ਸਾਡੇ ਧਰਮਾਂ ਦੇ ਵਿੱਚ ਤੁਸੀਂ ਹਾਜ਼ਰ ਹੋਵੋ, ਸਾਡੇ ਵਿੱਚ ਆ ਜਾਓ। ਤੇ ਪਰ ਜਦੋਂ ਸਿੱਖੀ ਦੀ ਗੱਲ ਕਰਦੀ ਹੈ ਤੇ ਇੱਥੇ ਗੱਲ ਹੀ ਨਵੇਕਲੀ ਹੈ। ਮਹਾਰਾਜ ਕਹਿੰਦੇ ਐਵੇਂ ਨਾ ਲੋਕਾਂ ਦੇ ਆਖੇ ਲੱਗ ਕੇ ਕਿਤੇ ਸਿੱਖੀ ਜਾ ਜੀ, ਇੱਥੇ ਪਹਿਲਾਂ ਮਰਨ ਕਬੂਲ। ਲੋਕੀ ਦੂਸਰੇ ਧਰਮ ਕੀ ਕਹਿੰਦੇ, ਜੇ ਜੀਣਾ ਚਾਹੁੰਦੇ ਤੇ ਸਾਡੇ ਆ ਜਾਓ, ਤੇ ਸਤਿਗੁਰ ਸਿੱਖੀ ਦੇ ਜਨਮਦਾਤਾ ਕਹਿੰਦੇ ਜੇ ਮਰਨਾ ਚਾਹੁੰਦਾ ਤਾਂ ਫੇਰ ਇੱਥੇ ਆ। ਉਲਟ ਹੋ ਗਿਆ ਨਾ, ਸਭ ਕੁਝ ਉਲਟ ਹੈ। ਦੁਨੀਆਂ ਦੇ ਧਰਮ ਆਪਣੇ ਵੱਲ ਨੂੰ ਖਿੱਚਦੇ ਆ ਬਈ ਜ਼ਿੰਦਗੀ ਜੀਣੀ ਆ ਤਾਂ ਇੱਥੇ ਆ, ਤੇ ਗੁਰੂ ਬਾਬਾ ਨਾਨਕ ਕਹਿੰਦਾ ਇੱਥੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹਉ ਸਭਨ ਕੀ ਰਿਣ ਕਰ ਤਾਉ ਆਹ ਮਾਰੇ ਪਾਸ। ਇੱਥੇ ਆਪ ਗਵਾਈ ਹੈ ਤਾਂ ਸੋਹ ਪਾਈ ਹੈ, ਔਰ ਕੈਸੀ ਚਤਰਾਈ। ਹੁਣ ਗੁਰੂ ਪਿਆਰਿਓ, ਤਾਂ ਹੀ ਸਿੱਖੀ ਆ ਲੋਕ ਘੱਟ ਆਉਂਦੇ ਆ ਨਾ, ਕਿਹੜਾ ਮਰਨ ਦੇ। ਗੁਰੂ ਪਿਆਰਿਓ, ਇਹੋ ਜਿਹੇ ਰਸਤਿਆਂ ਦੇ ਉੱਤੋਂ ਦੀ ਜਿਹੜਾ ਖੰਨੇ ਤੋਂ ਬਰੀਕ ਤੇ ਵਾਲ ਨਾਲੋਂ ਪਤਲਾ ਰਸਤਾ, ਇਹੋ ਜਿਹੇ ਰਸਤੇ ਦੇ ਉੱਤੋਂ ਚੱਲਣਾ ਕਿਤੇ ਖਾਲਾ ਜੀ ਦਾ ਵਾੜਾ, ਕਿਹੜਾ ਆਪਣੇ ਆਪ ਨੂੰ ਮਰਵਾਉਂਦਾ। ਗੁਰੂ ਪਿਆਰਿਓ, ਮਰਨ ਤੋਂ ਭਾਵ ਆਪਣੇ ਹੱਕ ਛੱਡਣੇ, ਆਪਣੇ ਆਪ ਨੂੰ ਸਮਰਪਿਤ ਕਰ ਦੇਣਾ, ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ, ਮੱਥਾ ਆ ਕੇ ਟੇਕਿਆ ਨਾ, ਮੱਥਾ ਟੇਕਣ ਤੋਂ ਭਾਵ ਇਨਸਾਨ ਦੀ ਦਰਅਸਲ ਇੱਛਾ ਇਹੀ ਹੁੰਦੀ ਹੈ ਕਿ ਸਤਿਗੁਰੂ, ਮੱਥੇ ਦਾ ਭਾਵ ਦਿਮਾਗ ਹੁੰਦਾ ਹੈ, ਆ ਬ੍ਰੇਨ ਜਿਹੜਾ ਨਾ, ਜਿਹੜੀ ਅਕਲ ਸਾਨੂੰ ਦਿੰਦਾ ਉਹ ਇਹੀ ਹੈ ਨਾ। ਇਹ ਕਹਿੰਦਾ ਬੱਲੇ ਬੱਲੇ ਤੇਰੇ ਵਰਗਾ ਸਿਆਣਾ ਕਿਹੜਾ, ਤੇਰੇ ਵਰਗਾ ਚਾਤਰ ਕਿਹੜਾ, ਤੇਰੇ ਵਰਗਾ ਤੂੰ ਕਿੰਨਿਆਂ ਨਾਲ ਠੱਗੀਆਂ ਮਾਰ ਚੁੱਕਾ, ਤੇਰੇ ਵਰਗਾ ਚਲਾਕ ਦੁਨੀਆਂ ਦੇ ਉੱਤੇ ਹੋਣਾ ਹੀ ਕੋਈ ਨਹੀਂ ਹੈ। ਹੁਣ ਸਤਿਗੁਰਾਂ ਨੂੰ ਮੱਥਾ ਟੇਕਣ ਦਾ ਮਤਲਬ ਇਹੀ ਹੈ, ਮਹਾਰਾਜ ਮੈਂ ਆਪਣੀ ਅਕਲ ਤੇਰੇ ਚਰਨਾਂ 'ਚ ਰੱਖਦਾ, ਹੁਣ ਮੈਂ ਤੇਰੇ ਘਰੋਂ ਤੇਰੀ ਅਕਲ ਲੈ ਕੇ ਜਾਵਾਂਗਾ। ਜੇ ਤੇ ਸਤਸੰਗ ਜੀ ਇੱਦਾਂ ਆ ਕੇ ਆਪਾਂ ਮੱਥਾ ਟੇਕਦੇ ਹਾਂ ਤੇ ਮੁਬਾਰਕ, ਤੇ ਜੇ ਮੱਥਾ ਟੇਕ ਕੇ ਭਾਵ ਮੱਥਾ ਰੱਖ ਕੇ ਆਪਣੀ ਅਕਲ ਸਤਿਗੁਰਾਂ ਦੇ ਚਰਨਾਂ 'ਚ ਰੱਖ ਕੇ ਤੇ ਜੇ ਫਿਰ ਚੱਕ ਲਈ ਹੈ ਤੇ ਉਹ ਮੱਥਾ ਟੇਕਣ ਨਹੀਂ ਹੈ, ਉਹ ਮੱਥਾ ਟੇਕਣ ਨਹੀਂ। ਅਕਲ ਰੱਖੀ ਸੀ ਘੜੀ ਦੀ ਘੜੀ, ਇੱਕ ਦੋ ਸਕਿੰਟਾਂ ਵਾਸਤੇ ਝੁਕੇ ਆ ਤੇ ਫੇਰ ਉਹ ਚੱਕ ਕੇ ਆਪਣੇ ਬੋਝੇ 'ਚ ਪਾ ਕੇ ਫੇਰ ਉਹ ਕੁਝ ਫੇਰ ਜਾ ਕੇ ਕਰ ਲੱਗ ਪਏ, ਇਹ ਮੱਥਾ ਟੇਕਣ ਨਹੀਂ। ਮੱਥਾ ਟੇਕਣ ਹੈ ਆਪਣੇ ਆਪ ਨੂੰ ਸਤਿਗੁਰਾਂ ਦੇ ਚਰਨਾਂ 'ਚ ਸਮਰਪਿਤ ਕਰ ਦੇਣਾ, ਖਤਮ ਕਰ ਦੇਣਾ। ਦਾਤਾ ਇਹ ਮੇਰੀ ਅਕਲ ਜਿਹੜੀ ਹੈ ਨਾ, ਹੁਣ ਇਹ ਮੇਰੀ ਨਹੀਂ ਰਹਿ ਗਈ, ਹੁਣ ਇਹ ਤੇਰੀ ਹੋ ਗਈ ਹੈ, ਇਹਨੂੰ ਜਿੱਥੇ ਮਰਜ਼ੀ ਵਰਤ ਲਈ, ਆਪਦੇ ਤਰੀਕੇ ਨਾਲ ਵਰਤ ਲਈ, ਅੱਜ ਤੋਂ ਮੇਰਾ ਕੁਛ ਨਹੀਂ, ਆਪ ਗਵਾਈ ਹੈ ਤਾਂ ਸੌ ਪਾਈ ਹੈ। ਆਹ ਇਹ ਸਿੱਖੀ ਦਾ ਮਜ਼ਬੂਨ ਹੈ। ਸਤਿਗੁਰ ਕਿਰਪਾ ਕਰਨ,
ਆਪਾਂ ਇਹੋ ਜਿਹੇ ਸਿੱਖ ਬਣਨ ਦਾ ਯਤਨ ਕਰੀਏ। ਔਰ ਸਤਿਗੁਰੂ ਸਾਡੇ ਉੱਤੇ ਰਹਿਮਤ ਕਰ, ਆਪਾਂ ਕੌਣ ਆ, ਆਪਾਂ ਕਿੱਥੋਂ ਬਣ ਜਾਣਾ। ਇਹ ਤੇ ਇਸ ਮਾਲਕ ਦੀ ਜਦੋਂ ਕਿਰਪਾ ਹੋਈ ਹੈ ਨਾ, ਉਦੋਂ ਸੱਚੇ ਸਤਿਗੁਰਾਂ ਨੇ ਸਾਡੇ ਉੱਤੇ ਇਹ ਰਹਿਮਤ ਕਰਨਗੇ, ਪਰ ਕੋਸ਼ਿਸ਼ ਆਪਾਂ ਜਾਰੀ ਰੱਖੀਏ। ਕੱਲੀ ਇਹ ਵੀ ਨਹੀਂ ਬਈ ਇਹ ਸਤਿਗੁਰਾਂ ਨੇ ਕਿਰਪਾ ਕਰਨੀ ਆ ਜੀ, ਸ਼ਰਾਬ ਤਾਂ ਛੱਡ ਹੋਣੀ ਆ, ਇਹ ਸਤਿਗੁਰ ਹੀ ਕਿਰਪਾ ਕਰਨਗੇ ਤੇ ਬੇਈਮਾਨੀਆਂ ਤਾਂ ਚੁਣਨ। ਨਹੀਂ ਪਿਆਰਿਓ, ਸਤਿਗੁਰਾਂ ਨੇ ਸਾਨੂੰ ਸਮੱਤ ਬਖਸ਼ੀ ਹੈ, ਆਪਾਂ ਸਤਿਗੁਰਾਂ ਦੀ ਅਕਲ ਮੁਤਾਬਕ ਚੱਲਣ ਦਾ ਯਤਨ ਕਰੀਏ। ਸੋ ਸਤਿਗੁਰ ਕਿਰਪਾ ਕਰਨ, ਆਪਾਂ ਇਤਿਹਾਸ ਦੀ ਲੜੀ ਨੂੰ ਨਿੱਤ ਦੀ ਤਰ੍ਹਾਂ ਜਿੱਦਾਂ ਤੁਸੀਂ ਜੁੜੇ ਹੋਏ ਇਤਿਹਾਸ ਦੇ ਨਾਲ, ਉਹ ਲੜੀ ਤੁਹਾਡੇ ਨਾਲ ਫਿਰ। ਤਿੰਨ ਜੰਗਾਂ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਉਹਨਾਂ ਦੀਆਂ ਤਿੰਨ ਜੰਗਾਂ ਦਾ ਵਰਣਨ ਤੁਹਾਡੇ ਸਾਹਮਣੇ ਬੜੇ ਵਿਸਥਾਰ ਦੇ ਨਾਲ ਕਰਨ ਦਾ ਢਾਡੀ ਜਥੇ ਨੇ ਯਤਨ ਕੀਤਾ। ਅੱਜ ਚੌਥੀ ਜੰਗ ਦੀ ਗੱਲ ਹੋਣੀ ਆ। ਪਹਿਲੀ ਜੰਗ ਮੁਖਲਸ ਖਾਂ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਹੋਈ ਹੈ, ਦੂਜੀ ਜੰਗ ਜਲੰਧਰ ਦੇ ਫੌਜਦਾਰ ਅਬਦੁੱਲਾ ਖਾਂ ਦੇ ਨਾਲ ਹੋਈ ਹੈ, ਤੇ ਤੀਜੀ ਜੰਗ ਮਹਿਰਾਜ ਦੇ ਮੈਦਾਨ ਦੇ ਅਤੇ ਬਠਿੰਡੇ ਦੇ ਲਾਗੇ ਆ ਮਹਿਰਾਜ, ਉੱਥੇ ਲਲਾ ਬੇਗ ਦੇ ਨਾਲ। ਇਹ ਤਿੰਨ ਜੰਗਾਂ ਹੁੰਦੀਆਂ ਤੇ ਤਿੰਨੇ ਜੰਗਾਂ ਸਤਿਗੁਰੂ ਬੜੇ ਫਕਰ ਦੇ ਨਾਲ ਜਿੱਤਦੇ ਨੇ। ਗਰੀਬ ਜੈ ਸਿੱਖ, ਨਿਮਾਣੇ ਜੈ ਸਿੱਖ, ਉਹ ਸਤਿਗੁਰਾਂ ਦੇ ਸੰਗੀ ਹੁੰਦੇ ਸੀ। ਗੁਰੂ ਪਿਆਰਿਓ, ਉਹ ਗਰੀਬ ਜਨਤਾ ਜਿਹਨਾਂ ਨੂੰ ਪਹਿਲੀ ਵਾਰ ਧੌਣ ਉੱਚੀ ਚੱਕ ਕੇ ਕਰਨ ਤੁਰਨ ਦਾ ਵਸੀਲਾ ਮਿਲਿਆ ਸੀ ਨਾ, ਸਬੱਬ ਮਿਲਿਆ, ਹੁਣ ਉਹ ਨਹੀਂ ਸੀ ਚਾਹੁੰਦੇ ਕਿ ਇਹੋ ਜਿਹੀ ਆਜ਼ਾਦੀ ਅਸੀਂ ਦੁਬਾਰਾ ਗਵਾ ਦਈਏ, ਹੁਣ ਆਪਣੇ ਪ੍ਰੀਤਮ ਦੇ ਚਰਨਾਂ ਤੋਂ ਸਦਾ ਮਰ ਮਿਟਣ ਵਾਸਤੇ ਤਿਆਰ ਰਹਿੰਦੇ ਸਨ। ਤੇ ਗੁਰੂ ਪਿਆਰਿਓ, ਗੁਰਦੇਵ ਪਾਤਸ਼ਾਹ ਤੀਸਰੀ ਜੰਗ ਜਿੱਤ ਕੇ ਮਾਲਵੇ ਦੇ ਵਿੱਚੋਂ ਦੁਆਬੇ ਦੇ ਵਿੱਚ ਆ ਜਾਂਦੇ ਆ। ਦੁਆਬੇ ਦੇ ਪਿੰਡਾਂ ਵਿੱਚ ਘੁੰਮਦੇ ਘੁੰਮਦੇ ਉਸ ਜਗ੍ਹਾ ਤੇ ਜਾਂਦੇ ਆ ਜਿਹੜਾ ਨਗਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਵਸਾਇਆ ਸੀ। ਜਲੰਧਰ ਤੋਂ ਅੰਮ੍ਰਿਤਸਰ ਹਾਈਵੇ ਦੇ ਉੱਤੇ ਨਗਰ ਆਉਂਦਾ ਕਰਤਾਰਪੁਰ। ਉਹ ਕਰਤਾਰਪੁਰ ਨਗਰ, ਗੁਰੂ ਪਿਆਰਿਓ, ਦਰਅਸਲ ਦੋ ਕਰਤਾਰਪੁਰ ਹੈ, ਇੱਕ ਪਾਕਿਸਤਾਨ ਦੇ ਵਿੱਚ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹ ਨਗਰ ਵਸਾਇਆ ਸੀ, ਆਪਣਾ ਅੰਤਮ ਸਮਾਂ ਉਸ ਜਗ੍ਹਾ ਤੇ ਉਹਨਾਂ ਬਤੀਤ ਕੀਤਾ। ਤੇ ਇਹ ਕਰਤਾਰਪੁਰ ਜਿਹੜਾ ਜਲੰਧਰ ਦੇ ਲਾਗੇ ਆ ਨਾ, ਔਰ ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਨਗਰ ਨੂੰ ਵਸਾਇਆ ਸੀ। ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਇਸ ਨਗਰ ਦੇ ਵਿੱਚ ਟਿਕਾਣਾ ਕਰਦੇ ਆ, ਆਲੇ ਦੁਆਲੇ ਸੰਗਤਾਂ ਦਰਸ਼ਨ ਦਦਾਰੇ ਕਰਨ ਵਾਸਤੇ ਆਉਂਦੀਆਂ। ਪਰ ਉਸ ਤੋਂ ਪਹਿਲਾਂ ਇਸ ਇਲਾਕੇ ਦੇ ਵਿੱਚੋਂ ਇੱਕ ਪੈਂਦੇ ਖਾਂ ਦਾ ਜਰਨੈਲ, ਉਹ ਵੀ ਗੁਰਦੇਵ ਪਾਤਸ਼ਾਹ ਦੀ ਸ਼ਰਮ ਦੇ ਵਿੱਚ ਆ ਚੁੱਕਾ ਸੀ। ਉਹ ਮੈਂ ਬੇਨਤੀ ਕੀਤੀ ਸੀ ਕਿ ਪਹਿਲੀ ਜੰਗ ਦੇ ਵਿੱਚ ਉਸ ਪੈਂਦੇ ਖਾਂ ਨੇ, ਪਠਾਣਾ ਦੇ ਮੁੰਡੇ ਨੇ, ਉਹ ਹੱਥ ਦਿਖਾਏ, ਗੁਰੂ ਮਹਾਰਾਜ ਜੀ ਦੇ ਵੱਲੋਂ ਹੋ ਕੇ ਲੜਿਆ ਸੀ, ਦੁਸ਼ਮਣਾਂ ਦੇ ਨਾਲ ਲੜਿਆ ਸੀ, ਮੁਖਲਸ ਖਾਂ ਦੇ ਨਾਲ ਲੜਿਆ ਸੀ। ਹੁਣ ਪਠਾਣਾ ਦਾ ਪੁੱਤ ਸੀ, ਲੜਨਾ ਇਹਨਾਂ ਦੇ ਖੂਨ ਦੇ ਵਿੱਚ ਸੀ, ਤਲਵਾਰਾਂ ਇਹਨਾਂ ਨੂੰ ਚਲਾਉਣੀਆਂ ਆਉਂਦੀਆਂ ਸੀ, ਪਰ ਸੀ ਬੜਾ ਗਰੀਬ। ਸੱਚੇ ਸਤਿਗੁਰਾਂ ਨੇ ਇਹਨੂੰ ਪੁੱਤਾਂ ਵਾਂਗ ਪਾਲਿਆ, ਗੁਰੂ ਮਹਾਰਾਜ ਇਹਦਾ ਬੜਾ ਖਿਆਲ ਰੱਖਦੇ ਸੀ। ਹੁਣ ਸਤਸੰਗਤ ਜੀ, ਪਹਿਲੀ ਜੰਗ ਜਿੱਤ ਜਾਂਦੀ ਹੈ, ਇਹਨੇ ਬੜੀ ਤਲਵਾਰ ਵਾਹੀ ਹੈ, ਤੇ ਇਹ ਆਮ ਨਾਲੋਂ ਥੋੜਾ ਜਿਹਾ ਉੱਚਾ ਹੋ ਕੇ ਚੱਲਣ ਲੱਗ ਪਿਆ, ਸਿੱਖਾਂ ਨੂੰ ਕਹਿਣ ਵੀ ਲੱਗ ਪਿਆ ਵੀ ਤੁਸੀਂ ਕੀ ਲੜ ਲੈਣਾ, ਤੁਹਾਨੂੰ ਕੀ ਪਤਾ ਕਿਰਪਾਨਾਂ ਕਿੱਦਾਂ ਪੜੀਦੀਆਂ, ਤੁਹਾਨੂੰ ਕੀ ਪਤਾ ਢਾਲ ਕਿੱਦਾਂ ਦੁਸ਼ਮਣ ਦੇ ਮੋਹਰੇ ਕਰੀਦੀ ਆ ਬਚਾ ਕਰਨ ਵਾਸਤੇ, ਇਹ ਤੇ ਮੈਂ ਸੀ, ਮੇਰੇ ਨਾਲ ਐਵੇਂ ਥੋੜੋ ਗੁਰਦੇਵ ਪਾਤਸ਼ਾਹ ਮੇਰਾ ਇੰਨਾ ਤੇ ਕਰਦੇ ਆ, ਹਰ ਥਾਂ ਦੇ ਉੱਤੇ ਆਵਾਜ਼ ਮਾਰਦੇ ਆ ਪੈਂਦੇ ਖਾ ਕਿੱਥੇ ਆ, ਆਹ ਪੁੱਤਰਾ ਆਪਾਂ ਫਲਾਨੀ ਜਗ੍ਹਾ ਜਾਣਾ, ਇਹ ਗੁਰਦੇਵ ਪਾਤਸ਼ਾਹ ਐਵੇਂ ਥੋੜੋ, ਉਹਨਾਂ ਨੂੰ ਪਤਾ ਮੇਰੀ ਬਹਾਦਰੀ ਦਾ ਪਤਾ, ਮੇਰੇ ਗੁਣਾਂ ਦਾ ਪਤਾ, ਇਹ ਹੰਕਾਰ ਦੇ ਵਿੱਚ ਬਾਕੀਆਂ ਨਾਲ ਉੱਚਾ ਹੋ ਕੇ ਤੁਰ ਲੱਗ ਪਿਆ। ਪਹਿਲੀ ਜੰਗ ਤੋਂ ਬਾਅਦ ਜਦੋਂ ਦੂਜੀ ਜੰਗ ਹੁੰਦੀ ਹੈ ਨਾ, ਔਰ ਉਸ ਜੰਗ ਤੋਂ ਚਾਰ ਕੁ ਦਿਨ ਅੱਗੋਂ ਹੀ ਗੁਰਦੇਵ ਪਾਤਸ਼ਾਹ ਕਹਿੰਦੇ ਪੈਂਦੇ ਕਹਾ ਜਾ ਆਪਦੇ ਪਿੰਡ ਜਾਇਆ, ਨਿਆਣਿਆਂ ਨੂੰ ਮਿਲਿਆ, ਗੁਰੂ ਪਿਆਰਿਓ ਚਲੇ ਜਾਂਦਾ, ਸਤਿਗੁਰ ਦੂਜੀ ਜੰਗ ਜਿੱਤਦੇ ਨੇ। ਉਸ ਤੋਂ ਬਾਅਦ ਤੀਜੀ ਜੰਗ ਹੁੰਦੀ ਆ, ਨਾ ਦੂਜੀ ਜੰਗ ਵਿੱਚ ਇਹਨੂੰ ਬੁਲਾਇਆ ਗਿਆ, ਨਾ ਤੀਜੀ ਜੰਗ ਵਿੱਚ ਇਹਨੂੰ ਬੁਲਾਇਆ ਗਿਆ, ਗੁਰੂ ਮਹਾਰਾਜ ਜੀ ਨੇ ਇਹਦਾ ਖਿਆਲ ਹੀ ਛੱਡ ਦਿੱਤਾ। ਹੁਣ ਗੁਰੂ ਪਿਆਰਿਓ, ਜਦੋਂ ਕਰਤਾਰਪੁਰ ਦੇ ਵਿੱਚ ਸਤਿਗੁਰੂ ਆ ਜਾਂਦੇ ਨੇ ਨਾ, ਹੁਣ ਪੈਂਦੇ ਖਾਂ ਨੂੰ ਪਤਾ ਲੱਗਦਾ ਗੁਰਦੇਵ ਪਾਤਸ਼ਾਹ ਇੱਥੇ ਆਏ ਹੋਏ ਆ, ਤੇ ਇਹ ਵੀ ਸੱਚੇ ਸਤਿਗੁਰਾਂ ਦੇ ਚਰਨ ਪਸਤ ਵਾਸਤੇ ਆਉਂਦਾ ਹੈ, ਤੇ ਉੱਥੇ ਸਤਿਗੁਰਾਂ ਦੇ ਦਰਸ਼ਨ ਦਦਾਰੇ ਕਰਕੇ ਸੈਡ ਜੀ ਤੇ ਹੋ ਕੇ ਆਪਣੇ ਆਪ ਦੇ ਵਿੱਚ ਨਿੰਮੋ ਝੂਣਾ ਜਿਹਾ ਵੀ ਮੈਂ ਬਹਾਦਰੀ ਦੀਆਂ ਫੜਾਂ ਮਾਰਦਾ ਹੁੰਦਾ ਸੀ, ਤੇ ਸੱਚੇ ਸਤਿਗੁਰੋ ਮੈਨੂੰ ਇੱਕ ਕੌਡੀ ਦਾ ਵੀ ਨਹੀਂ ਸਮਝਿਆ, ਦੋ ਜੰਗਾਂ ਜਿੱਤ ਚੁੱਕੇ ਆ, ਤੇ ਬਾਬਾ ਬਿਧੀ ਚੰਦ ਜੀ ਇਹਨੂੰ ਸੈਡ ਤੇ ਖੜੇ ਦੇ ਉੱਤੇ ਹੋ ਕੇ ਇਹਦੇ ਮੋਢੇ ਨੂੰ ਥਾਪੜਦੇ ਪੈਂਦੇ ਕਹਾ ਕਿੱਦਾਂ ਕਿਵੇਂ ਆਇਆ ਸਤਿਗੁਰਾਂ ਨੂੰ ਮਿਲਣਾ ਆ, ਹਾਂ ਹਾਂ ਬਿਧੀ ਚੰਦ ਮੈਂ ਮਿਲਣ ਆਇਆ ਸੀ, ਉਹ ਬੜਿਆ ਜਰਨੈਲ ਆ ਤੂੰ ਸਾਡਾ, ਤੂੰ ਏਦਾਂ ਪਿੱਛੇ ਜਿਹਾ ਕਰਕੇ ਖੜੋ, ਕਾਹਤੋਂ ਖੜਾ ਆ ਤੂੰ ਸਾਡਾ ਜਰਨੈਲ ਆ, ਜਰਨੈਲਾ ਕਿੱਦਾਂ ਹਾਲ ਆ ਬਾਬਾ ਬਿਧੀ ਚੰਦ ਵੀ ਥੋੜੀ ਜੀ ਟਾਂਚ ਜੀ ਦੇ ਨਾਲ ਇਹਨਾਂ ਗੱਲ ਕਰਦੇ ਆ।
ਕਿੱਦਾਂ ਜਰਨੈਲਾ, ਇੱਦਾਂ ਹੀ ਆਖੀਦਾ ਨਾ ਵੀ ਜਦੋਂ ਕਿਸੇ ਨੂੰ ਟਾਂਚ ਕਰਨੀ ਹੋਵੇ ਆਪਣੇ ਆਪ ਨੂੰ ਵੱਡਾ ਜਰਨੈਲ ਸਮਝਣ ਲੱਗ ਪਿਆ। ਤੇ ਬਾਬਾ ਬਿਧੀ ਚੰਦ ਨੂੰ ਟਾਂਚ ਕਰਦੇ ਆ ਤੇ ਫਿਰ ਬਾਅਦ ਇਹ ਨਿੰਮੋ ਝੂਣਾ ਜਿਹਾ ਹੋਇਆ, ਕਹਿੰਦਾ ਉਹ ਯਾਰ ਅਸੀਂ ਬਿਧੀ ਚੰਦਾ ਕਾਹਦੇ ਜਰਨੈਲ ਆ, ਅਸੀਂ ਕਾਹਦੇ ਜਰਨੈਲ, ਸਾਡੀ ਗਿਣਤੀ ਕਾਹਦੀ ਆ। ਗੁਰਦੇਵ ਪਾਤਸ਼ਾਹ ਨੇ ਦੂਜੀ ਜੰਗ ਲੜੀ, ਤੀਜੀ ਜੰਗ ਲੜੀ, ਸਾਨੂੰ ਸੱਦਿਆ ਹੀ ਨਹੀਂ। ਕਹਿੰਦੇ ਕੋਈ ਗੱਲ ਨੀ ਬਾਬਾ ਗੁਰੂ ਮਹਾਰਾਜ ਤੈਨੂੰ ਫੇਰ ਵੀ ਯਾਦ ਹੀ ਕਰਦੇ ਰਹਿੰਦੇ ਆ। ਔਰ ਬਾਬਾ ਬਿਧੀ ਚੰਦ ਨੇ ਇਹ ਗੱਲ ਸਾਰੀ ਗੁਰਦੇਵ ਪਾਤਸ਼ਾਹ ਦੇ ਕੋਲ ਕਰ ਦਿੱਤੀ ਹੈ। ਸਤਿਗੁਰੂ ਬਿਧੀ ਚੰਦ ਨਿੰਮੋ ਝੂਣਾ ਜਾ, ਸ਼ਰਮ ਜੀ ਮੰਨਦਾ ਆ। ਤੇ ਸਤਿਗੁਰ ਕਹਿੰਦੇ ਬੁਲਾ ਲਿਆ। ਅਗਲੇ ਦੋ ਚਾਰ ਪੰਜ ਸੱਤ ਦਿਨਾਂ ਦੇ ਵਿੱਚ ਵਿਸਾਖੀ ਦਾ ਦਿਨ ਆਉਣਾ ਸੀ ਤੇ ਗੁਰੂ ਪਿਆਰਿਓ ਬਾਬਾ ਬਿਧੀ ਚੰਦ ਕਿਸੇ ਸਿੱਖਾਂ ਨੂੰ ਭੇਜਦੇ, ਕਹਿੰਦੇ ਪੈਂਦੇ ਖਾਂ ਨੂੰ ਬੁਲਾ ਕੇ ਲਿਆਓ। ਗੁਰਦੇਵ ਪਾਤਸ਼ਾਹ ਨੇ ਯਾਦ ਕੀਤਾ ਉਹਨੂੰ, ਪੈਂਦੇ ਖਾਂ ਆਇਆ ਦਰਬਾਰ ਦੇ ਵਿੱਚ ਬੈਠਾ। ਉੱਥੇ ਇੱਕ ਘਟਨਾ ਵਾਪਰਦੀ ਆ। ਇੱਕ ਸਿੱਖ ਸੀ, ਉਹਦਾ ਨਾਂ ਸੀ ਚਤਰ ਸੈਨ। ਉਹ ਕੁਝ ਪਿਟਾਵਾਂ ਸੱਚੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲੈ ਕੇ ਆਇਆ, ਬੜੀਆਂ ਕੀਮਤੀ ਪਿਟਾਵਾਂ ਸੀ। ਉਹਨਾਂ ਦੇ ਵਿੱਚ ਇੱਕ ਨਗਦੀ 500 ਦਮੜਾ ਸੀ, 500 ਸਿੱਕੇ ਸੋਨੇ ਦੇ, ਉਹ ਗੁਰਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਰੱਖੇ। ਉਹਦੇ ਕੋਲ ਇੱਕ ਤਲਵਾਰ ਸੀ, ਇੱਕ ਪੁਸ਼ਾਕ ਸੀ, ਇੱਕ ਘੋੜਾ ਸੀ ਤੇ ਇੱਕ ਚਿੱਟੇ ਰੰਗ ਦਾ ਬਾਜ ਸੀ। ਇਹ ਪੰਜ ਚੀਜ਼ਾਂ ਹੋ ਗਈਆਂ ਨਾ, ਇੱਕ ਮਾਇਆ 500 ਤੇ ਸੱਚੇ ਸਤਿਗੁਰਾਂ ਨੇ ਜਿਹੜੀ ਮਾਇਆ ਸੀ ਉਹ ਗੋਲਕ ਦੇ ਵਿੱਚ ਪਵਾਤੀ। ਕਹਿੰਦੇ ਪੈਸੇ ਇੱਥੇ ਗੋਲਕ 'ਚ ਪਾ ਦਿਓ, ਕਿਤੇ ਲੰਗਰਾਂ ਵਿੱਚ ਵਰਤੇ ਜਾਣਗੇ। ਜਿਹੜਾ ਬਾਜ ਸੀ ਚਿੱਟੇ ਰੰਗ ਦਾ, ਉਹ ਆਪਣੇ ਸਭ ਤੋਂ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ ਤੇ ਬਾਕੀ ਦੀਆਂ ਤਿੰਨ ਚੀਜ਼ਾਂ ਬਚੀਆਂ। ਘੋੜਾ ਬਚਿਆ, ਰੇਸ਼ਮੀ ਪਸ਼ਮੀਨੇ ਦੀ ਪੁਸ਼ਾਕ ਬਚੀ ਹੈ ਤੇ ਇੱਕ ਤਲਵਾਰ ਬਚੀ ਹੈ। ਪੈਂਦੇ ਖਾਂ ਨੂੰ ਖੜਾ ਕੀਤਾ, ਕਹਿੰਦਾ ਪੈਂਦੇ ਖਾਂ ਖੜਾ ਹੋ ਪੁੱਤਰਾ, ਗੁਰਦੇਵ ਪਾਤਸ਼ਾਹ ਕਹਿਣ ਲੱਗੇ ਪੈਂਦੇ ਖੜਾ। ਤੇ ਸੱਚੇ ਸਤਿਗੁਰਾਂ ਨੇ ਇਹ ਤਿੰਨੇ ਚੀਜ਼ਾਂ ਪੈਂਦੇ ਖਾਂ ਨੂੰ ਦੇ ਦਿੱਤੀਆਂ, ਘੋੜਾ ਦੇ ਦਿੱਤਾ, ਤਲਵਾਰ ਦੇ ਦਿੱਤੀ ਤੇ ਪੁਸ਼ਾਕ ਦੇ ਦਿੱਤੀ ਤੇ ਨਾਲ ਆਖਿਆ ਪੈਂਦੇ ਖਾਂ ਆ ਜਿੱਦਾਂ ਦੀਆਂ ਲੀਰਾਂ ਪਾ ਕੇ ਆਉਣਾ, ਇੱਦਾਂ ਦੀਆਂ ਦਰਬਾਰ ਵਿੱਚ ਨਾ ਪਾ ਕੇ ਆ ਕਰ, ਤੂੰ ਗੁਰੂ ਮਹਾਰਾਜ ਜੀ ਦਾ ਜਰਨੈਲ ਹੈ, ਤੂੰ ਗੁਰੂ ਨਾਨਕ ਦੀਆਂ ਫੌਜਾਂ ਦਾ ਜਰਨੈਲ ਹੈ, ਆ ਵੇਖ ਕੀਮਤੀ ਪੁਸ਼ਾਕ ਇਹਨੂੰ ਪਹਿਨ ਕੇ ਆਇਆ ਕਰ, ਪੈਦਲ ਨਾ ਆਇਆ ਕਰ, ਘੋੜੇ ਤੇ ਚੜ੍ਹ ਕੇ ਆਇਆ ਕਰ, ਤਲਵਾਰ ਪਾ ਕੇ ਸ਼ਸਤਰ ਬਾਸ਼ਤਰ ਪਾ ਕੇ ਤੂੰ ਜਰਨੈਲਾਂ ਵਾਂਗ ਆਇਆ ਕਰ, ਤੂੰ ਜਰਨੈਲ ਹੈ। ਸਤ ਬਚਨ ਸਤਿਗੁਰੂ, ਜਿੱਦਾਂ ਆਪ ਦਾ ਹੁਕਮ ਹੈ। ਪੈਂਦੇ ਖਾਂ ਘਰੇ ਜਾਂਦਾ ਹੈ, ਘਰੇ ਗਿਆ, ਇਹਦਾ ਜਵਾਈ ਉਸਮਾਨ ਖਾਂ ਉਹਦਾ ਨਾਂ, ਇਹ ਸਾਰੀਆਂ ਚੀਜ਼ਾਂ ਦੇਖ ਲੈਂਦਾ। ਘੋੜਾ ਦੇਖਿਆ, ਬੜਾ ਕੀਮਤੀ ਨੁਕਰਾ ਘੋੜਾ ਔਰ ਬਹੁਤ ਵਧੀਆ ਪੁਸ਼ਾਕ ਹੈ, ਲੱਖਾਂ ਦੀ ਉਸ ਵੇਲੇ ਉਹਦੀ ਕੀਮਤ ਹੋਵੇਗੀ ਤੇ ਵਧੀਆ ਕੁਰਬਾਨ। ਇਹ ਸਾਰਾ ਕੁਝ ਦੇਖ ਕੇ ਇਹਦੇ ਜਵਾਈ ਦਾ ਮਨ ਲਲਚਾ ਜਾਂਦਾ, ਕਹਿੰਦਾ ਇਹ ਚੀਜ਼ਾਂ ਮੈਨੂੰ ਦੇ ਦਿਓ। ਜਵਾਬ ਦਿੰਦਾ, ਕਹਿੰਦਾ ਨਹੀਂ ਨਹੀਂ, ਇਹ ਗੁਰੂ ਪਾਤਸ਼ਾਹ ਦੀ ਰਹਿਮਤ ਮੇਰੇ ਤੇ ਹੋਈ ਆ, ਤੈਨੂੰ ਇਹ ਚੀਜ਼ਾਂ ਕਿਵੇਂ ਦੇ ਦਵਾਂ, ਇਹ ਗੁਰਦੇਵ ਪਾਤਸ਼ਾਹ ਨੇ ਮੇਰੇ ਤੇ ਰਹਿਮਤ ਕੀਤੀ ਹੈ ਔਰ ਮੈਂ ਇਹ ਚੀਜ਼ਾਂ ਤੈਨੂੰ ਦੇ ਦਵਾਂ ਤੇ ਕੱਲ ਨੂੰ ਮੈਂ ਗੁਰਦੇਵ ਪਾਤਸ਼ਾਹ ਨੂੰ ਕੀ ਮੂੰਹ ਦਿਖਾਵਾਂਗਾ। ਹੁਣ ਗੁਰੂ ਪਿਆਰਿਓ, ਪੈਂਦੇ ਖਾਂ ਇਹਨੂੰ ਜਵਾਬ ਦੇ ਕੇ ਆਪ ਹੋਰ ਕਿਸੇ ਕੰਮ ਤੇ ਚਲਿਆ ਜਾਂਦਾ ਤੇ ਇਹ ਆਪਣੀ ਸੱਸ ਨਾਲ ਗੱਲਾਂ ਬਾਤਾਂ ਕਰਦਾ, ਕਹਿੰਦਾ ਜੇ ਆਹ ਤਿੰਨੇ ਚੀਜ਼ਾਂ ਮੈਨੂੰ ਨਾ ਦਿੱਤੀਆਂ ਤੇ ਮੈਂ ਮਰ ਜਾਵਾਂਗਾ, ਤੁਹਾਡੀ ਧੀ ਰੰਡੀ ਹੋ ਜਾਵੇਗੀ। ਹੁਣ ਗੁਰੂ ਪਿਆਰਿਓ, ਮਾਵਾਂ ਜਿਹੜੀਆਂ ਮਾਂ ਹੁੰਦੀ ਹੈ ਨਾ, ਇਹ ਆਪਣੇ ਪੁੱਤਾਂ ਨਾਲੋਂ ਹੱਕ ਜਵਾਈਆਂ ਨੂੰ ਜ਼ਿਆਦਾ ਦੇ ਕੇ ਖੁਸ਼ ਹੁੰਦੀ ਆ। ਮਾਵਾਂ ਬੈਠੀਆਂ ਸਤਿਕਾਰਯੋਗ, ਮੈਂ ਇਹ ਨਹੀਂ ਕਹਿੰਦਾ ਪੁੱਤਾਂ ਦਾ ਤੇ ਨਹੀਂ ਕਰਦੀਆਂ, ਪਰ ਇਹ ਜਵਾਈਆਂ ਵੱਲ ਜ਼ਿਆਦਾ ਖਿਆਲ ਰੱਖਦੀਆਂ। ਉਹਦਾ ਕਾਰਨ ਪਤਾ ਕੀ ਹੁੰਦਾ, ਇੱਥੋਂ ਤੱਕ ਕਿ ਜਵਾਈਆਂ ਦੇ ਹੱਕ, ਪੁੱਤਾਂ ਦੇ, ਨੂੰਹਾਂ ਦੇ ਹੱਕ ਖੋ ਖੋ ਕੇ ਵੀ ਉਹ ਆਪਣੀ ਧੀ ਦੀ ਝੋਲੀ ਵਿੱਚ ਪਾਉਣ ਲਈ ਤਿਆਰ ਹੁੰਦੀਆਂ। ਉਹਦਾ ਕਾਰਨ, ਧੀ ਨੂੰ ਵੱਧ ਤੋਂ ਵੱਧ ਚੀਜ਼ਾਂ ਦਈਏ, ਸਾਡਾ ਜਵਾਈ ਖੁਸ਼ ਰਹੂਗਾ ਤੇ ਮੇਰੀ ਧੀ ਨੂੰ ਖੁਸ਼ ਰੱਖੂਗਾ, ਬਸ ਇੰਨੀ ਕੁ ਗੱਲ ਹੁੰਦੀ ਆ। ਗੁਰੂ ਪਿਆਰਿਓ, ਚੀਜ਼ਾਂ ਦੇਣ ਦੇ ਨਾਲੋਂ ਧੀਆਂ ਨੂੰ ਖੁਸ਼ ਰੱਖਣਾ, ਜਵਾਈਆਂ ਨੂੰ ਖੁਸ਼ ਰੱਖਣਾ ਤੇ ਧੀਆਂ ਨੂੰ ਚੰਗੇ ਸੰਸਕਾਰ ਦਈਦੇ ਹੁੰਦੇ ਆ, ਚੀਜ਼ਾਂ ਨਾਲ ਨਹੀਂ। ਉਹ ਦਾਜਾਂ ਦੇ ਨਾਲ ਧੀਆਂ ਨਹੀਂ ਵਸਦੀਆਂ, ਧੀਆਂ ਚੰਗੇ ਸੰਸਕਾਰਾਂ ਦੇ ਨਾਲ ਵਸਦੀਆਂ। ਮੇਰੇ ਪਿਆਰੇ ਵੀਰੋ, ਜੇ ਕਿਤੇ ਤੁਸੀਂ ਭਾਵੇਂ ਘਰ ਭਰ ਦਿਓ, ਜੇ ਸਾਡੀਆਂ ਧੀਆਂ ਦੀਆਂ ਗੜਗੜ ਜੰਮੀਆਂ ਜ਼ਬਾਨਾਂ ਹੋਈਆਂ, ਅਗਰ ਜਾ ਕੇ ਉਹਨਾਂ ਨੂੰ ਪੁੱਠਾ ਬੋਲਿਆ ਸਾਰਿਆਂ ਨੂੰ, ਸਹੁਰਿਆਂ ਨੂੰ, ਆਪਣੇ ਦੇਰਾਂ ਜੇਠਿਆਂ ਨੂੰ, ਤਾਂ ਕਿੱਥੋਂ ਸਾਡੀਆਂ ਧੀਆਂ ਵਸ ਲੈਣਗੀਆਂ। ਧੀਏ, ਰੋਟੀ ਕਿੱਦਾਂ ਪਕਾਈਦੀ ਆ, ਕੱਪੜੇ ਕਿਵੇਂ ਧੋਈਦੇ ਆ, ਕਿਵੇਂ ਵਰਤੀਦਾ, ਆਏ ਗਏ ਤੋਂ ਕਿਵੇਂ ਸਲੂਕ ਕਰੀਦਾ, ਇਹ ਚੀਜ਼ਾਂ ਧੀਆਂ ਨੂੰ ਸਮਝਾਉਣ ਦੀ ਲੋੜ ਹੁੰਦੀ। ਪੈਂਦੇ ਖਾਂ ਦੀ ਸੱਸ ਨੇ ਇਹ ਸੋਚਿਆ ਵੀ ਆਹ ਕਿਹੜੀ ਗੱਲ ਹੈ, ਇਹ ਦੇ ਦਿੰਦੇ ਆ, ਇਹ ਚੀਜ਼ਾਂ ਦੇ ਦਿੰਦੇ ਤਾਂ ਕਿਹੜੀ ਗੱਲ, ਜਵਾਈ ਖੁਸ਼ ਹੋਣਾ ਚਾਹੁੰਦਾ ਚਾਹੀਦਾ ਤੇ ਮੇਰੀ ਧੀ ਖੁਸ਼ ਰਹੂਗੀ। ਹੁਣ ਪਿਆਰ ਵਾਲਿਓ, ਇਹ ਪੈਂਦੇ ਖਾਂ ਕਿਤੇ ਗਿਆ ਹੋਇਆ ਤੇ ਸਾਰੀਆਂ ਚੀਜ਼ਾਂ ਦੇ ਦਿੰਦੀਆਂ ਤੇ ਉਹ ਚੀਜ਼ਾਂ ਲੈ ਕੇ ਪਿਆਰ ਸ਼ਿਕਾਰ ਵੱਲ ਨੂੰ ਚਲਾ ਗਿਆ, ਘੋੜੇ ਦੇ ਉੱਤੇ ਸਵਾਰ ਹੋ ਕੇ, ਉਹੀ ਆਪਣੀ ਪੁਸ਼ਾਕ ਪਹਿਨ ਕੇ ਤੇ ਤਲਵਾਰ ਪਾ ਕੇ ਤੇ ਸ਼ਿਕਾਰ ਖੇਡਣ ਵਾਸਤੇ ਚਲਾ ਗਿਆ। ਪੈਂਦੇ ਖਾਂ ਘਰ ਵਾਪਸ ਆਉਂਦਾ,
ਹੁਣ ਜਦੋਂ ਵਾਪਸ ਆਏ ਉਹ ਤਿੰਨੇ ਚੀਜ਼ਾਂ ਕੋਲ ਨਾ ਦੇ ਕੇ ਤੇ ਉਹ ਗੁੱਸੇ ਹੁੰਦਾ ਆਪਣੇ ਘਰ ਵਾਲੀ ਨੂੰ, ਕਹਿੰਦਾ ਗੁਰੂ ਮਹਾਰਾਜ ਜੀ ਦੀ ਰਹਿਮਤ ਤੂੰ ਅੱਗੇ ਦੇਤੀ ਆ, ਮੈਂ ਗੁਰੂ ਹੁਣ ਗੁਰੂ ਦੇ ਕੋਲ ਜਾਣ ਜੋਗਾ ਨਹੀਂ ਰਹਿ ਗਿਆ। ਤੇ ਉਹ ਅੱਗਿਓਂ ਕਹਿੰਦੀ ਆ ਇਹ ਕਿੱਡੀ ਕੁ ਗੱਲ ਆ, ਗੁਰੂ ਸਾਹਿਬ ਨੇ ਦਿੱਤੀ ਆ, ਤੂੰ ਉੱਥੋਂ ਜਾ ਕੇ ਹੋਰ ਮੰਗ ਲਈ, ਗੁਰੂ ਸਾਹਿਬ ਕੋਲ ਇਹ ਚੀਜ਼ਾਂ ਦਾ ਕਿਤੇ ਘਾਟਾ? ਫਿਰ ਉਹ ਥੋੜਾ ਜਿਹਾ ਝਿੜਕੇ ਝੁੜਕੇ ਖਾ ਕੇ ਘਰ ਵਾਲੀ ਤੋਂ, ਵਿਚਾਰਾ ਭਾਵੇਂ ਉਹ ਜਰਨੈਲ ਸੀ ਭਾਵੇਂ ਬੜਾ ਬਹਾਦਰ ਸੀ ਪਰ ਘਰ ਵਾਲੀ ਦੇ ਸਾਹਮਣੇ ਨੀਵਾਂ ਹੀ ਸੀ, ਨੀਵਾਂ ਹੋ ਕੇ ਵਿਚਾਰਾ ਨਿੰਮੋ ਝੂਣਾ ਜਿਹਾ ਹੋ ਕੇ ਤੇ ਅੰਦਰ ਵੜ ਜਾਂਦਾ। ਤੇ ਹੋਇਆ ਕੀ ਹੈ, ਬਾਬਾ ਗੁਰਦਿੱਤਾ ਜੀ ਉਹ ਚਿੱਟਾ ਬਾਜ ਲੈ ਕੇ ਜਿਹੜਾ ਸਤਿਗੁਰਾਂ ਨੇ ਭੇਟਾ ਕੀਤਾ ਸੀ ਉਹੀ ਲੈ ਕੇ ਤੇ ਉਹ ਵੀ ਸ਼ਿਕਾਰ ਖੇਡਣ ਵਾਸਤੇ ਚਲੇ ਗਏ। ਹੁਣ ਪੈਂਦੇ ਖਾਂ ਦਾ ਜਵਾਈ ਵੀ ਸ਼ਿਕਾਰ ਖੇਡ ਰਿਹਾ। ਥੋੜੀ ਜੀ ਗੱਲ ਲੰਬੀ ਹੈ ਇਹ, ਇਸ ਕਰਕੇ ਪਹਿਲੇ ਸ਼ੁਰੂ ਦੇ ਵਿੱਚ ਇੱਕ ਇਤਿਹਾਸ ਦਾ ਮੁੱਢ ਇੱਥੋਂ ਵੱਜਣਾ, ਇਸ ਕਰਕੇ ਗੱਲ ਨੂੰ ਮੈਂ ਥੋੜ੍ਹੀ ਜਿਹੀ ਲੰਬੀ ਰੱਖਣ ਦਾ ਯਤਨ ਕਰ ਰਿਹਾ ਕਿ ਇੱਕ ਇੱਕ ਗੱਲ ਜਿਹੜੀ ਹੈ ਸੰਗਤ ਨੂੰ ਸਮਝ ਆ ਜਾਵੇ ਵੀ ਚੌਥੀ ਜੰਗ ਕਿਵੇਂ ਹੋਈ ਸੀ। ਹੁਣ ਬਾਬਾ ਗੁਰਦਿੱਤਾ ਜੀ ਵੀ ਸ਼ਿਕਾਰ ਖੇਡ ਰਹੇ ਨੇ, ਉਸਮਾਨ ਖਾਂ ਵੀ ਸ਼ਿਕਾਰ ਖੇਡ ਰਿਹਾ। ਬਾਬਾ ਗੁਰਦਿੱਤਾ ਜੀ ਨੇ ਆਪਣਾ ਬਾਜ ਕਹਿੰਦੇ ਕਿਸੇ ਪੰਛੀ ਵੱਲ ਛੱਡਿਆ, ਉਹ ਰੱਜ ਬਾਜ ਜ਼ਿਆਦਾ ਰੱਜਿਆ ਹੋਣ ਦਾ ਕਰਕੇ ਉਹ ਪੰਛੀ ਦੇ ਉੱਤੇ ਹਮਲਾ ਨਾ ਕਰ ਸਕਿਆ, ਉੱਡਦਾ ਉੱਡਦਾ ਦੂਰ ਚਲਾ ਗਿਆ ਕਿਤੇ, ਤੇ ਉਹ ਇੱਥੇ ਚਲਾ ਗਿਆ ਦੂਰ ਇੱਥੇ ਚਲਾ ਗਿਆ ਵੀ ਉਹ ਅਸਮਾਨ ਖਾਂ ਦੇ ਹੱਥ ਆ ਗਿਆ। ਹੁਣ ਅਸਮਾਨ ਖਾਂ ਉਹ ਬਾਜ ਲੈ ਕੇ ਆਪਣੇ ਘਰੇ ਆ ਗਿਆ ਤੇ ਘਰ ਆਉਂਦਿਆਂ ਨੂੰ ਪੈਂਦੇ ਖਾਂ ਗੁੱਸੇ ਹੋ ਰਿਹਾ, ਆਪਣੇ ਜਵਾਈ ਨੂੰ ਗੁੱਸੇ ਹੋਇਆ, ਕਹਿੰਦਾ ਅਕਲ ਕਰ ਕੋਈ, ਮੈਂ ਤੈਨੂੰ ਵਰਜਿਆ ਸੀ ਇਹ ਚੀਜ਼ਾਂ ਨਹੀਂ ਲੈਣੀਆਂ ਤੇ ਤੂੰ ਕਿਉਂ ਲਈਆਂ? ਤੇ ਗੁਰੂ ਪਿਆਰੇ ਉਹ ਬੜੇ ਹੰਕਾਰ ਦੇ ਵਿੱਚ ਇਹਦਾ ਜਵਾਈ ਆਖਦਾ ਤੇ ਕਹਿੰਦਾ ਆਪਣਾ ਧਰਮ ਛੱਡ ਕੇ ਇਸਲਾਮ ਨੂੰ ਛੱਡ ਕੇ ਸਿੱਖਾਂ ਦੇ ਗੁਰੂ ਦਾ ਚੇਲਾ ਹੋਇਆ ਫਿਰਦਾ, ਤੇਰੀਆਂ ਰਗਾਂ ਦੇ ਵਿੱਚ ਕੜਾਹ ਲੰਘ ਗਿਆ ਔਰ ਤੈਨੂੰ ਹੋਰ ਕੁਛ ਵੀ ਪਰਵਾਹ ਨਹੀਂ, ਤੈਨੂੰ ਹੋਰ ਕੁਛ ਵੀ ਚੰਗਾ ਨਹੀਂ ਲੱਗਦਾ। ਤੇ ਉਸ ਵੇਲੇ ਇਹਦੇ ਹੱਥ ਵਿੱਚ ਜਦੋਂ ਬਾਜ ਦੇਖਿਆ ਨਾ, ਇਹਨੇ ਬਾਜ ਵੀ ਪਛਾਣ ਲਿਆ, ਕਹਿੰਦਾ ਦੇਖ ਅਸਮਾਨ ਖਾਂ ਗਲਤੀ ਮੰਨੀਏ ਆਪਾਂ ਗੁਰਦੇਵ ਪਾਤਸ਼ਾਹ ਕੋਲ ਚੱਲੀਏ, ਆ ਤੂੰ ਬਾਜ ਵੀ ਗੁਰਦੇਵ ਪਾਤਸ਼ਾਹ ਦੇ ਬਾਬੇ ਗੁਰਦਿੱਤੇ ਕੋਲ, ਇਹ ਤੂੰ ਬਾਜ ਕਿੱਥੋਂ ਲੈ ਕੇ ਆਇਆ? ਕਹਿੰਦਾ ਇਹ ਨਹੀਂ ਮਿਲੇਗਾ, ਬਾਜ ਨਹੀਂ ਮਿਲੇਗਾ, ਜੇ ਗੁਰੂ ਵਿੱਚ ਹਿੰਮਤ ਆ ਤੇ ਮੇਰੇ ਕੋਲ ਲੜ ਕੇ ਬਾਜ ਲੈ ਲਵੇ। ਆ ਗੁਰੂ ਪਿਆਰੇ ਉਹ ਬਾਜ ਲੱਭਦੇ ਲੱਭਦੇ ਲੱਭਦੇ ਸਿੱਖ ਜਿਹੜੇ ਸੀ ਨਾ ਉਹ ਵੀ ਇਹਦੇ ਘਰ ਦੇ ਲਾਗੇ ਆ ਗਿਆ ਜਿੱਥੇ ਇਹ ਪੈਂਦੇ ਖਾਂ ਤੇ ਇਹਦਾ ਜਵਾਈ ਇਹਦੇ ਘਰ ਦੇ ਲਾਗੇ ਗੱਲਾਂ ਬਾਤਾਂ ਕਰ ਰਹੇ ਨੇ। ਹੁਣ ਸਿੱਖਾਂ ਨੇ ਆ ਕੇ ਪੁੱਛਿਆ, ਕਹਿੰਦੇ ਪੈਂਦੇ ਖਾਂ ਜੀ ਬਾਬਾ ਗੁਰਦਿੱਤਾ ਜੀ ਦਾ ਬਾਜ ਉੜਿਆ ਸੀ, ਤੁਸੀਂ ਦੇਖਿਆ ਤਾਂ ਨਹੀਂ, ਤੁਹਾਡੇ ਤਾਂ ਨਹੀਂ ਇੱਥੇ ਆਇਆ? ਇਹ ਮੁੱਕਰ ਗਿਆ। ਹੁਣ ਦੋਵੇਂ ਹੀ ਸਹੁਰਾ ਜਵਾਈ ਮੁੱਕਰ ਜਾਂਦੇ ਨੇ, ਕਹਿੰਦੇ ਨਹੀਂ ਨਹੀਂ ਬਾਜ ਇੱਧਰ ਨਹੀਂ ਆਇਆ, ਇੱਥੇ ਬਾਜ ਨਹੀਂ ਆਇਆ। ਤੇ ਗੁਰੂ ਪਿਆਰੇ ਉਹ ਸਿੱਖ ਮੁੜ ਜਾਂਦੇ, ਲੇਕਿਨ ਬਾਬਾ ਗੁਰਦਿੱਤਾ ਜੀ ਨੂੰ ਇਹ ਗੱਲਬਾਤ ਦੱਸ ਦਿੱਤੀ ਜਾਂਦੀ ਹੈ ਵੀ ਬਾਬਾ ਜੀ ਉਹਨਾਂ ਦੇ ਹਾਵ ਭਾਵ ਦੱਸਦੇ ਆ ਕਿ ਉਹ ਚੋਰ ਨੇ, ਉਹਨਾਂ ਦੇ ਕੋਲ ਬਾਜ ਹੈ, ਉਹਨਾਂ ਦੀਆਂ ਅੱਖਾਂ ਸ਼ਰਮਾ ਰਹੀਆਂ ਸੀ ਜਦੋਂ ਉਹ ਗੱਲਾਂ ਬਾਤਾਂ ਕਰਦੇ ਸੀ। ਤੇ ਬਾਬਾ ਗੁਰਦਿੱਤਾ ਜੀ ਨੇ ਸਾਰੀ ਗੱਲਬਾਤ ਜਿਹੜੀ ਹੈ ਨਾ ਗੁਰਦੇਵ ਪਾਤਸ਼ਾਹ ਨੂੰ ਜਾ ਕੇ ਦੱਸਤੀ ਹੈ, ਸਤਿਗੁਰੂ ਬਾਜ ਛੱਡਿਆ ਸੀ, ਉਹ ਸਾਨੂੰ ਸ਼ੱਕ ਹੈ ਕਿ ਪੈਂਦੇ ਖਾਂ ਦੇ ਜਵਾਈ ਉਸਮਾਨ ਖਾਂ ਦੇ ਕੋਲ ਹੈ ਤੇ ਗੁਰਦੇਵ ਪਾਤਸ਼ਾਹ ਨੇ ਉਸੇ ਵੇਲੇ ਸਿੱਖ ਭੇਜਿਆ, ਕਹਿੰਦੇ ਪੈਂਦੇ ਖਾਂ ਨੂੰ ਬੁਲਾ ਕੇ ਲੈ ਕੇ ਆਓ। ਪੈਂਦੇ ਖਾਂ ਗੁਰੂ ਪਿਆਰਿਓ ਉਦਾਂ ਹੀ ਆ ਗਿਆ ਦਰਬਾਰ ਦੇ ਵਿੱਚ, ਨਾ ਇਹਦੇ ਕੋਲ ਘੋੜਾ, ਨਾ ਇਹਨੇ ਪੁਸ਼ਾਕ ਪਾਈ ਆ, ਨਾ ਇਹਦੇ ਕੋਲ ਤਲਵਾਰ ਹੈ। ਸਤਿਗੁਰਾਂ ਨੇ ਰੋਹ ਦੇ ਵਿੱਚ ਆ ਗਿਆ, ਗੁਰੂ ਮਹਾਰਾਜ ਕਹਿਣ ਲੱਗੇ ਰੋਹ ਵਿੱਚ ਆ ਕੇ, ਕਹਿੰਦੇ ਪੈਂਦੇ ਖਾਂ ਕਿੱਦਾਂ ਕੰਗਾਲਾਂ ਵਾਲ ਆਇਆ, ਤੂੰ ਸਾਡੀ ਬਖਸ਼ਿਸ਼ ਕਿਸੇ ਹੋਰ ਨੂੰ ਦੇਤੀ ਹੈ? ਤੈਨੂੰ ਜਿਹੜਾ ਘੋੜਾ ਦਿੱਤਾ ਸੀ, ਪੁਸ਼ਾਕ ਦਿੱਤੀ ਸੀ, ਕਿਰਪਾਨ ਦਿੱਤੀ ਸੀ, ਉਹ ਕਿੱਥੇ ਆ? ਕਹਿੰਦਾ ਮਹਾਰਾਜ ਘਰੇ ਹੀ ਆ, ਮੈਂ ਐਵੇਂ ਜਲਦੀ ਜਲਦੀ ਵਿੱਚ, ਤੁਸੀਂ ਬਾਹਰੋਂ ਹੀ ਆਖਿਆ, ਮੈਂ ਤੁਹਾਡਾ ਮੈਂ ਸੁਨੇਹਾ ਬਾਹਰ ਸੀ ਤੁਰਿਆ ਫਿਰਦਾ, ਮੈਂ ਤੁਹਾਡਾ ਸੁਨੇਹਾ ਸੁਣਿਆ ਤੇ ਮੈਂ ਜਲਦੀ ਜਲਦੀ ਆ ਗਿਆ, ਕਿਤੇ ਕੋਈ ਖਾਸ ਕੰਮ ਜ਼ਰੂਰੀ ਨਾ ਹੋਵੇ, ਪਾਤਸ਼ਾਹ ਮੇਰੇ ਕੋਲ ਹੀ ਆ ਸਾਰਾ ਕੁਛ। ਤੇ ਨਾਲ ਸੱਚੇ ਸਤਿਗੁਰਾਂ ਨੇ ਆਖ ਦਿੱਤਾ, ਕਹਿੰਦੇ ਪੈਂਦੇ ਖਾਂ ਗੁਰਦਿੱਤਾ ਜੀ ਦਾ ਬਾਜ ਪਤਾ ਲੱਗਾ ਤੇਰੇ ਜਵਾਈ ਦੇ ਕੋਲ ਆ, ਝੂਠ ਨਾ ਬੋਲੀ, ਜੇ ਹੈ ਤੇ ਉਹ ਪੇਸ਼ ਕਰ ਦੇ ਤੇ ਸੰਗਤ ਦੇ ਕੋਲੋਂ ਮਾਫੀ ਮੰਗ ਲਓ, ਇੱਕ ਤੇ ਤੂੰ ਜਿੱਦਾਂ ਜਰਨੈਲਾਂ ਵਾਂਗ ਆਉਣਾ ਸੀ ਉਹ ਨਹੀਂ ਆਇਆ ਤੇ ਦੂਜਾ ਬਾਜ ਚੋਰੀ ਕੀਤਾ, ਸਾਰੀ ਸੰਗਤ ਵਿੱਚ ਮਾਫੀ ਮੰਗ ਲਓ ਤੇ ਬਾਜ ਲਿਆ ਕੇ ਇੱਥੇ ਦੇ ਦਿਓ। ਗੁਰੂ ਪਿਆਰੇ ਉਹ ਕਹਿੰਦਾ ਨਾ ਮਹਾਰਾਜ, ਐਵੇਂ ਕਿਸੇ ਨੇ ਤੋਹਮਤ ਲਾਤੀ ਆ, ਸਾਡੇ ਨਾਲ ਈਰਖਾ ਕਰਨ ਵਾਲਿਆਂ ਨੇ, ਚੁਗਲਖੋਰਾਂ ਨੇ ਐਵੇਂ ਚੁਗਲੀ ਲਾਤੀ ਆ, ਸਾਡੇ ਕੋਲ ਮੇਰੇ ਕੋਲ ਬਾਜ ਕਿੱਥੇ ਆ? ਮੈਂ ਤੇ ਸਹੁੰ ਖਾ ਕੇ ਪੱਖੋਂ ਸਹੁੰ ਖਾਣ ਵਾਸਤੇ ਵੀ ਕਹਿੰਦਾ ਤਿਆਰ ਆ। ਕਹਿੰਦਾ ਮੈਂ ਸਹੁੰ ਖਾਣ ਵਾਸਤੇ ਵੀ ਤਿਆਰ ਆ ਵੀ ਇਹ ਚੀਜ਼ਾਂ ਮੇਰੇ ਕੋਲ ਹੈ ਨਹੀਂ ਗੀਆਂ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਪੈਂਦੇ ਖਾਂ ਸੱਚੀ ਤੂੰ ਸਹੁੰ ਖਾਣ ਵਾਸਤੇ ਤਿਆਰ ਆ? ਹਾਂ ਮਹਾਰਾਜ ਮੈਂ ਸਹੁੰ ਖਾ ਤਿਆਰ। ਕਹਿੰਦੇ ਮੇਰੀ ਸਹੁੰ ਖਾ। ਗੁਰੂ ਮਹਾਰਾਜ ਕਹਿੰਦੇ ਵੀ ਸਾਡੀ ਸਹੁੰ ਖਾ ਸਕਦਾ?
ਗੁਰੂ ਪਿਆਰਿਓ ਨਮਕ ਹਰਾਮੀ ਆਪਣੇ ਧਰਮ ਤੋਂ ਇੰਨਾ ਗਿਰ ਗਿਆ ਕਿ ਸੱਚੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਖੜੋ ਕੇ ਝੂਠੀ ਸੌ ਖਾ ਗਿਆ। ਕਹਿੰਦੇ ਪਾਤਸ਼ਾਹ ਮੈਨੂੰ ਤੁਹਾਡੇ ਪਵਿੱਤਰ ਚਰਨਾਂ ਦੀ ਕਸਮ ਲੱਗੇ ਜੇ ਮੇਰੇ ਕੋਲੋਂ ਬਾਜ ਮੇਰੇ ਕੋਲ ਜਾਂ ਮੇਰੇ ਜਵਾਈ ਨੂੰ ਬਾਜ ਦਾ ਪਤਾ ਵੀ ਹੋਵੇ। ਹੁਣ ਪਿਆਰਿਓ ਬਾਬਾ ਵਿਧੀ ਚੰਦ ਨੂੰ ਭੇਜਿਆ ਜਾਂਦਾ ਤੇ ਗੁਰੂਦੇਵ ਪਾਤਸ਼ਾਹ ਨੇ ਆਖਿਆ ਕਹਿੰਦੇ ਇਹਦੇ ਘਰੋਂ ਸਾਰਾ ਸਮਾਨ ਲੈ ਕੇ ਉਹ ਬਾਬਾ ਵਿਧੀ ਚੰਦ ਨੇ ਛਾਪਾ ਮਾਰਿਆ ਤਿੱਕੜ ਦੁਪਹਿਰੇ ਇਹਦਾ ਜਵਾਈ ਸੁੱਤਾ ਪਿਆ ਸੀ ਤੇ ਉਸ ਵੇਲੇ ਸਾਰੀਆਂ ਚੀਜ਼ਾਂ ਬਾਬਾ ਵਿਧੀ ਚੰਦ ਜੀ ਗਏ ਉਹ ਸਾਰਾ ਕੁਝ ਲਿਆਏ ਬਾਜ ਵੀ ਲਿਆ ਕੇ ਰੱਖਦਾ। ਕਹਿੰਦੇ ਪੈਂਦੇ ਖਾਂ ਆ ਤੇਰੇ ਘਰੋਂ ਨਹੀਂ ਆਇਆ ਤੇ ਗੁਰੂ ਪਿਆਰਿਓ ਗੁੱਸੇ ਵਿੱਚ ਖਿਝਿਆ ਹੋਇਆ ਕਹਿੰਦਾ ਮੈਂ ਹੁਣ ਗੁਰੂ ਮਹਾਰਾਜ ਜੀ ਦੇ ਨੇ ਇਹਨੂੰ ਬੱਚਿਆਂ ਵਾਂਗ ਪਾਲਿਆ ਸੀ ਆਪਣੇ ਮੂੰਹ ਦੀਆਂ ਗਰਾਹੀਆਂ ਦੇ ਦੇ ਕੇ ਪਾਲਿਆ ਸੀ ਪਰ ਐਡਾ ਨਮਕ ਹਰਾਮੀ ਨਿਕਲਿਆ ਅੱਜ ਇਹਦੀ ਜ਼ਬਾਨ ਸੱਚੇ ਸਤਿਗੁਰਾਂ ਦੇ ਮੋਹਰੇ ਚੱਲਣ ਲੱਗ ਪਈ। ਕਹਿੰਦਾ ਮਹਾਰਾਜ ਤੁਸੀਂ ਮੇਰੇ ਨਾਲ ਵਧੀ ਕੀ ਕਰਦੇ ਹੋ? ਮੈਂ ਜਾਵਾਂਗਾ ਬਾਦਸ਼ਾਹ ਦੇ ਕੋਲ, ਮੈਂ ਫੌਜਾਂ ਚੜਾ ਕੇ ਲੈ ਕੇ ਆਵਾਂਗਾ। ਤੇ ਗੁਰੂ ਪਿਆਰਿਓ ਸਤਿਗੁਰਾਂ ਨੇ ਇਸ਼ਾਰਾ ਕੀਤਾ ਬਾਬਾ ਵਿਧੀ ਚੰਦ ਨੂੰ ਤੇ ਬਾਬੇ ਵਿਧੀ ਚੰਦ ਨੂੰ ਪਤਾ ਸੀ ਵੀ ਇਹੋ ਜਿਹੇ ਹੰਕਾਰੀਆਂ ਨੂੰ ਦਰਬਾਰ ਚੋਂ ਕਿਵੇਂ ਤੋਰੀਦਾ, ਧੱਫੇ ਮਾਰ ਮਾਰ ਕੇ ਇਹਨੂੰ ਬਾਹਰ ਕੱਢਦਾ। ਸੋ ਗੁਰੂ ਪਿਆਰਿਓ ਇਹ ਫੇ ਕੁਝ ਬਰਾਦਰੀ ਦੇ ਲੈ ਕੇ ਬੰਦੇ ਤੇ ਲਾਹੌਰ ਪਹੁੰਚਦਾ ਬਾਦਸ਼ਾਹ ਦੇ ਕੋਲ ਤੇ ਉੱਥੇ ਜਾ ਕੇ ਜਿਵੇਂ ਸੱਚੇ ਸਤਿਗੁਰਾਂ ਦੇ ਬਾਬਤ ਝੂਠੀਆਂ ਸੱਚੀਆਂ ਗੱਲਾਂ ਗੰਢ ਕੇ ਬਾਦਸ਼ਾਹ ਦੇ ਕੰਨ ਭਰਦਾ। ਉਸ ਕਵੇਲੇ ਦਾ ਵੇਰਵਾ ਇਉਂ

ਕਿ ਬਾਬਾ ਬਿਧੀ ਚੰਦ ਤੋਂ ਖੋਪਟ ਖੋਂਬਟ ਪਾ ਕੇ ਤੇ ਆਪਣੇ ਘਰ ਆਇਆ, ਸਾਰੀ ਗੱਲ ਦੱਸ ਦਿੱਤੀ ਆਪਣੇ ਜਵਾਈ ਨੂੰ। ਕਹਿੰਦਾ ਲੈ ਆਹੀ ਚਾਹੁੰਦਾ ਸੀ ਨਾ ਹੁਣ ਤੂੰ। ਕਹਿੰਦਾ ਮੈਂ ਤੈਨੂੰ ਦੱਸਦਾ ਰਿਹਾ, ਹਟਾਉਂਦਾ ਰਿਹਾ, ਇਹ ਕੰਮ ਨਾ ਕਰ। ਮੇਰੀ ਜਿਹੜੀ ਮਾੜੀ ਮੋਟੀ ਇੱਜ਼ਤ ਬਣੀ ਸੀ ਉਹ ਸਾਰੀ ਮਿੱਟੀ 'ਚ ਮਿਲ ਦਿੱਤੀ ਆ। ਇਹਨੇ ਹੌਂਸਲਾ ਦਿੱਤਾ, ਇਹਦੇ ਜਵਾਈ ਨੇ ਹੌਂਸਲਾ ਦਿੱਤਾ। ਕਹਿੰਦਾ ਕੀ ਹੋਇਆ, ਫੇਰ ਕੀ ਹੋ ਗਿਆ? ਕਹਿੰਦਾ ਇਹਨਾਂ ਨੇ ਬਰਾਦਰੀ 'ਚੋਂ 500 ਪਠਾਨ ਇਕੱਠੇ ਕੀਤੇ ਨੇ ਤੇ ਇਹ ਜਲੰਧਰ ਜਾ ਵੜੇ। ਜਲੰਧਰ ਦਾ ਫੌਜਦਾਰ ਕੁਤਬ ਖਾਂ, ਪੈਂਦੇ ਖਾਂ ਦੇ ਚਾਚੇ ਦਾ ਪੁੱਤ ਲੱਗਦਾ ਸੀ, ਭਰਾ ਲੱਗਦਾ ਸੀ। ਇਹ 500 ਬੰਦੇ ਬਰਾਦਰੀ ਦੇ ਇਕੱਠੇ ਕਰਕੇ, ਦੋਵੇਂ ਸਹੁਰਾ ਜਵਾਈ, ਇਹ ਜਦੋਂ ਕੁਤਬ ਖਾਂ ਦੇ ਕੋਲ ਜਾਂਦੇ ਆ, ਬਈ ਗੁਰੂ ਨੇ ਸਾਡੇ ਨਾਲ ਧੱਕਾ ਕੀਤਾ, ਮੈਂ ਉਹਦੇ ਕੋਲ ਨੌਕਰ ਹੁੰਦਾ ਸੀ, ਕਹਿੰਦਾ ਮੈਨੂੰ ਸਾਰਾ ਹੀ ਪਤਾ, ਪਰ ਆਪਾਂ ਕਰ ਕੁਛ ਨਹੀਂ ਸਕਦੇ। ਇੱਥੇ ਦਾ ਥੋੜਾ ਚਿਰ ਪਹਿਲਾਂ ਜਲੰਧਰ ਦਾ ਫੌਜਦਾਰ ਅਬਦੁੱਲਾ ਖਾਂ 15,000 ਫੌਜ ਲੈ ਕੇ ਗੁਰੂ ਪਾਤਸ਼ਾਹ ਨਾਲ ਲੜਨ ਵਾਸਤੇ ਗਿਆ ਸੀ ਤੇ 14,000 ਮਰਵਾ ਲਈ ਸੀ, ਤੇ ਆਪਾਂ ਕੀ ਕਰ ਸਕਦੇ ਹਾਂ ਦੱਸੋ? ਫਿਰ ਇਹਨਾਂ ਸਲਾਹ ਕੀਤੀ ਵੀ ਆਪਾਂ ਕਰ ਕੁਛ ਨਹੀਂ ਸਕਦੇ। ਪਰ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹ ਜਹਾਨ ਲਾਹੌਰ ਆਇਆ, ਉਹਦੇ ਕੋਲ ਜਾ ਕੇ ਫਰਿਆਦੀ ਹੋਈ ਹੈ। ਹੁਣ ਗੁਰੂ ਪਿਆਰਿਓ, ਇਹ ਸਾਰਾ ਲਾਓ ਲਸ਼ਕਰ ਲੈ ਕੇ ਪੈਂਦੇ ਖਾਂ ਆਪਣੇ ਜਵਾਈ ਨੂੰ ਲੈ ਕੇ, ਜਲੰਧਰ ਦੇ ਫੌਜਦਾਰ ਕੁਤਬ ਖਾਂ ਨੂੰ ਨਾਲ ਲੈ ਕੇ ਤੇ ਜਾ ਪਹੁੰਚਿਆ ਫਿਰ ਲਾਹੌਰ ਦਰਬਾਰ ਦੇ ਵਿੱਚ। ਹੁਣ ਗੁਰੂ ਪਿਆਰਿਓ, ਦਰਅਸਲ ਉਸ ਲਾਹੌਰ ਦਰਬਾਰ ਦੇ ਵਿੱਚ ਇੱਕ ਗੁਰੂ ਕਾ ਬੜਾ ਪਿਆਰਾ ਸਿੱਖ, ਸਿੱਖ ਨਹੀਂ ਸੀ ਉਹ, ਮੁਸਲਮਾਨ ਸੀ, ਪਰ ਉਹਦੇ ਅੰਦਰ ਜਿਹੜੀ ਹੈ ਨਾ ਸਿੱਖੀ ਸਿੱਖੀ ਜਜ਼ਬਾਤ ਘੁੱਟ ਘੁੱਟ ਕੇ ਭਰੇ ਸੀ। ਗੁਰੂ ਪਿਆਰਿਓ, ਇੱਥੇ ਸਾਰੇ ਧਰਮ, ਕਿਸੇ ਵੀ ਧਰਮ ਦਾ ਹੋਵੇ, ਗੁਰੂ ਨਾਨਕ ਦੇ ਘਰ ਦੇ ਵਿੱਚ ਸਭ ਨੂੰ ਸਤਿਕਾਰ ਮਿਲਦਾ ਜਿਹੜਾ ਸੱਚੇ ਸਤਿਗੁਰਾਂ ਦੇ ਸੰਦੇਸ਼ ਮੁਤਾਬਕ ਚੱਲਣ ਦਾ ਯਤਨ ਕਰਦਾ ਹੈ। ਵਜ਼ੀਰ ਖਾਂ ਸੀ ਇਹਦਾ ਨਾਂ, ਔਰ ਇਹਦਾ ਜ਼ਿਕਰ ਮੈਂ ਪਹਿਲਾਂ ਇਤਿਹਾਸ ਦੇ ਵਿੱਚ ਵੀ ਕਰ ਚੁੱਕਾ ਹੈ। ਜਦੋਂ ਗੁਰੂ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚ ਜਾਂਦੇ ਆ ਨਾ, ਤੇ ਵਜ਼ੀਰ ਖਾਂ ਦਾ ਜ਼ਿਕਰ ਉਦੋਂ ਵੀ ਆਇਆ। ਦੋ ਵਜ਼ੀਰ ਖਾਂ ਆਉਂਦੇ ਨੇ ਸਾਡੇ ਸਿੱਖ ਇਤਿਹਾਸ ਦੇ ਅੰਦਰ, ਇੱਕ ਲਾਹੌਰ ਵਾਲਾ ਵਜ਼ੀਰ ਖਾਂ ਤੇ ਇੱਕ ਪਾਪੀ ਜ਼ਾਲਮ ਸਰਹੰਦ ਦਾ ਵਜ਼ੀਰ ਖਾਨ, ਜਿਹਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਣਵਾਇਆ ਸੀ। ਪਰ ਇਹ ਉਹਦਾ ਜ਼ਿਕਰ ਨਹੀਂ, ਇਹ ਲਾਹੌਰ ਵਾਲੇ ਵਜ਼ੀਰ ਖਾਂ ਦਾ ਮੈਂ ਜ਼ਿਕਰ ਕਰ ਰਿਹਾ। ਇਹ ਸਾਈ ਮੀਆਂ ਮੀਰ ਦਾ ਚੇਲਾ ਸੀ, ਔਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਉਂਦਾ ਜਾਂਦਾ ਰਹਿਣਾ। ਔਰ ਇਹ ਗੁਰੂ ਪਿਆਰਿਓ ਨੂੰ ਜਲੰਧਰ ਦਾ ਰੋਗ ਹੁੰਦਾ ਸੀ, ਇਹ ਪੇਟ ਦੇ ਵਿੱਚ ਪਾਣੀ ਭਰ ਜਾਣਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਲ ਪਹੁੰਚਿਆ ਸੀ। ਸਾਈ ਮੀਆਂ ਮੀਰ ਨੇ ਆਖਿਆ ਸੀ, ਸੱਜਣਾ ਇੱਕੋ ਹੀ ਦਰ ਹੈ, ਔਰ ਉਸ ਜਗ੍ਹਾ ਤੋਂ ਤੇਰੀ ਇਹ ਬਿਮਾਰੀ ਠੀਕ ਹੋ ਸਕਦੀ ਹੈ। ਉਹ ਕਿਹੜਾ ਦਰ ਪੁੱਛਿਆ? ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਲ ਹਰਿਮੰਦਰ ਸਾਹਿਬ ਪਹੁੰਚਿਆ ਸੀ। ਗੁਰੂ ਪਿਆਰਿਓ, ਇਹਨੇ ਅਰਦਾਸ ਬੇਨਤੀ ਕੀਤੀ, ਸੱਚੇ ਸਤਿਗੁਰਾਂ ਨੇ ਇਹਨੂੰ ਦਵਾਈ ਦਾਰੂ ਦਿੱਤਾ, ਔਰ ਇਹ ਠੀਕ ਹੋ ਗਿਆ ਸੀ। ਤਦ ਤੱਕ ਇਹ ਸਤਿਗੁਰਾਂ ਦੇ ਦਰਬਾਰ ਦਾ ਔਰ ਗੁਰੂ ਨਾਨਕ ਦੀ ਗੱਦੀ ਦਾ ਬੜਾ ਮਾਣ ਕਰਦਾ ਸੀ। ਛੇਵੇਂ ਪਾਤਸ਼ਾਹ ਨੂੰ ਜਦੋਂ ਗ੍ਰਿਫਤਾਰ ਕਰਨ ਵਾਸਤੇ ਭੇਜਿਆ ਸੀ ਨਾ, ਤੇ ਇਸੇ ਹੀ

ਵਜ਼ੀਰ ਖਾਨ ਨੇ ਔਰ ਬਾਦਸ਼ਾਹ ਨੂੰ ਦੱਸਿਆ ਸੀ, ਬਾਦਸ਼ਾਹ ਦੇਖ ਉਸ ਵੇਲੇ ਜਹਾਂਗੀਰ ਬਾਦਸ਼ਾਹ ਸੀ, ਜਹਾਂਗੀਰ ਬਾਦਸ਼ਾਹ ਐਵੇਂ ਲੋਕਾਂ ਦੇ ਆਖੇ ਲਾ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਦਾ ਕਾਰਨ ਤੂੰ ਬਣਿਆ ਔਰ ਇਹ ਇਲਜ਼ਾਮ ਤੇਰੇ ਸਿਰ ਹੈ, ਔਰ ਐਵੇਂ ਕਿਸੇ ਦੇ ਆਖੇ ਲਾ ਕੇ ਛੇਵੇਂ ਪਾਤਸ਼ਾਹ ਦੇ ਉੱਤੇ ਕੋਈ ਓਦਾਂ ਦਾ ਕਹਿਰ ਨਾ ਕਰੀ। ਗੁਰੂ ਪਿਆਰਿਓ ਪ੍ਰਭਾਵਿਤ ਹੋਇਆ, ਦਰਸ਼ਨ ਕੀਤੇ ਸੱਚੇ ਸਤਿਗੁਰਾਂ ਦੇ, ਇਹ ਵਜ਼ੀਰ ਖਾਨ ਦੇ ਬੋਲਾਂ ਦਾ ਕਰਕੇ ਪ੍ਰਭਾਵਿਤ ਹੋਇਆ ਤੇ ਅੱਜ ਉਹ ਵਜ਼ੀਰ ਖਾਨ ਫਿਰ ਇੱਥੇ ਆ ਲਾਹੌਰ ਦੇ ਵਿੱਚ। ਤੇ ਉਹਨੂੰ ਆਖਿਆ ਜਦੋਂ ਦੇਖਿਆ ਨਾ ਪੈਂਦੇ ਖਾਂ ਆਉਂਦਾ, ਇਹਨੂੰ ਸਾਈਡ ਤੇ ਕਰਕੇ ਪੁੱਛਣ ਦਾ ਯਤਨ ਕੀਤਾ, ਕਿਵੇਂ ਆਇਆ ਗੁਰਦੇਵ ਪਾਤਸ਼ਾਹ ਦੀ ਕੋਈ ਸ਼ਿਕਾਇਤ ਲੈ ਕੇ ਆਇਆ? ਇਹਨੇ ਦੱਸ ਦਿੱਤਾ। ਹੁਣ ਗੁਰੂ ਪਿਆਰਿਓ ਇਹ ਅੰਦਰ ਜਾਣ ਲਈ ਪੂਰਾ ਤਾਣ ਲਾਉਂਦਾ, ਮੈਂ ਜਹਾਂਗੀਰ ਆਪਣੇ ਬਾਦਸ਼ਾਹ ਸ਼ਾਹਜਹਾਂ ਨੂੰ ਮਿਲਣਾ, ਪਰ ਜਹਾਂ ਇਸ ਵਜ਼ੀਰ ਖਾਨ ਨੇ ਇਹਦੀ ਰਤਾ ਪੇਸ਼ ਨਾ ਜਾਣ ਦਿੱਤੀ। ਹੁਣ ਇਹ ਬਾਹਰੋਂ ਉਡੀਕ ਕੇ ਥੋੜਾ ਜਿਹਾ ਪਿੱਛੇ ਹਟ ਕੇ ਬਹਿ ਗਿਆ ਤੇ ਉਹ ਵਜ਼ੀਰ ਖਾਨ ਆਖਰ ਉਹਨੇ ਆਪਣੀ ਡਿਊਟੀ ਖਤਮ ਕਰਕੇ ਘਰੇ ਜਾਣਾ ਸੀ। ਜਦੋਂ ਉਹ ਘਰੇ ਚਲੇ ਗਿਆ ਪੈਂਦੇ ਖਾਂ ਤੇ ਇਹਦੇ ਨਾਲਦਿਆਂ ਨੂੰ ਮੌਕਾ ਮਿਲਿਆ, ਹੁਣ ਇਹ ਇਸ ਬਾਦਸ਼ਾਹ ਦੇ ਕੋਲ ਸ਼ਾਹਜਹਾਂ ਦੇ ਕੋਲ ਜਾ ਕੇ ਫਰਿਆਦੀ ਹੁੰਦੇ ਆ ਤੇ ਜਾ ਕੇ ਬੇਨਤੀ ਕਰਦਾ, ਤਰਲਾ ਕਰਦਾ, ਕਹਿੰਦਾ ਮਹਾਰਾਜ ਮੈਂ ਗੁਰੂ ਛੇਵੇਂ ਪਾਤਸ਼ਾਹ ਦੇ ਫੌਜਾਂ ਦਾ ਜਰਨੈਲ ਆ ਪੈਂਦੇ ਖਾਂ, ਮਹਾਰਾਜ ਮੈਂ ਕੀ ਦੱਸਾਂ, ਪਹਿਲਾਂ ਤੇ ਮੈਂ ਮਾਫੀ ਮੰਗਦਾ ਕਿ ਮੈਂ ਇੱਕ ਕਾਫਰ ਦੀਆਂ ਫੌਜਾਂ ਦਾ ਜਰਨੈਲ ਹੋਇਆ ਤੇ ਨਾਲ ਝੂਠੀਆਂ ਸੱਚੀਆਂ ਦੱਸੀਆਂ ਕਿ ਮਹਾਰਾਜ ਪਹਿਲੀ ਜੰਗ ਜਿਹੜੀ ਆ ਉਹ ਮੇਰਾ ਕਰਕੇ ਜਿੱਤੀ ਗਈ, ਇੰਨਾ ਝੂਠ ਬੋਲਿਆ। ਕਹਿੰਦਾ ਦੂਜੀ ਜੰਗ ਵਿੱਚ ਵੀ ਮੈਂ ਤਲਵਾਰ ਵਾਹੀ, ਤੀਜੀ ਜੰਗ ਵੀ ਮੇਰਾ ਕਰਕੇ ਜਿੱਤੀ ਗਈ, ਜਦਕਿ ਦੋਵਾਂ ਜੰਗਾਂ ਦੇ ਵਿੱਚ ਸਤਿਗੁਰਾਂ ਨੇ ਇਹਨੂੰ ਸੱਦਿਆ ਹੀ ਨਹੀਂ ਸੀ, ਪਰ ਝੂਠ ਬੋਲਣਾ ਸੀ, ਝੂਠ ਰੱਜ ਕੇ ਬੋਲਿਆ। ਕਹਿੰਦਾ ਤਿੰਨੇ ਜੰਗਾਂ ਮੇਰਾ ਕਰਕੇ ਜਿੱਤੀਆਂ ਗਈਆਂ ਤੇ ਮਹਾਰਾਜ ਹੁਣ 6 ਮਹੀਨੇ ਹੋ ਗਏ ਗੁਰੂ ਮੇਰੀ ਤਨਖਾਹ ਨਹੀਂ ਦਿੰਦਾ, ਮੇਰੀ ਛਮਾਈ ਨੱਪ ਕੇ ਬੈਠਾ ਤੇ ਜੇ ਹੁਣ ਮੈਂ ਆਖਦਾ ਤੇ ਉਹ ਆਸੇ ਪਾਸੇ ਦੀਆਂ ਗੱਲਾਂ ਕਰਦਾ ਹੈ, ਤੇ ਜੇ ਮੈਂ ਆਖਦਾ ਮੈਂ ਬਾਦਸ਼ਾਹ ਦੇ ਕੋਲ ਜਾ ਕੇ ਫਰਿਆਦੀ ਹੋਵਾਂਗਾ ਤੇ ਮਹਾਰਾਜ ਅਸੀਂ ਕੀ ਦੱਸੀਏ ਕਿ ਉਹ ਕਿਹੜੇ ਸ਼ਬਦ ਬੋਲਦਾ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਤੇ ਤੁਹਾਨੂੰ ਉਹ ਝੂਠਾ ਬਾਦਸ਼ਾਹ ਆਖਦਾ ਹੈ। ਕਹਿੰਦਾ ਜਾ ਲਿਆ ਜਾ ਕੇ ਜਿਹੜੇ ਬਾਦਸ਼ਾਹ ਨੂੰ ਲਿਆਉਣਾ। ਹੁਣ ਗੁਰੂ ਪਿਆਰਿਓ ਸ਼ਾਹਜਹਾਨ ਗੁੱਸੇ ਦੇ ਵਿੱਚ ਕ੍ਰੋਧ ਵਿੱਚ ਆਉਣਾ ਹੀ ਆ ਕਿ ਉਹਦੀ ਪਰਜਾ ਦੇ ਵਿੱਚੋਂ ਕਿਸੇ ਧਰਮ ਦਾ ਆਗੂ ਜਿਹਦੀ ਹਲੇ ਧਰਮ ਦੀ ਗਿਣਤੀ ਵੀ ਬਹੁਤ ਥੋੜੀ ਹੋਵੇ ਉਹਨਾਂ ਦਾ ਆਗੂ ਇਸ ਤਰ੍ਹਾਂ ਕਰਕੇ ਬਾਦਸ਼ਾਹ ਨੂੰ ਵੰਗਾਰ ਕੇ ਆ ਕੇ ਗੱਲ ਤੇ ਝੂਠ ਸੀ ਨਾ, ਪਰ ਇਹ ਲੋਕ ਜਿਹੜੇ ਆ ਨਾ ਖਾਸ ਕਰਕੇ ਬਾਦਸ਼ਾਹ ਰਾਜਨੀਤਿਕ ਲੋਕ ਇਹ ਕੰਨਾਂ ਦੇ ਕੱਚੇ ਵੀ ਬੜੇ ਹੁੰਦੇ ਆ। ਔਰ ਉਸੇ ਵੇਲੇ ਆਪਣੇ ਜਰਨੈਲਾਂ ਨੂੰ ਸੱਦਾ, ਕਹਿੰਦੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਓ। ਕੋਈ ਜਰਨੈਲ ਉੱਠੇ ਤੇ ਗੁਰੂ ਪਿਆਰਿਓ ਫਿਰ ਉੱਥੇ ਉਹੀ ਗੱਲ ਹੁੰਦੀ ਹੈ, ਜਰਨੈਲ ਬੜੇ ਬੈਠੇ ਨੇ, ਜਰਨੈਲਾਂ ਦੇ ਅੰਦਰੋਂ ਆਪਣੇ ਆਪ ਇਹ ਗੱਲਾਂ ਬਾਹਰ ਨੂੰ ਆਉਣੀਆਂ ਸ਼ੁਰੂ ਹੋ ਗਈਆਂ, ਆਪਣੇ ਆਪ ਵਿਚਾਰ ਬਣਨੇ ਸ਼ੁਰੂ ਹੋ ਗਏ। ਮੁਖਲਸ ਖਾਂ ਚੜ ਕੇ ਗਿਆ ਮਾਰਿਆ ਗਿਆ, ਅਬਦੁੱਲਾ ਖਾਂ ਚੜ ਕੇ ਗਿਆ ਮਾਰਿਆ ਗਿਆ, ਲੱਲਾ ਬੇਗ ਚੜ ਕੇ ਗਿਆ ਮਾਰਿਆ ਗਿਆ, ਕਾਸਮ ਬੇਗ ਗਿਆ ਮਾਰਿਆ ਗਿਆ, ਕੁਤਬ ਖਾਂ ਕਿਆ ਉਹ ਮਾਰਿਆ ਗਿਆ, ਹੁਣ ਵੀ ਜਿਹੜਾ ਜਾਵੇਗਾ ਜਿੰਦਾ ਬਚ ਕੇ ਅੱਜ ਵੀ ਉਹ ਵੀ ਨਹੀਂ ਆਵੇਗਾ। ਪਰ ਗੁਰੂ ਪਿਆਰਿਓ ਹੌਸਲਾ ਕੀਤਾ, ਜਿਹੜਾ ਪਹਿਲਾ ਜਰਨੈਲ ਆਇਆ ਸੀ ਨਾ ਆਪਣੀਆਂ ਫੌਜਾਂ ਨੂੰ ਲੈ ਕੇ ਮੁਕਲਸ ਖਾਂ, ਉਹਦਾ ਭਰਾ ਬੈਠਾ ਹੈ, ਉਹਦਾ ਨਾਂ ਹੈ ਕਾਲੇ ਖਾਂ, ਔਰ ਉਹ ਵੀ ਇੱਕ ਬੜਾ ਵੱਡਾ ਜਰਨੈਲ ਹੈ, ਤਕੜਾ ਜਰਨੈਲ ਹੈ। ਔਰ ਉਹਨੂੰ ਆਖਿਆ ਸ਼ਾਹਜਹਾਂ, ਕਹਿੰਦਾ ਉੱਠ ਕਾਲੇ ਖਾਂ, ਆਪਣੇ ਭਰਾ ਦੀ ਮੌਤ ਦਾ ਬਦਲਾ ਲੈ, ਉਸੇ ਗੁਰੂ ਦੇ ਕੋਲ ਤੇਰੇ ਭਰਾ ਨੂੰ ਮਾਰਿਆ ਹੈ, ਔਰ ਇਹ ਪੈਂਦੇ ਖਾਂ ਤੇਰਾ ਸਾਥ ਦੇਵੇਗਾ ਉਹਨਾਂ ਦੀਆਂ ਫੌਜਾਂ ਦਾ ਜਰਨੈਲ, ਤੇ ਪੈਂਦੇ ਕਾਂ ਲੜਨ ਵਾਲਾ ਕਿਹੜਾ? ਗੁਰੂ ਪਿਆਰੇ ਹੁਣ ਕਾਲੇ ਕਾਂ ਵੀ ਮੁਕਤ ਦੀ ਭੱਲ ਸਮਝ ਕੇ ਇਹ ਤਲਵਾਰ ਚੱਕਦਾ ਹੈ ਤੇ ਗੁਰੂ ਪਿਆਰੇ 50,000 ਫੌਜ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਲੜਨ ਵਾਸਤੇ ਗ੍ਰਿਫਤਾਰ ਕਰਨ ਵਾਸਤੇ ਲਾਹੌਰ ਦਰਬਾਰ ਵੱਲੋਂ 50,000 ਫੌਜ ਭੇਜੀ। ਗਿਣਤੀ ਯਾਦ ਰੱਖਿਓ, ਗਿਣਤੀ ਜਿਹੜੀ ਮੈਂ ਤੈਨੂੰ ਸੁਣਾਉਣ ਲੱਗਾ, 50,000 ਫੌਜ ਉੱਥੋਂ ਆਈ। ਇਹ ਕੋਈ ਗੁਰੂ ਪਿਆਰਿਓ ਐਵੇਂ ਐਸਟੀਮੇਟ ਨਹੀਂ ਲਾਏ ਜਾ ਰਹੇ, ਸਾਡੇ ਪੁਰਾਤਨ ਇਤਿਹਾਸ ਦੇ ਵਿੱਚ ਲਿਖਿਆ ਗਿਆ। ਔਰ ਕੁਝ ਫੌਜ ਜਲੰਧਰ ਦੇ ਫੌਜਦਾਰ ਦੇ ਕੋਲ ਸੀ ਤੇ ਕੁਝ ਲੋਕ ਇਕੱਠੇ ਕੀਤੇ, ਧਾੜਾਂ ਇਕੱਠੀਆਂ ਕੀਤੀਆਂ, 25,000 ਇਹ ਬਣ ਗਈ ਤੇ ਟੋਟਲ 75,000 ਫੌਜ ਲੈ ਕੇ ਪੈਂਦੇ ਖਾਂ ਚੜਿਆ। ਪੈਂਦੇ ਖਾਂ ਕੋਲ ਕਿੰਨੀ ਫੌਜ? 75,000 ਤੇ ਤੁਹਾਡੇ ਗੁਰਦੇਵ ਪਾਤਸ਼ਾਹ ਹਰਗੋਬਿੰਦ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਉਹ ਦੁਨੀਆਂ ਦੇ ਤਖਤਾਂ ਦੇ ਮਾਲਕ, ਉਹ ਰੱਬੀ ਤਖਤ ਦੇ ਮਾਲਕ ਦੇ ਕੋਲ ਫੌਜ ਦੀ ਗਿਣਤੀ ਮੈਂ ਦੱਸਾਂ ਕਿੰਨੀ ਸੀ? ਔਰ ਇਹ ਵੀ ਕੋਈ
ਐਵੇਂ ਐਸਟੀਮੇਟ ਨਹੀਂ ਹੈ। ਉਸ ਵੇਲੇ ਗੁਰਦੇਵ ਪਾਤਸ਼ਾਹ ਦੇ ਕੋਲ ਕੇਵਲ 1800 ਫੌਜ ਸੀ, 1800 ਇੱਕ ਪਾਸੇ 1800 ਤੇ ਇੱਕ ਪਾਸੇ 75,000 ਫੌਜ। ਇਹ ਲਾਹੌਰ ਤੋਂ ਚੱਲਿਆ, ਇਹ ਸਾਰਾ ਮੁਲਖਈਆ ਇਸ ਪੈਂਦੇ ਖਾਂ ਦੇ ਨਗਰ ਛੋਟੇ ਮੀਰ ਆ ਕੇ ਪਹੁੰਚ ਜਾਂਦਾ ਹੈ। ਜਦੋਂ ਇਹ ਸਾਰਾ ਇਕੱਠ ਉੱਥੇ ਹੁੰਦਾ ਤੇ ਉੱਥੇ ਵੀ ਗੁਰੂ ਮਹਾਰਾਜ ਜੀ ਦੇ ਕਿਸੇ CID ਵਾਲੇ ਸਿੱਖ ਨੇ ਗੁਰਦੇਵ ਪਾਤਸ਼ਾਹ ਦੇ ਕੋਲ ਆ ਕੇ ਫਰਿਆਦ ਕੀਤੀ ਹੈ ਕਿ ਮਹਾਰਾਜ ਉਹ ਨਮਕ ਹਰਾਮੀ ਪੈਂਦੇ ਖਾਨ ਬਹੁਤ ਸਾਰਾ ਮੁਲਖਈਆ ਇਕੱਠ ਕਰਕੇ ਤੇ ਕਰਤਾਰਪੁਰ ਉੱਤੇ ਹਮਲਾ ਕਰਨ ਦੀਆਂ ਵਿਉਂਤਾ ਬਣਾ ਰਿਹਾ, ਉਹ ਗੁਰੂ ਕਾ ਸਿੱਖ ਜਿਵੇਂ ਆ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਦੱਸਦਾ। ਸੋ ਉਸ ਕੁਵੇਲੇ ਦੀਆਂ ਵਾਰਤਾ ਤੁਹਾਡੇ ਨਾਲ ਇਉਂ ਪੇਸ਼ ਕੀਤੀ।

ਆਪਣੇ ਹੱਥੀ ਇਹਦਾ ਵਿਆਹ ਕੀਤਾ। ਇਹਦੇ ਘਰ ਦੇ ਵਿੱਚ ਔਲਾਦ ਹੋਈ, ਇੱਕ ਧੀ ਹੋਈ, ਇੱਕ ਪੁੱਤ ਹੋਈ। ਤੇ ਗੁਰੂ ਪਿਆਰਿਓ, ਉਹ ਧੀ ਦਾ ਪਤੀ ਅਸਮਾਨ ਖਾਂ ਅੱਜ ਫਸਾਦ ਦੀ ਜੜ ਬਣਦਾ ਸਭ ਤੋਂ ਵੱਡੀ। ਹੁਣ ਇਹ ਬਾਜ ਲੈ ਕੇ ਨਾ ਜਾਂਦਾ ਤੇ ਗੁਰੂ ਪਿਆਰਿਓ ਨਾ ਏਡਾ ਰੱਫੜ ਪੈਂਦਾ। ਤੇ ਸਤਸੰਗ ਜੀ, ਹੁਣ ਜਦੋਂ ਪਤਾ ਲੱਗ ਗਿਆ ਨਾ, ਪਤਾ ਲੱਗ ਗਿਆ, ਬੋਲੀ ਗਿਆ, ਜਦੋਂ ਪਤਾ ਲੱਗ ਗਿਆ ਗੁਰਦੇਵ ਪਾਤਸ਼ਾਹ ਨੂੰ ਵੀ ਇਹ ਪੈਂਦੇ ਖਾਂ ਫੌਜਾਂ ਲੈ ਕੇ ਆਇਆ। ਤੇ ਸਤਸੰਗ ਜੀ, ਇੱਥੇ ਇੱਕ ਉਸ ਵੇਲੇ ਘਟਨਾ ਹੋਰ ਵਾਪਰਦੀ ਹੈ ਕਿ ਇਹਦੀਆਂ ਫੌਜਾਂ ਦੇ ਨਾਲ, ਪੈਂਦੇ ਖਾਂ ਦੇ ਨਾਲ, ਕਾਲੇ ਖਾਂ ਦੇ ਨਾਲ ਇੱਕ ਜਰਨੈਲ ਸੀ ਅਨਵਰ ਖਾਨ, ਉਹ ਗੁਰਦੇਵ ਪਾਤਸ਼ਾਹ ਦੇ ਕੋਲ ਜਾਂਦਾ ਹੈ। ਸੁਲ੍ਹਾ ਸਫਾਈ ਦੀ ਗੱਲ ਕਈ ਵਾਰ, ਉਹ ਕਈ ਵਾਰ ਲੜਾਈ ਤੋਂ ਪਹਿਲਾਂ ਸੁਲ੍ਹਾ ਸਫਾਈ ਦੀਆਂ ਵੀ ਬੰਦਾ ਗੱਲਾਂ ਕਰਦਾ ਵੀ ਆਪਾਂ ਲੜਾਈ ਤੋਂ ਬਚ ਜਾਈਏ। ਦਰਅਸਲ CID ਲੈਣ ਦਾ ਮਤਲਬ ਹੁੰਦਾ ਵੀ ਉੱਥੇ ਹੈ ਕੀ ਕੁਝ ਆ। ਇਹ ਅਨਵਰ ਖਾਂ ਗੁਰੂ ਦਰਬਾਰ ਦੇ ਵਿੱਚ ਜਾਂਦਾ ਤੇ ਸੱਚੇ ਸਤਿਗੁਰ ਇਹਨੇ ਬੈਠ ਕੇ ਗੱਲਬਾਤ, ਕਹਿੰਦਾ ਪਾਤਸ਼ਾਹ ਮੈਂ ਪੈਂਦੇ ਖਾਂ ਵੱਲੋਂ ਆਇਆ, ਲੁੱਕ ਛੱਪਣ ਵਾਲੀ ਗੱਲ ਕੋਈ ਨਹੀਂ, ਮੈਂ ਜਰਨੈਲ ਆ, ਮੇਰਾ ਨਾਂ ਅਨਵਰ ਖਾਨ ਆ, ਤੇ ਮੈਂ ਚਾਹੁੰਦਾ ਸਤਿਗੁਰੂ ਜੇ ਮਾੜੀ ਮੋਟੀ ਪੈਂਦੇ ਖਾਂ ਦੇ ਨਾਲ ਕੋਈ ਗੱਲਬਾਤ ਹੈ ਮਾੜਾ ਮੋਟਾ ਤੇ ਛੱਡੋ, ਫਸਾਦ ਕਰਕੇ ਕੀ ਲੈਣਾ, ਵੀ ਛੱਡੋ ਪਰਾਂ, ਗੱਲ ਵਧੂਗੀ, ਤੁਸੀਂ ਮਾਫ਼ੀ ਮੰਗ ਲਓ। ਕਹਿੰਦਾ ਤੁਸੀਂ ਮਾਫ਼ੀ ਮੰਗ ਲਓ ਪੈਂਦੇ ਖਾਂ ਦੇ ਕੋਲੋਂ। ਤੇ ਸੱਚੇ ਸਤਿਗੁਰ ਰੋਹ ਦੇ ਵਿੱਚ ਆ ਕੇ ਕਹਿੰਦੇ ਆ, ਕਹਿੰਦੇ ਆ, ਗੱਲ ਸੁਣ ਅਨਵਰ ਖਾਨਾ, ਜੇ ਤੇ ਤੂੰ ਆਇਆ ਸਾਨੂੰ ਡਰਾਉਣ ਵਾਸਤੇ, ਤੇ ਇਹ ਅਸੀਂ ਔਰ ਮੇਰੇ ਸਿੱਖ ਅਕਾਲ ਪੁਰਖ ਤੋਂ ਸਿਵਾਏ ਕਿਸੇ ਤੋਂ ਡਰਦੇ ਨਹੀਂ ਹੁੰਦੇ, ਸਾਡਾ ਰਾਖਾ ਇੱਕ ਅਕਾਲ ਪੁਰਖ ਹੈ, ਜੇ ਸਾਨੂੰ ਡਰ ਹੈ ਤੇ ਕੇਵਲ ਪਰਮਾਤਮਾ ਦਾ, ਤੇ ਜੇ ਤੂੰ ਆਇਆ ਸਾਨੂੰ ਸਿੱਖਿਆ ਦੇਣ, ਤੇ ਗੁਰੂ ਨਾਨਕ ਤੋਂ ਬਗੈਰ ਸਾਡੇ ਵਾਸਤੇ ਹੋਰ ਕੋਈ ਸਿੱਖਿਆ ਵਾਲਾ ਨਹੀਂ, ਜੋ ਸਾਨੂੰ ਸਿੱਖਿਆ ਚਾਹੀਦੀ ਮੇਰਾ ਗੁਰੂ ਨਾਨਕ ਦੇਵੇਗਾ, ਤੇ ਜੇ ਕੋਈ ਹੋਰ ਕੰਮ ਵਾਸਤੇ ਆਇਆ ਤੇ ਉਹ ਦੱਸ ਦੇ। ਕਹਿੰਦਾ ਨਹੀਂ ਮਹਾਰਾਜ, ਆਹੀ ਗੱਲ, ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਹਾਡੀ ਹਾਰ ਹੋ ਜਾਣੀਆਂ ਔਰ ਤੁਹਾਡੀਆਂ ਫੌਜਾਂ ਮਾਰੀਆਂ ਜਾਣੀਆਂ, ਤੁਸੀਂ ਵੀ ਮਾਰੇ ਜਾਣਾ, ਔਰ ਏਦੂ ਚੰਗਾ ਕਿ ਤੁਸੀਂ ਆਪਣੀ ਹਾਰ ਪਹਿਲਾਂ ਹੀ ਮੰਨ ਲਓ ਤੇ ਪੈਂਦੇ ਖਾਂ ਦੇ ਕੋਲੋਂ ਮਾਫ਼ੀ ਮੰਗ ਲਓ। ਤੇ ਸੱਚੇ ਸਤਿਗੁਰ ਫਿਰ ਬਾਬਾ ਬਿਧੀ ਚੰਦ ਨੂੰ ਇਸ਼ਾਰਾ ਕਰਦੇ ਆ, ਤੇ ਬਾਬਾ ਬਿਧੀ ਚੰਦ ਆਪਣੇ ਇਸ ਸੁਭਾਅ ਮੁਤਾਬਕ ਇਹਦੀ ਸੇਵਾ ਕਰਦਾ, ਇਹਦੀ ਕੁੱਲੇਦਾਰ ਉੱਚੀ ਦੇਰੀ ਜੇ ਪੱਗ ਬੱਧੀ ਹੋਈ ਸੀ ਨਾ, ਉਹ ਇਹਦੀ ਬਗਲ ਵਿੱਚ ਲਾਹ ਕੇ ਦੇ ਦਿੱਤੀ ਹੈ, ਤੇ ਇਹਦੇ ਲੀੜੇ ਲੂੜੇ ਪਾੜ ਕੇ, ਤੇ ਸਤਸੰਗ ਜੀ ਇਹਨੂੰ ਵਾਪਸ ਭੇਜ ਦਿੱਤਾ ਜਾਂਦਾ। ਹੁਣ ਜਦੋਂ ਜੰਗ ਸ਼ੁਰੂ ਹੁੰਦੀ ਹੈ ਨਾ, ਇਹ ਅਨਵਰ ਖਾਨ ਆਪਣਾ ਬਦਲਾ ਲੈਣ ਵਾਸਤੇ ਸਾਹਮਣੇ ਆ ਬਾਬਾ ਬਿਧੀ ਚੰਦ, ਉਸ ਬਾਬਾ ਬਿਧੀ ਚੰਦ ਵੱਲ ਨੂੰ ਇਹ ਆਪਣਾ ਛੇੜ ਕੇ ਘੋੜਾ ਵੱਧਦਾ, ਤੇ ਬਾਬਾ ਬਿਧੀ ਚੰਦ ਫਿਰ ਇਹਨੂੰ ਕਿੱਦਾਂ ਅਕਲ ਦਿੰਦਾ, ਢਾਡੀ ਜਥਾ ਇਉਂ ਕਹਿੰਦਾ।

ਧੋਕੇ ਧਾਰਿਓ ਨੇ ਪੱਠੇ ਵਿੱਚੋਂ ਕੱਢਿਆ, ਧੋਕੇ ਧਾਰਿਓ ਨੇ ਪੱਠੇ ਵਿੱਚੋਂ

0: ਗੁਰੂ ਪਿਆਰਿਓ ਅਨਵਰ ਖਾਨ ਬਾਬਾ ਬਿਧੀ ਚੰਦ ਨਾਲ ਲੜਨ ਵਾਸਤੇ ਆਇਆ। ਹੁਣ ਸੱਚੇ ਸਤਿਗੁਰਾਂ ਦੀ ਬਾਬਾ ਬਿਧੀ ਚੰਦ ਦੇ ਉੱਤੇ ਕਿੱਡੀ ਕਿਰਪਾ ਸੀ, ਤਲਵਾਰਾਂ ਦੇ ਨਾਲ, ਢਾਲਾਂ ਨੇਜਿਆਂ ਦੇ ਨਾਲ ਬਾਬੇ ਬਿਧੀ ਚੰਦ ਵਰਗਿਆਂ ਦੇ ਉੱਤੇ ਫਤਿਹ ਪਾ ਲੈਣੀ ਅਨਵਰ ਖਾਨ ਵਰਗਿਆਂ ਦੇ ਵੱਸ ਦੀ ਗੱਲ ਨਹੀਂ ਸੀ। ਪਰ ਉਹਦੇ ਮਨ ਵਿੱਚ ਗੁੱਸਾ ਸੀ, ਕਿਉਂਕਿ ਕੁਝ ਚਿਰ ਪਹਿਲਾਂ ਬਾਬਾ ਬਿਧੀ ਚੰਦ ਨੇ ਇਹਦੀ ਬੇਇੱਜ਼ਤੀ ਕਰਕੇ ਇਹਨੂੰ ਦਰਬਾਰ ਦੇ ਵਿੱਚੋਂ ਤੋਰਿਆ ਸੀ। ਆਪਣਾ ਗੁੱਸਾ ਕੱਢਣ ਵਾਸਤੇ ਇਹ ਸਿੱਧਾ ਬਾਬਾ ਬਿਧੀ ਚੰਦ ਵੱਲ ਨੂੰ ਆ ਰਿਹਾ, ਤੇ ਬਾਬਾ ਬਿਧੀ ਚੰਦ ਵੀ ਘੱਟ ਨਹੀਂ ਸੀ, ਉਹਨਾਂ ਵੀ ਆਪਣਾ ਘੋੜਾ ਛੇੜਿਆ ਤੇ ਇਹਦੇ ਨਾਲ ਫਿਰ ਦੋਵੇਂ ਜਾਣੇ ਇੱਕ ਦੇ ਉੱਤੇ ਤੀਰਾਂ ਦੀ ਵਰਖਾ ਕਰਦੇ ਨੇ। ਬਾਬਾ ਬਿਧੀ ਚੰਦ ਤੀਰਾਂ ਦੀ ਆਪਣੇ ਢਾਲ ਦੇ ਉੱਤੇ ਤੀਰ ਰੋਕਦੇ ਨੇ ਤੇ ਗੁਰੂ ਪਿਆਰਿਓ ਤਿੰਨ ਵਾਰ ਕਰਨ ਦਾ ਇਹਨੂੰ ਸਮਾਂ ਦਿੱਤਾ ਜਾਂਦਾ, ਇਹਦੇ ਤਿੰਨੇ ਵਾਰ ਖਾਲੀ ਜਾਂਦੇ ਆ ਤੇ ਫਿਰ ਬਾਬਾ ਬਿਧੀ ਚੰਦ ਜੀ ਇੱਕ ਚੋਣਵਾ ਜਿਹਾ ਤੀਰ ਕੱਢ ਕੇ ਇਹਦੇ ਭਰਵੱਟੇ ਦੇ ਵਿੱਚ ਗੁਰੂ ਪਿਆਰਿਓ ਮਾਰਦੇ ਨੇ, ਖੋਪਰ ਦੇ ਵਿੱਚ ਦੀ ਲੰਘ ਜਾਂਦਾ ਔਰ ਇਹ ਪਾਪੀ ਅਨਵਰ ਖਾਂ ਇਸ ਜਗ੍ਹਾ ਦੇ ਉੱਤੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਬਹੁਤ ਸਾਰੀਆਂ ਫੌਜਾਂ ਮਾਰੀਆਂ ਜਾਂਦੀਆਂ ਔਰ ਇਸ ਤੋਂ ਬਾਅਦ ਪੈਂਦੇ ਖਾਂ ਦੀ ਵਾਰੀ ਆਉਂਦੀ ਆ। ਪੈਂਦੇ ਖਾਂ ਕਾਲੇ ਖਾਂ ਆਖਦਾ ਸੀ ਵੀ ਤੂੰ ਤਾਂ ਕਹਿੰਦਾ ਸੀ ਗੁਰੂ ਮਹਾਰਾਜ ਦੇ ਕੋਲ ਲੜਨ ਵਾਲਾ ਹੀ ਕੋਈ ਹੈ ਨੀਗਾ, ਤੇ ਅੱਧਿਓ ਵੱਧ ਫੌਜਾਂ ਮਾਰੀਆਂ ਜਾ ਚੁੱਕੀਆਂ, ਤਿੰਨ ਚਾਰ ਦਿਨ ਲੜਾਈ ਹੁੰਦੀ ਨੂੰ ਹੋ ਗਿਆ ਵੀ ਅੱਧਿਓ ਵੱਧ ਫੌਜਾਂ ਮਾਰੀਆਂ ਜਾ ਚੁੱਕੀਆਂ, ਹੁਣ ਫਿਰ ਤੂੰ ਆਪਣੇ ਜੋਹਰ ਕਦੋਂ ਦਿਖਾਉਣੇ ਆ? ਤੂੰ ਕਹਿੰਦਾ ਮੈਂ ਇਕੱਲਾ ਹੀ ਗੁਰੂ ਸਾਹਿਬ ਨੂੰ ਫੜ ਲੈਂਗਾ, ਹੁਣ ਕਦੋਂ ਜਾਣਾ? ਹੁਣ ਗੁਰੂ ਪਿਆਰਿਓ ਗੁੱਸਾ ਖਾ ਕੇ ਪੈਂਦੇ ਖਾਂ ਆਉਂਦਾ। ਫਿਰ ਸੱਚੇ ਸਤਿਗੁਰ ਪੈਂਦੇ ਖਾਂ ਦਾ ਕਿਵੇਂ ਜੰਗ ਉਹਨਾਂ ਦੇ ਨਾਲ ਕਰਦੇ ਨੇ, ਕਿਉਂਕਿ ਸਤਿਗੁਰਾਂ ਨੇ ਇਹਨੂੰ ਆਪਣੇ ਹੱਥੀ ਸਭ ਕੁਝ, ਜੰਗ ਦੇ ਹਰ ਕਰਤੱਵ ਜਿਹੜੇ ਸੀ ਨਾ ਬਾਬਾ ਬਿਧੀ ਚੰਦ ਨੇ ਔਰ ਸੱਚੇ ਸਤਿਗੁਰਾਂ ਨੇ ਪੈਂਦੇ ਖਾਂ ਨੂੰ ਆਪਣੇ ਹੱਥੀ ਸਭ ਕੁਝ ਪਾਲਿਆ ਹੋਇਆ ਸੀ, ਸਾਰੀ ਜੰਗ ਸਿਖਾਈ ਸੀ। ਸੋ ਗੁਰੂ ਮਹਾਰਾਜ ਜੀ ਦਾ ਇਹ ਇਤਿਹਾਸ, ਅਗਲਾ ਇਤਿਹਾਸ ਆਉਣ ਵਾਲੇ ਵਕਤ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ। ਇਹ ਸਾਡਾ ਛੋਟਾ ਬੱਚਾ, ਸਾਡਾ ਛੋਟਾ ਭਰਾ ਗੁਰਪ੍ਰੀਤ ਸਿੰਘ ਪਮਾਲ ਅੱਜ ਸਰੰਗੀ ਪਲੇ ਕਰ ਰਿਹਾ ਸੀ। ਸੋ ਗੁਰੂ ਪਿਆਰਿਓ ਆਪਣਾ ਸਰੰਗੀ ਮਾਸਟਰ ਭਾਈ ਰਣਜੀਤ ਸਿੰਘ ਉਹ ਇੱਕ ਦੋ ਦਿਨਾਂ ਵਾਸਤੇ ਕਿਤੇ ਗਏ ਸੀ, ਅੱਜ ਉਹਨਾਂ ਨੇ ਆ ਜਾਣਾ। ਸੋ ਛੋਟੇ ਵੀਰ ਨੂੰ ਬੇਨਤੀ ਕੀਤੀ, ਇਹਦਾ ਵੀ ਬਹੁਤ ਬਹੁਤ ਧੰਨਵਾਦ, ਇਹਨੇ ਅੱਜ ਢਾਡੀ ਜਥੇ ਦਾ ਸਾਥ ਦਿੱਤਾ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਖਿਮਾ ਸੱਚੇ ਸਤਿਗੁਰ ਚੜ੍ਹਦੀ ਕਲਾ ਕਰਨ ਔਰ ਤੁਸੀਂ ਇਸੇ ਤਰ੍ਹਾਂ ਗੁਰੂ ਇਤਿਹਾਸ ਦਾ ਮਾਣ ਕਰਦੇ ਰਹੋ ਔਰ ਗੁਰੂ ਘਰ ਦੇ ਵਿੱਚ ਆਉਂਦੇ ਰਹੋ। ਸੋ ਇਤਿਹਾਸ ਬੋਲਦਿਆਂ, ਵਿਚਾਰਾ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ, ਸਾਧ ਸੰਗਤ ਬਖਸ਼ਣ ਯੋਗ ਹੈ। ਢਾਡੀ ਜਥੇ ਨੂੰ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ ਜੀਓ ਪਿੰਡ ਸਭ ਤੇਰੀ, ਤੂੰ ਮਾਤ ਪਿਤਾ ਹਮ ਬਾਰਿਕ, ਤੁਮਰੀ ਕਿਰਪਾ ਮੈਂ ਸੁਖ, ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਣੇ ਨਾਨਕ ਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨੋ ਨਿਧਾਵੇ ਧਾਏ, ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸੱਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਵਾਰਾਂ ਇਤਿਹਾਸ ਰਾਹੀਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਦੀ ਦਾਤ ਦੇ ਕੇ ਨਵਾਜਣਾ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀ ਇਸ ਵਕਤ ਆਪ ਜੀ ਦੇ ਹਜ਼ੂਰ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ

ਧੰਨ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਭਰਮ ਗਤ ਮੇਰੀ। ਜਲਣ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ

ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋਂ ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਢਾਡੀ ਜਿੱਥੇ ਪਾਸੋਂ ਵਾਰਾਂ ਤੇ ਇਤਿਹਾਸ ਸਰਵਣ ਕੀਤਾ ਹੈ। ਸਰਬੱਤ ਦੇ ਭਲੇ ਦੀ ਅਰਦਾਸ ਤੋਂ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਸਰਵਣ ਕੀਤੇ ਨੇ, ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੰਭਾਲ, ਸੋਹਿਲਾ ਸਾਹਿਬ ਪਾਵਨ ਬਾਣੀ ਦੇ ਪਾਠ ਹੋਣਗੇ। ਸਮਾਪਤੀ ਤੋਂ ਉਪਰੰਤ ਆਪ ਸੰਗਤਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਿਲਾ ਰਾਗ ਗੌੜੀ ਦੀਪ ਕੀ ਮਹਲਾ ਪਹਿਲਾ, ਏਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕਿਰਤ ਆਖੀਏ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਵੇਰੇ ਉਸਰਜਨ ਹਾਰੋ ਤੁਮ ਗਾਵੋ, ਮੇਰੇ ਨਿਰਭਉ ਕਾ ਸੋਹਿਲਾ, ਹੂੰ ਆਰ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇਗਾ ਦੇਵਨਹਾਰ, ਤ੍ਰਿਦਾਨੇ ਕੀਮਤ ਨਾ ਪਵੇ ਤਿਸਦਾ ਤੇ ਕਵਣ ਸ਼ੁਮਾਰ। ਸੰਮਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ, ਕਰ ਕਰੇ ਹੋ ਪਾਹੁਚਾ, ਸਦੜੇ ਨਿਤ ਪਵਨ, ਸੱਦਨ ਹਾਰਾ ਸਿਮਰੀਏ, ਨਾਨਕ ਸੇ ਦੇ ਆਵਨ। ਰਾਗ ਆਸਾ ਮਹਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੋਰੇ ਕੋ ਵੇਸੇ ਅਨੇਕ। ਬਾਬਾ ਜੈ ਘਰ ਕਰਤੇ ਕਿਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਓ।

ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਾਲ ਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਫੇਰੀ ਰਹਾਓ। ਸਹਿਸਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਵਿਮਾਲ ਨਨ ਏਕ ਪਦ, ਗੰਧ ਬਿਨ ਸਹਿਸਤਵ ਗੰਧ ਇਮਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਤਿਸ ਪਾਵੇ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅੰਦਿਨੋ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿਨ ਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡ ਲਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੋਤ ਪੁਨ ਵੱਡਾ ਹੇ ਰਹਾਓ। ਸਾਕਤ ਹਰ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੇ, ਜਿਉ ਜਿਉ ਚੱਲੈ ਚੁਬੈ ਦੁੱਖ ਪਾਵੈ, ਜਮਕਾਲ ਸਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾ ਹੇ, ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸ਼ੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ, ਜਨ ਨਾਨਕ ਨਾਮੇ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਹਾ, ਅਗ ਬਸਨ ਸੁਹੇਲਾ। ਔਦ ਘਟੇ ਦਿਨ ਸਰਹਿਣਾਰੇ, ਮਨ ਗੁਰ ਮਿਲਕਾ ਸਵਾਰੇ ਰਹਾਓ। ਇਹ ਸੰਸਾਰ ਵਿਕਾਰ ਸਹਿਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪੀਆਵੇ, ਇਹ ਰਸ ਅਕਥ ਕਥਾ ਤਿੰਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਈ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੇ, ਮੋਕੋ ਕਰ ਸੰਤਨ ਕੀ ਤੂਰੇ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੇ, ਮੋਕੋ ਕਰ ਸੰਤਨ ਕੀ ਤੂਰੇ। ਤੁਧਿਆ ਗੇ ਅਰਦਾਸ ਹਮਾਰੀ।

भंगुरप्रसाद, बुरा थाट बनाया पूरे, वेखो एक समाना, इस परपंच में साचे नाम की वड़ियाई, मत को तरो गमाना, सतगुर की जिसनू मत आवे सो सतगुर माहे समाना। एह बाणी जो जीव जाने तिस अंतर रवे हर नामा, बाणी बिलो बचार सी जे को गुरमुख होए, ए बाणी महापुरख की निज कर वासा हो, दर्शन दे जिमा गुर तेरा, पूर्ण कर्म होए प्रभ मेरा, ए बनंती सुन प्रभ मेरे, दे नाम करे अपने चेरे, अपनी शरण दा प्रभ दाते, गुर प्रसाद किन्ने विरले जाते, सुनो बिनो प्रभ मेरे मीता, चरण कमल वसे मेरे चीता, नानक एक करे अरदास, विसरना ही पूर्ण गुणता, सो कहो टल गुरु सीबीआई एनएसएस बाय, दर्शन परस्या गुरु का, जन्म मरण दो जाए, हुआ शिव संबंधी नूर अरसों कुरसों चठिया, तो डिठे सचे पातशाह, मल जन्म जन्म दी कटिया, सजन सचा पातशाह, सिर शाह हमद शाह, जिस पास बैठे सो ही है, सबना दा विसा सतनाम, वाहिगुरु साहब जी श्लोक महला तीजा, मन प्रतीत नाइया, सहज न लगो भावो, शब्द साध न पायो, मन हठ क्या गुण गाए, नानक आया सो प्रवान है, जे गुरमुख सच समाए, मन प्रतीत नाइया, सह न लगो पाओ, शब्द साध न पायो, मन शब्द साध न पायो, मन हठ क्या गुण गाए, शब्द साध न पायो, मन हठ क्या गुण गाए, नान गाया सो प्रवान है, जे गुरमुख सच समाए, महला तीजा, अपना आप ना पछाणे मूड़ा, अवरा आख दिखाए, मुड्ढे दी खसल ना गईया अंधे, विछड़ चोटां खाए, सतगुर कै भै भन ना कड़ियो, रहे अंक समाए, अंदन सहसा कदे न चुके, बिन शब्दे दुख पाए,
काम क्रोध लोभ अंतर सब सबला नित धंधा कर्तव्य चरण कर देखत सुन थकाए दे मुके नेड़े आए सचा नाम ना लगो मीठा जेत नाम नवनिध पाए जीवत मरे मरे फुन जीवै ता मुखंतर पाए तुर तुर कम न पायो प्राणी विण कर्मा क्या पाए गुर का शब्द समार तू मूड़े गात मत शब्द पाए नानक सतगुर तद ही पाए जां विचों आप गवाए पौड़ी जेदे चित वस्या मेरा स्वामी तिसनों क्यों देसा किसे गले दा लोड़ी है हर सुखदाता सबना गल्लां का तिसनों ध्यान दिया के निमक घड़ी मूह मोड़ी है जिन हर ध्याया तिसनों सब कल्याण होए नेत संजना की संगत जाए बहिये मोह जोड़ी है सब दुख भुख रोग हर सेवक सब जन के बंधन तोड़ी है हर कृपा ते होवा हर भगजना कै मोह डिठ जगत तरिया सब लोड़ी है सब दुख भुख रोग हर सेवक सब जन कै बंधन तोड़ी है हर कृपा ते होवा हर भगत हर भगजना के मुंह डिठ जगत तरिया सब लोड़ी है वाहिगुरु जी का खालसा वाहिगुरु जी की फतेह। श्लोक महला तीजा मन प्रतीत न आइया सहज न लगो पाओ शब्दे साध न पायो मन हठ क्या गुण गाए नानक आया सो प्रवान है जे गुरमुख सच समाए सतनाम श्री वाहिगुरु जी जैसा सतगुरु सुनिंदा तैसो ही मन हीठ विछड़िया मेले प्रभु हर दरगे का बसीठ हर नामो मंदना इंदा कटे होमे रोग नानक सतगुर ते नाम मलाया जिन तुरे पिया संजोग नानक सतगुर ते नाम मलाया जिन तुरे पिया संजोग मारू मला तीजा हर जियो सेवो अगम पारा तिस दांत ना पाइये पारा वारा गुर प्रसार व्या कट अंतर तित कट बाता गाहा है सब मैं वरते को सोई ही गुर प्रसादी प्रगट होई सबना प्रतपाल करे जग जीवन देंदा रिजक संभाहा है पूरे सतगुर बोझ बजाया हुक्म ही सब जग तो पाया हुक्म न सोई सो पाए हुक्म सिर शाह पातशाह है सच्चा सतगुर शब्द अपारा जिहदे शब्द तरे संसारा आपे करता कर कर वेखे देंदा सास गिराहा है कोट मदे किसे बजाए गुर के शब्द ते रंग लाए हर सलाहे सदा सो दाता
ਹਰ ਬਖਸ਼ੇ ਭਗਤ ਸਲਾਹਾ ਹੈ। ਸਤਿਗੁਰ ਸੇਵੇ ਸੇ ਜਨ ਸਾਚੈ, ਜੋ ਮਰ ਜੰਮੇ ਕਾ ਚਨ ਕਾਚੈ। ਅਗਮ ਗੋਚਰ ਵੇ ਪਰਵਾਹ, ਭਗਤ ਵਿਸ ਅਥਾਹਾ ਹੈ। ਸਤਿਗੁਰ ਪੂਰਾ ਸਾਜ ਦ੍ਰਿੜਾਏ, ਸੱਚਾ ਸ਼ਬਦ ਸਦਾ ਗੁਣ ਗਾਏ। ਗੁਣਦਾਤਾ ਵਰਤੇ ਸਭੇ ਅੰਤਰ, ਸਿਰ ਸੇ ਲੇਹ ਦਾ ਸਾਹਾ ਹੈ। ਸਦਾ ਹਦੂਰ ਗੁਰਮੁਹ ਜਾਪੈ, ਸ਼ਬਦੇ ਸੇਵੇ ਸੋ ਜਨ ਥਰਾਪੈ। ਅੰਨਨ ਸੇਵੈ ਸੱਚੀ ਬਾਣੀ, ਸ਼ਬਦ ਸੱਚੇ ਉਮਾਹਾ ਹੈ। ਅਗਿਆਨੀ ਅੰਦਾ ਬੋ ਕਰਮ ਦੜਾਏ, ਮਨ ਹਟ ਕਰਨ ਫਿਰ ਜੋ ਨਹੀਂ ਪਾਏ। ਵਿਖਿਆ ਕਾਰਨ ਲਭ ਲੋਭ ਕਮਾਵੇ, ਦੁਰਮਤ ਕਾ ਦੋਰਾ ਹਾਹੇ। ਪੂਰਾ ਸਤਿਗੁਰ ਭਗਤ ਦ੍ਰਿੜਾਏ, ਗੁਰ ਕੇ ਸ਼ਬਦ ਨਾਮ ਚਿੱਤ ਲਾਏ। ਮਨ ਧਰ ਹਰ ਰਵਿਆ ਘਟੇ ਅੰਤਰ, ਮਨ ਪੀਨੇ ਭਗਤ ਸਲਾਹਾ ਹੈ। ਮੇਰਾ ਪ੍ਰਭ ਸਾਚਾ ਸਸੰਗਾਰਨ, ਗੁਰ ਕੇ ਸ਼ਬਦ ਭਗਤ ਨਿਸਤਾਰਨ। ਮੇਰਾ ਪ੍ਰਭ ਸਾਚਾ ਸਾਧੀ ਸਾਚਾ, ਸਿਰ ਸ਼ਾਹ ਪਾਤਸ਼ਾਹ ਹੈ। ਸੇ ਭਗਤ ਸੱਚੇ ਤੇਰੇ ਮਨ ਪਾਏ, ਦਰ ਕੀਰਤਨ ਕਰੇ ਗੁਰ ਸ਼ਬਦ ਸੁਹਾਏ। ਸਾਚੀ ਬਾਣੀ ਅੰਦਰ ਗਾਵੇ, ਨਿਰਧਨ ਕਾ ਨਾਮ ਵਿਸਾਹਾਏ। ਜਿਨੇ ਆਪੇ ਮੇਲ ਵਿਛੋੜੇ ਨਾਹੀ, ਗੁਰ ਕੇ ਸ਼ਬਦ ਸਦਾ ਸਲਾਹੀ। ਸਮਨਾ ਸਿਰ ਤੋਂ ਏਕੋ ਸਾਹਿਬ, ਸ਼ਬਦੇ ਨਾਮ ਸਲਾਹਾ ਹੈ। ਬਿਨ ਸ਼ਬਦੇ ਤੁਨੋ ਕੋਈ ਨਾ ਜਾਣੀ, ਤੁਹਾਡੇ ਆਪੇ ਕਥੀ ਇਕੱਤ ਕਹਾਣੀ। ਆਪੇ ਸ਼ਬਦ ਸਦਾ ਗੁਰਦਾਤਾ, ਹਰ ਨਾਮ ਜਪ ਸੰਭਾਹਾ ਹੈ। ਤੂੰ ਆਪੇ ਕਰਤਾ ਸਿਜਣ ਹਾਰਾ, ਤੇਰਾ ਲਿਖਿਆ ਕੋਈ ਨਾ ਮੇਟਣ ਹਾਰਾ। ਗੁਰਮਾ ਨਾਮ ਦੇਵੇ ਤੂੰ ਆਪੇ, ਸਹਿਜ ਗਣ ਨਾ ਤਾਹੇ। ਭਗਤ ਸਚ ਤੇਰੇ ਦਰਬਾਰੇ, ਸ਼ਬਦੇ ਸੇਵਨ ਭਾਏ ਪਿਆਰੇ। ਨਾਨਕ ਨਾਮ ਰਤੇ ਬੈਰਾਗੀ, ਨਾਮੇ ਕਾਰੇ ਸੋ ਆਏ। ਮਾਰੂ ਮੱਲਾ ਤੀਜਾ, ਮੇਰੇ ਪ੍ਰਭ ਸਾਚੇ ਖੇਰ ਚਾਇਆ, ਕੋਈ ਨਾ ਕਿਸੀ ਜਿਹਾ ਉਪਾਇਆ। ਆਪੇ ਫਰ ਕਰੇ ਵੇਖ ਵਿਖਸੈ, ਸਵਰਸ ਦੇ ਹੀ ਮਾਏ। ਬਾਜੇ ਪਾਉਣ ਤੈ ਆ ਵਜਾਏ, ਸ਼ਿਵ ਸ਼ਕਤੀ ਦੇ ਹੀ ਮੈਂ ਪਾਏ। ਗੁਰਪ੍ਰਸਾਦ ਦੀ ਉਲਟੀ ਹੋਵੇ, ਗਿਆਨ ਰਸ ਸਵਤਾ ਹੈ। ਅੰਧੇਰਾ ਚਾਨਣ ਆਪੇ ਕੀਆ, ਏਕੋ ਵਰਤੇ ਅਵਰ ਨਾ ਬੀਆ। ਗੁਰਪ੍ਰਸਾਦੀ ਆਪ ਪਛਾਣੇ, ਕਮਲ ਬਿਕਸੇ ਬੋਤਾ ਹਾਏ। ਆਪਣੀ ਗਿਆਨ ਗਤ ਆਪੇ ਜਾਣੇ, ਹੋਰ ਲੋਕ ਸੁਣ ਸੁਣ ਆਖ ਵਖਾਣੇ। ਗਿਆਨੀ ਹੋਵੇ ਸੋ ਗੁਰਮੁਖ ਬੂਝੈ, ਸਾਚੀ ਸਿਵ ਸਲਾਹਾ ਹੈ। ਦੇਹੀ ਅੰਦਰ ਵਸਤਾ ਪਾਰਾ, ਆਪੇ ਕਪਟ ਖਲਾਵਣ ਹਾਰਾ। ਗੁਰਮੁਖ ਸਹਿਜੇ ਅੰਮ੍ਰਿਤ ਪੀਵੈ, ਤੇ ਨਾਗਨ ਬਜਾ ਹੈ। ਸਬਰਾ ਦੇਹੀ ਅੰਦਰ ਪਾਏ, ਵਿਰਲੇ ਕੋ ਗੁਰ ਸ਼ਬਦ ਬਜਾਏ। ਅੰਦਰ ਖੋਜੇ ਸਭ ਸਲਾਏ, ਬਾਹਰ ਕਾਹੇ ਜਾ ਹੈ। ਵਿਣ ਚਾਖੈ ਸਾਧ ਕਿਸੇ ਨਾ ਆਇਆ, ਗੁਰ ਕੈ ਸ਼ਬਦ ਅੰਮ੍ਰਿਤ ਪਿਆਇਆ। ਅੰਮ੍ਰਿਤ ਪੀ ਅਮਰਾ ਪਦ ਹੋਏ, ਗੁਰ ਕੇ ਸ਼ਬਦ ਰਸਤਾ ਹੈ। ਆਪ ਜਾਣੇ ਸਭ ਕੁਝ ਜਾਣੇ, ਗੁਰ ਕੇ ਸ਼ਬਦ ਨਾਮ ਵਖਾਣੇ। ਆਉਂਦੇ ਨਾਮ ਰਤਾ ਦਿਨ ਰਾਤੀ, ਮਾਇਆ ਮੋਹ ਚੁਕਾ ਹੈ। ਗੋਰ ਸੇਵਾ ਤੇ ਸਭ ਕੁਝ ਪਾਏ, ਹੋਮੇ ਮੇਰਾ ਆਪ ਗਵਾਏ। ਆਪੇ ਕਿਰਪਾ ਕਰੇ ਸੁਖਦਾਤਾ, ਗੁਰ ਕੈ ਸ਼ਬਦ ਸੋਹਾ ਹੈ। ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਅੰਦਨ ਹਰ ਕਾ ਨਾਮ ਬਖਾਣੀ। ਹਾਰਾ ਸੱਚਾ ਵਸੇ ਘਟਾਂਤਰ, ਸੋ ਘਟ ਨਿਰਮਲਤਾ ਹੈ। ਸੇਵਕ ਸੇਵੇ ਸਭ ਸਲਾਹੇ, ਸਦਾ ਰੰਗ ਰਾਤੇ ਹਰ ਗੁਣ ਗਾਵੇ। ਆਪੇ ਬਖਸ਼ੇ ਸ਼ਬਦ ਮਲਾਏ, ਪਰਮਲਵਾ ਮੰਤਾ ਹੈ। ਸ਼ਬਦੇ ਅਕਾਤਕ ਦੇ ਸਲਾਹੇ, ਮੇਰੇ ਭਰਾ ਸਾਚੇ ਵੇ ਪਰਵਾਹੇ। ਆਪੇ ਸੁਗੁਣਦਾਤਾ ਸ਼ਬਦ ਮਲਾਏ, ਸ਼ਬਦੇ ਕਾ ਰਸਤਾ ਹੈ। ਮਨ ਮੋਹ ਪੂਲਾ ਠੌਰ ਨ ਪਾਏ, ਜੋ ਤੂੰ ਲਿਖਿਆ ਸੋ ਕਰਮ ਕਮਾਏ। ਲਿਖਿਆ ਰਾਤੇ ਵਿਖਿਆ ਖੋਜੇ, ਮਰਜਨ ਮੈਂ ਦੋਤਾ ਹੈ। ਆਪੇ ਆਪ ਆਪ ਸਲਾਹੇ, ਤੇਰੇ ਗੁਣਤਾ ਤੁਝ ਮਾਏ। ਤੂੰ ਆਪ ਸੱਚਾ, ਤੇਰੀ ਬਾਣੀ ਸੱਚੀ, ਆਪੇ ਅਲਖਾ ਥਾਏ। ਬਿਨ ਗੁਰਦਾਤੇ ਕੋਈ ਨਾ ਪਾਏ, ਲਾ ਕੋਟੀ ਜੇ ਕਰਮ ਕਮਾਏ। ਗੁਰ ਕਿਰਪਾ ਤੇ ਘੱਟ ਅੰਤਰ ਵਸਿਆ, ਸ਼ਬਦੇ ਸੱਚ ਸਲਾਹ ਹੈ। ਸੋ ਜਨ ਸੇ ਜਨ ਮਿਲੇ ਤੁਰਿਆ ਮਲਾਏ,
ਸਾਚੀ ਬਾਣੀ ਸ਼ਬਦ ਸੁਹਾਏ। ਨਾਨਕ ਗੁਣ ਗਾਵੇ ਨੇ ਸਾਚੇ ਗੁਣ ਗਾਵੇ, ਨਾਨਕ ਜਨ ਗੁਣ ਗਾਵੇ ਨੇ ਸਾਚੇ ਗੁਣ ਗਾਵੇ ਗੁਣੀ ਸਮਾਹਾਏ। ਮਾਰੂ ਮਹੱਲਾ ਤੀਜਾ, ਨਿਰਚਲ ਨਿਚਲੇ ਸਦਾਸਾ ਸੋਈ, ਪੂਰੇ ਗੁਰ ਤੇ ਸੋਝੀ ਹੋਈ, ਹਰ ਹਸਬੀਨੇ ਸਦਾ ਧਿਆਇਨ, ਗੁਰਮਸੀਲ ਸਨਾਹਾਏ। ਅੰਤਰ ਰੰਗ ਸਦਾ ਸਚਿਆਰਾ, ਗੁਰ ਕੈ ਸ਼ਬਦ ਨਾਮ ਪਿਆਰਾ, ਨੌ ਦੇ ਨਾ ਵਸਿਆ ਘਟੇ ਅੰਤਰ, ਛੋਡਿਆ ਮਾਇਆ ਕਾ ਲਾਹਾਏ। ਰਹੀਏ ਤਰਾਜੇ ਦੁਰਮਤ ਦੋਈ, ਬਿਨ ਸਤਿਗੁਰ ਸੇਵੇ ਏਕ ਨਾ ਹੋਈ, ਏਕ ਧਿਆਨ ਸਦਾ ਸੋ ਪਾਵਨ ਨੇਚੇ ਰਾਜ ਤਨਾਹਾਏ। ਆਵਣ ਜਾਣਾ ਰੱਖੇ ਨਾ ਕੋਈ, ਜੰਮਣ ਮਰਨ ਤਿਸੇ ਤੇ ਹੋਈ, ਗੁਰਮਤ ਸਾਚਾ ਸਦਾ ਧਿਆਵੋ, ਗਾਤ ਮੁਕਤ ਸਿੱਤੇ ਪਾਏ। ਸਾ ਸੰਜਮ ਸਤਿਗੁਰੂ ਦੁਆਰੇ, ਹੋਮੇ ਕਰੋ ਸ਼ਬਦ ਨਿਵਾਰੇ, ਸਤਿਗੁਰ ਸੇਵ ਸਦਾ ਸੋ ਪਾਈਐ, ਸੀਲ ਸੰਤੋਖ ਸਭਤਾ ਹੈ। ਹੋਮੇ ਮੋ ਉਪਜੇ ਸੰਸਾਰਾ, ਸਭ ਜਗ ਬਿਨਸ ਨਾਮ ਵਿਸਾਰਾ, ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ, ਨਾਮ ਸੱਚਾ ਜਗ ਲਾਹੇ, ਸੱਚਾ ਅਮਰ ਸ਼ਬਦ ਸੁਹਾਇਆ, ਪੰਚ ਸ਼ਬਦ ਮਿਲਵਾਜਾ ਵਾਇਆ। ਸਦਾ ਕਾਰਜ ਹਸਾ ਨਾਮ ਸਹੇਲਾ, ਬਿਨ ਸ਼ਬਦੇ ਕਾਰਜ ਕਿਹਾ ਹੈ। ਖਿਨ ਮੈਂ ਹਸੈ ਖਿਨ ਮੈਂ ਰੋਵੈ, ਦੂਜੀ ਦੁਰਮ ਕਾਰਜ ਨ ਹੋਵੈ, ਸੰਜੋਗ ਜੋ ਕਰਤੇ ਲਿਹ ਪਾਏ, ਕਿਰਤਨ ਚਲੇ ਚਲਾਏ, ਜੀਵਨ ਮਧੂ ਸ਼ਬਦ ਕਮਾਏ, ਹਰ ਸਿਵ ਸਾਧੀ ਰਹੇ ਸਮਾਏ, ਗੁਰ ਕਿਰਪਾ ਤੇ ਮਿਲੇ ਵਡਿਆਈ, ਹੋਮੇ ਰੋ ਨਾ ਤਾਹਾਏ, ਰਸ ਕਸ ਖਾਏ ਪਿੰਡ ਵਧਾਏ, ਪੇ ਕਰੇ ਗੁਰ ਸ਼ਬਦ ਨਾ ਕਮਾਏ। ਅੰਤਰ ਰੋਗ ਮਹਾਂ ਦੁਖ ਪਾਰੀ, ਵੇਟਾ ਮਾਏ ਸਮਾਹੇ, ਬੇਦ ਪੜੇ ਪੜਵਾਦ ਬਖਾਣੇ, ਘਟ ਮੈਂ ਬ੍ਰਹਮ ਤੇ ਸ਼ਬਦ ਨਾ ਪਛਾਣੇ, ਗੁਰਮੋਹੇ ਸੋ ਤਤ ਬਲੋਵੇ, ਰਸਨਾ ਹਰਸਤਾ ਹਾਏ, ਕਾਰਵਤ ਛੋਡੈ ਬਾਹਰ ਧਾਵੇ, ਗੁਰਮੋਹੇ ਸੋ ਤੁਤ ਬਲ, ਕਾਰਵਤ ਛੋਡੈ ਬਾਹਰ ਧਾਵੇ, ਮਨਮੋਹ ਦੇਹੀ ਪਰਮ ਪਤਾ, ਮਨਮੋਹ ਹੁੰਦੇ ਸਾਧ ਨਾ ਪਾਵੇ, ਕਾਰਵਤ ਛੋਡੈ ਬਾਹਰ ਧਾਵੇ, ਮਨਮੋਹ ਹੁੰਦੇ ਮਨਮੋਹ ਦੇਹੀ ਪਰਮ ਪਤਾ, ਮਨਮੋਹ ਆਉਂਦੇ ਸਾਧ ਨਾ ਪਾਵੇ, ਆਂਦਰਾ ਸਤਿਰ ਨਾ ਫੀਕੀ ਬੋਲੇ, ਹਰਸ ਮੂਲ ਨਾ ਤਾਹੇ, ਮਨਮੋਹ ਦੇਹੀ ਪਰਮ ਪਤਾਰੋ, ਗੁਰਮਤ ਮਰੈ ਨਿਤ ਹੋਏ ਖਵਾਰੋ। ਕਾਮ ਕ੍ਰੋਧ ਮਨ ਦੂਜੇ ਲਾਇਆ, ਸੁਪਨੇ ਸੁਖ ਨ ਤਾਹੇ, ਕੰਜਣ ਦੇਹੀ ਸ਼ਬਦ ਪਤਾਰੋ, ਅੰਧਨ ਭੋਗ ਭੋਗੇ ਹਰਸਿਓ ਪਿਆਰੋ, ਮਹਿਲਾਂ ਅੰਦਰ ਗੈਰ ਮਹਿਲ ਪਾਏ, ਪਾਣਾ ਬੁਝ ਸਮਾਏ, ਆਪੇ ਦੇਵੇ ਦੇਵਣ ਹਾਰਾ, ਤਿਸ ਆਗੇ ਤਿਸ ਆਗੇ ਨਾਹੀ, ਆਪੇ ਦੇਵੇ ਦੇਵਣ ਹਾਰਾ, ਤਿਸ ਆਗੇ ਨਾਹੀ ਕਿਸੇ ਕਾ ਚਾਰਾ, ਆਪੇ ਬਖਸ਼ੇ ਸ਼ਬਦ ਮਲਾਏ, ਤੇਦਾ ਸ਼ਬਦ ਤਾਏ, ਜੀਉ ਪਿੰਡ ਸਭ ਹੈ ਤਿਸ ਘੇਰਾ, ਸੱਚਾ ਸਾਹਿਬ ਠਾਇ ਕਰ ਮੇਰਾ, ਨਾਨਕ ਗੁਰਬਾਣੀ ਹਰ ਪਾਇਆ, ਹਰ ਜਪ ਜਾਪ ਸਮਾਹਾਏ। ਮਾਰੂ ਮਹੱਲਾ ਤੀਜਾ, ਗੁਰਮਨਾਦ ਬੇਦ ਵਿਚਾਰ, ਗੁਰਮੁਖ ਗਿਆਨ ਧਿਆਨ ਅਪਾਰ, ਗੁਰਮੁਖ ਕਾਰ ਕਰੇ ਪ੍ਰਾਪਾਵੇ, ਪੂਰਾ ਗੁਰਮੁਖ ਪੂਰਾ ਪਾਵੇਂਦਾ, ਗੁਰਮੁਖ ਮਨੁਆ ਉਲਟ ਪਰਾਵੇ, ਗੁਰਮੁਖ ਬਾਣੀ ਨਾਦ ਵਜਾਵੇ, ਗੁਰਮੁਖ ਸਾਜਰਤੇ ਬੇਰਾਗੀ, ਨਿਰਗਲ ਵਾਸਾ ਪਾਵੇਂਦਾ, ਗੁਰ ਕੀ ਸਾਖੀ ਅੰਮ੍ਰਿਤ ਪਾਖੀ, ਸੱਚੇ ਸ਼ਬਦੇ ਸਤਿ ਸੋ ਪਾਖੀ, ਸਦਾ ਸੱਚ ਰੰਗ ਰਾਤਾ ਮਨ ਮੇਰਾ, ਸੱਚੇ ਸੱਚ ਸਮਾਇੰਦਾ, ਗੁਰਮਨ ਨਿਰਮਲ ਸਦ ਸਤ ਸਰਨਾਵੇ, ਮਹਿਲ ਨ ਲਾਗੇ ਸੱਚ ਸਮਾਵੇ, ਸੱਚੋ ਸੱਚ ਕਮਾਵੇ ਸਾਧੀ, ਸੱਚੀ ਭਗਤ ਦੜਾਇੰਦਾ, ਗੁਰਮੁਖ ਸੱਚ ਬੈਣੀ, ਗੁਰਮੁਖ ਸੱਚ ਨੈਣੀ, ਗੁਰਮੁਖ ਸੱਚ ਕਮਾਵੇ ਕਰਣੀ, ਸਾਧੀ ਸੱਚ ਕਹਿ ਦਿਨ ਰਾਤੀ, ਅਵਰਾ ਸੱਚ ਕਹਾਇੰਦਾ, ਗੁਰਮੁਖ ਸਾਚੀ ਉੱਤਮ ਬਾਣੀ, ਗੁਰਮੁਖ ਸੱਚੋ ਸੱਚ ਵਖਾਣੀ, ਗੁਰਮੁਖ ਸਾਸੇ ਵੇ ਸੱਚੋ ਸੱਚਾ, ਗੁਰਮੁਖ ਸ਼ਬਦ ਸੁਣਾਏ ਹਿੰਦਾ, ਗੁਰਮੁਹ ਸੋ ਸੋ ਜੀ ਪਾਏ,
ਹਉਮੈ ਮਾਇਆ ਭਰਮ ਗਵਾਏ, ਗੁਰ ਕੀ ਪੌੜੀ ਉਤ ਮੋਚੇ, ਦਸ ਸੱਚੇ ਹਰ ਗੁਣ ਗਾਇੰਦਾ, ਗੁਰਮੁਖ ਸੱਚ ਸੰਜਮ ਕਰਨੀ ਸਾਰ, ਗੁਰਮੁਖ ਪਾਵੇ ਮੋਹ ਦੁਆਰ, ਪਾਏ ਭਗਤ ਸਦਾ ਰੰਗ ਰਾਤਾ, ਆਪ ਗਵਾਏ ਸਮਾਇੰਦਾ, ਗੁਰਮੁਖ ਹੋਵੈ ਮਨ ਖੋਸਣਾਏ, ਸੱਚੇ ਨਾਮ ਸਦਾ ਲਿਵਲਾਏ, ਜੋ ਤੇ ਪਾਵੇ ਸੋਈ ਕਰਸੀ, ਜੋ ਸੱਚੇ ਮਨ ਪਾਵੇਂਦਾ, ਜਾਂ ਤਿਸ ਭਾਵੈ ਸਤਿਗੁਰੂ ਮਿਲਾਏ, ਜਾਂ ਤਿਸ ਭਾਵੈ ਤਾਂ ਮਨ ਵਸਾਏ, ਆਪਣੇ ਭਾਣੇ ਸਦਾ ਰੰਗ ਰਾਤਾ, ਭਾਣੇ ਮਨ ਵਸਾਏਂਦਾ, ਮਨ ਹਰ ਕਰਮ ਕਰੇ ਸੋ ਸੀਜੈ, ਬਹੁਤੇ ਪੇ ਕਰੇ ਨੀ ਪੀਜੈ, ਵਿਖਿਆ ਰਾਤੇ ਦੁੱਖ ਕਮਾਵੇ, ਦੁਖੇ ਦੁੱਖ ਸਮਾਇੰਦਾ, ਗੁਰਮੋਵੈ ਸੋ ਸੁਖ ਕਮਾਏ, ਜਮਣ ਮਿਣ ਕੀ ਸੋ ਜੀ ਪਾਏ, ਮਰਨ ਜੀਵਨ ਜੋ ਸਮ ਕਰ ਜਾਣੇ, ਸੋ ਮੇਰੇ ਪ੍ਰਭ ਪਾਵੇਂਦਾ, ਗੁਰਮਖ ਮਰੇ ਸੋ ਹੈ ਪ੍ਰਵਾਨ, ਆਵਣ ਜਾਣਾ ਸ਼ਬਦ ਪਛਾਣ, ਜੰਮੇ ਨਾ ਮਰੇ ਨਾ ਦੁੱਖ ਪਾਏ, ਮਨ ਹੀ ਮਨੇ ਸਮਾਇੰਦਾ, ਸੇਵੜ ਪਾਗੀ ਜਿਨੇ ਸਤਿਗੁਰ ਪਾਇਆ, ਹੋਮੇ ਵਿੱਚੋਂ ਮੋਹ ਚੁਕਾਇਆ, ਮਨ ਨਿਰਮਲ ਫੇ ਮੈਲ ਨ ਲਾਗੇ, ਦਰ ਸੱਚੇ ਸੋਭਾ ਪਾਵੇਂਦਾ, ਆਪੇ ਕਰੇ ਕਰਾਏ ਆਪੇ, ਆਪੇ ਵੇਖੇ ਥਾਪੋ ਥਾਪੇ, ਗੁਰਮਤ ਸੇਵਾ ਮੇਰੇ ਪ੍ਰਭਾਵੇ, ਸਾਸੁਣ ਲੇਖੇ ਪਾਵੇਂਦਾ, ਗੁਰਮਤ ਸੱਚੋ ਸੱਚ ਕਮਾਵੇ, ਗੁਰਮਤ ਨਿਰਮਲ ਮੈਲ ਨ ਲਾਵੇ, ਨਾਨਕ ਨਾਮਰ ਤੇ ਵਿਚਾਰੀ, ਨਾਮੇ ਨਾਮ ਸਮਾਇੰਦਾ, ਮਾਰੂ ਮੱਲਾ ਤੀਜਾ, ਆਪੇ ਸਿਟ ਹੁਕਮ ਸਭ ਸਾਜੀ, ਆਪੇ ਥਾਪ ਥਾਪ ਨਵਾਜੀ, ਆਪੇ ਨਿਉ ਕਰੇ ਸਭ ਸਾਚਾ, ਸਾਚੇ ਸੱਚ ਮਲਾਇੰਦਾ, ਕਾਇਆ ਕੋਟ ਹੈ ਆਕਾਰਾ, ਮਾਇਆ ਮੋਹ ਪਸਰਿਆ ਪਸਾਰਾ, ਬਿਨ ਸ਼ਬਦੇ ਭਸਮੇ ਕੀ ਠੇਰੀ, ਖੇਹੂ ਖੇਰ ਲਾਇੰਦਾ, ਕਾਇਆ ਕੰਜਣ ਕੋਟ ਅਪਾਰਾ, ਜਿਸ ਵਿੱਚ ਰਵਿਆ ਸ਼ਬਦ ਅਪਾਰਾ, ਗੁਰਮੰਗਾਵੈ ਸਦਾ ਗੁਣ ਸਾਚੇ, ਮਿਲ ਪ੍ਰੀਤਮ ਸੋ ਪਾਵੇਂਦਾ, ਕਾਇਆ ਹਰ ਮੰਦਰ ਹਰ ਆਪ ਸਵਾਰੇ, ਤਿਸ ਵਿੱਚ ਹਰ ਜੀਉ ਵਸੇ ਮਰਾਰੇ, ਗੁਰ ਕੈ ਸ਼ਬਦ ਵਣਜਨ ਵਪਾਰੀ, ਨਦਰੀ ਆਪ ਮਲਾਇੰਦਾ, ਸੋ ਸੁਚਾ ਜੇ ਕਰੋੜ ਨਵਾਰੇ, ਸ਼ਬਦੇ ਬੂਝੇ ਆਪ ਸਵਾਰੇ, ਆਪੇ ਕਰੇ ਕਰਾਏ ਕਰਤਾ, ਆਪੇ ਮਨ ਵਸਾਵੇਂਦਾ, ਨਿਰਮਲ ਭਗਤ ਹੈ ਨਿਰਾਲੀ, ਮਨ ਤਨ ਧੋਵੈ ਸ਼ਬਦ ਵਿਚਾਰੀ, ਆਮਦਨ ਸਦਾ ਰਹੇ ਰੰਗ ਰਾਤਾ, ਕਰ ਕਿਰਪਾ ਭਗਤ ਕਰਾਏਂਦਾ, ਇਹ ਮਨ ਇਸ ਮਨ ਅੰਦਰ ਮੈਂ ਮਨੁ ਅਤਾਵੈ, ਇਸ ਮਨ ਮੰਦਰ ਮੈਂ ਮਨੁ ਅਤਾਵੈ, ਸੁਖ ਪਲ ਤਿਆਗ ਮਹਾਂ ਸੋ ਪਾਵੇ, ਇਸ ਮਨ ਮੰਦਰ ਮੈਂ ਮਨੁ ਆਤਾਵੈ, ਸੁਖ ਪੱਲਰ ਤਿਆਗ ਮਹਾਂ ਦੁਖ ਪਾਵੈ, ਬਿਨ ਸਤਿਗੁਰੂ ਪੇਟੇ ਠੌਰ ਨ ਪਾਵੈ, ਆਪੇ ਖੇਲ ਕਰਾਏਂਦਾ, ਆਪ ਪਰੰਪਰ ਆਪ ਵਿਚਾਰੀ, ਆਪੇ ਮੇਲੇ ਕਰਨੀ ਸਾਰੀ, ਕਿਆ ਕੋ ਕਾਰ ਕਰੇ ਵਿਚਾਰਾ, ਆਪੇ ਬਖਸ਼ ਮਲਾਏਂਦਾ, ਆਪੇ ਸਤਿਗੁਰ ਮੇਲੇ ਪੂਰਾ, ਸੱਚੇ ਸ਼ਬਦ ਮਹਾਂਬਲ ਸੂਰਾ, ਆਪੇ ਮੇਲੇ ਦੇ ਵਡਿਆਈ, ਸੱਚੇ ਸੋਚਿਤ ਲਾਏਂਦਾ, ਕਾਰੀ ਅੰਦਰ ਸਾਚਾ ਸੋਈ, ਗੁਰਮ ਵਿਰਲਾ ਬੂਝੇ ਕੋਈ, ਨਾਮ ਧਾਨ ਵਸਿਆ ਘਟ ਅੰਤਰ, ਰਸਨਾ ਨਾਮ ਧਿਆਏਂਦਾ, ਦਸੰਤਰ ਪਵੈ ਅੰਤਰ ਨਹੀਂ ਭਾਲੇ, ਮਾਇਆ ਮੋਹ ਬਦਾ ਜਮਕਾ ਲੈ, ਜੰਮ ਕੀ ਫਾਸੀ ਕਬੂ ਨ ਟੁੱਟੈ, ਦੂਜੇ ਪਾਏ ਪਰਮਾਏਂਦਾ, ਜਪ ਤਪ ਸੰਜਮ ਹੋਰ ਕੋਈ ਨਾਹੀ, ਜਬ ਲਾ ਗੁਰ ਕਾ ਸ਼ਬਦ ਨਾ ਕਮਾਈ, ਗੁਰ ਕਾ ਸ਼ਬਦ ਮਿਲਿਆ ਸੱਚ ਪਾਇਆ, ਸੱਚੇ ਸੱਚ ਸਮਾਏਂਦਾ, ਕਾਮ ਗ੍ਰੋਹ ਸਬਲ ਸੰਸਾਰਾ, ਬਹੁ ਕਰਮ ਕਮਾਵੈ ਸਭ ਦੁਖਾ ਪਸਾਰਾ, ਸਤਿਗੁਰ ਸੇਵੈ ਸੇ ਸੁਖ ਪਾਵੈ, ਸੱਚੇ ਸ਼ਬਦ ਮਿਲਾਏਂਦਾ, ਪੌਣ ਪਾਣੀ ਹੈ ਬਸੰਤਰ, ਮਾਇਆ ਮੋਵਰ ਤੇ ਸਭ ਅੰਤਰ,
ਜਿਨ ਕੀਤਾ ਜਾਂ ਤਿਸੇ ਪਛਾਣੇ। ਮਾਇਆ ਮੋਹ ਚੁਕਾਣੇ ਅੰਦਾ ਇੱਕ ਮਾਇਆ ਮੋਹ ਸਰਵ ਗਰਭ ਆਪੇ ਹੋਮੇ ਹੋਏ ਰਹਿ ਹੈ ਆਪੇ ਜਮਕਾਲੇ ਕੀ ਖਬਰ ਨਾ ਪਾਈ ਅੰਤ ਗਿਆ ਪਛਤਾਣੇ ਹਿੰਦਾ ਜਿਨ ਪਾਏ ਸੋ ਬਿਰ ਜਾਣੇ ਗੁਰਮ ਹੋਵੇ ਸੋ ਸ਼ਬਦ ਪਛਾਣੇ ਨਾਨਕ ਦਾਸ ਕਹੇ ਬੇਨੰਤੀ ਸੱਚ ਨਾਮ ਚਿਤ ਲਾਏ ਹਿੰਦਾ ਮਾਰੂ ਮੱਲਾ ਤੀਜਾ ਆਦਿ ਜਗਾ ਦੇ ਆਪਾ ਦਾਤਾ ਪੂਰੇ ਗੁਰ ਕੇ ਸ਼ਬਦ ਪਛਾਤਾ ਤੋਨੋ ਸੇਵੇ ਸੇ ਤੁਝੇ ਸਮਾਵੇ ਤੂੰ ਆਪੇ ਮੇਲ ਮਲਾਏ ਹਿੰਦਾ ਅਗਮ ਗੁੱਚ ਕੀ ਮਨ ਨਹੀਂ ਪਾਈ ਜੀ ਜਨ ਤੇਰੀ ਸਰਨਾਈ ਜੋ ਤੁਰ ਪਾਵੇ ਤਿਵੇਂ ਚਲਾਵੇ ਤੂੰ ਆਪੇ ਮਾਰਗ ਪਾਏ ਹਿੰਦਾ ਹੈ ਵੀ ਸਾਚਾ ਹੋ ਸੀ ਸੋਈ ਆਪੇ ਸਾਜੇ ਅਵਰ ਨਾ ਕੋਈ ਸਭਨਾ ਸਾਰ ਕਰੇ ਸੋ ਦਾਤਾ ਆਪੇ ਰਿਜਕ ਪਹੁੰਚਾਏ ਹਿੰਦਾ ਅਗਮ ਗੋਚਲ ਅਰਖਾ ਪਾਰਾ ਕੋਈ ਨਾ ਜਾਣੇ ਤੇਰਾ ਪਰਵਾਰਾ ਆਪਣਾ ਆਪ ਪਛਾਣੇ ਆਪੇ ਗੁਰਮਤੀ ਆਪ ਬਜਾਏ ਹਿੰਦਾ ਪਤਾਲ ਪੁਰੀਆਂ ਲੋ ਅਕਾਰਾ ਤੇਜ ਵਰਤੇ ਹੁਕਮ ਪਾਰਾ ਹੁਕਮੇ ਸਾਜੇ ਹੁਕਮੇ ਟਾਹੇ ਹੁਕਮੇ ਮੇਲ ਮਲਾਏ ਹਿੰਦਾ ਹੁਕਮੇ ਬੋਜੈ ਸੋ ਹੁਕਮ ਸਲਾਹੇ ਅਗਮ ਅਗੋਚਰ ਵੇ ਪਰਵਾਏ ਜੇ ਹੀ ਮਤ ਦੇ ਸੋ ਹੋਵੇ ਤੂੰ ਆਪੇ ਸ਼ਬਦ ਬਜਾਏ ਹਿੰਦਾ ਅੰਧਨ ਆਰਜਾ ਸੀ ਜੀ ਜਾਏ ਰਹਿਣ ਦੇ ਦੋ ਸਾਖੀ ਆਏ ਮਨ ਮੋਹ ਆਂਦਨ ਚੇਤੇ ਮੂੜਾ ਸਿਰ ਉਪਲ ਕਾਰ ਰੋਆਏ ਹਿੰਦਾ ਮਨ ਤਾਂ ਸੀਤਲ ਗੁਰਚਰਣੀ ਲਾਗਾ ਅੰਤਰ ਭਰਮ ਗਿਆ ਪੋ ਪਾਗਾ ਸਦਾ ਆਨੰਦ ਸੱਚੇ ਗੁਣ ਗਾਵੇ ਸਜ ਬਾਣੀ ਬੋਲਾਏ ਹਿੰਦਾ ਜਿਨ ਤੋਂ ਜਾਤਾ ਕਰਮ ਵਧਾਤਾ ਪੂਰੇ ਪਾ ਗੁਰ ਸ਼ਬਦ ਪਛਾਤਾ ਜਾਤ ਪਤ ਸੱਚ ਸੱਚਾ ਸੱਚ ਸੋਈ ਹੋਮੇ ਮਾਰ ਮਲਾਏ ਹਿੰਦਾ ਮਨ ਗਡੋਰ ਦੂਜੇ ਪਾਏ ਲਾਗਾ ਪਰਮੇ ਪੂਲਾ ਫਿਰੇ ਅਪਾਗਾ ਕਰਮ ਹੋਵੇ ਤਾਂ ਸਤਿਗੁਰ ਸੇਵੈ ਸਹਿਜੇ ਹੀ ਸੋ ਪਾਇੰਦਾ ਲੱਖ ਚੁਰਾਸੀ ਆਪ ਉਪਾਏ ਮਾਨਸ ਜਨਮ ਗੁਰ ਭਗਤ ਦੜਾਏ ਬਿਨ ਭਗਤੀ ਬਿਸ਼ਟਾ ਮੈਂ ਵਾਸਾ ਬਿਸ਼ਟਾ ਵਿੱਚ ਫਿਰ ਪਾਇੰਦਾ ਕਰਮ ਹੋਵੇ ਗੁਰ ਭਗਤ ਦੜਾਏ ਬਿਨ ਕਰਮਾ ਕਿਆ ਪਾਇਆ ਜਾਏ ਆਪੇ ਕਰੇ ਕਰਾਏ ਕਰਤਾ ਜੋ ਪਾਵੇ ਤਿਵੇਂ ਚਲਾਇੰਦਾ ਸਿਮਰਤ ਸਾਸਤ ਅੰਤ ਨਾ ਜਾਣੇ ਮੂਰਖ ਅੰਦਾ ਤਤ ਨਾ ਪਛਾਣੇ ਆਪੇ ਕਰੇ ਕਰਾਏ ਕਰਤਾ ਆਪੇ ਭਰਮ ਭਲਾਇੰਦਾ ਸਭ ਕੁਛ ਆਪੇ ਆਪ ਵਰਕਰਾਏ ਆਪੇ ਸਿਸੇ ਧੰਦੇ ਲਾਏ ਆਪੇ ਥਾਪੋ ਥਾਪੇ ਵੇਖੇ ਗੁਰਮੁਖਾ ਬਜਾਇੰਦਾ ਸੱਚਾ ਸਾਹਿਬ ਗੈਰ ਗੰਭੀਰਾ

ਜੇ ਦੇਵੇ ਸੋ ਪਾਵੇ ਦਾ ਅੰਦਰ ਪਗਾ ਗੁਰੂ ਤੇ ਪਾਏ ਨਾ ਪਦਾਰਥ ਮਨ ਵਸਾਏ ਗਿਆਨ ਰਸਾ ਸਦਾ ਕਰ ਚੜ੍ਹਨ ਅਗਿਆਨ ਅੰਧੇਰ ਗਵਾਏ ਦਾ ਅਗਿਆਨੀ ਅੰਧੇ ਦੂਜੇ ਲਾਗੇ ਬਿਨ ਪਾਣੀ ਡੁੱਬ ਹੋਇਆ ਭਾਗੇ ਚਲਦਿਆਂ ਕਰਦਾ ਨਰ ਨਿਆਵੇ ਜਮਦਰ ਬਾਦਾ ਦੁੱਖ ਪਾਵੇ ਦਾ ਬਿਨ ਸਤਿਗੁਰੂ ਸੇਵੈ ਮੁਕਤ ਨ ਹੋਈ ਗਿਆਨੀ ਧਿਆਨੀ ਪੁੱਛੋ ਕੋਈ ਸਤਿਗੁਰ ਸੇਵੈ ਤਿਸ ਮਿਲੇ ਵਡਿਆਈ ਦਰ ਸੱਚੇ ਸੋਭਾ ਪਾਵੇ ਦਾ ਸਤਿਗੁਰ ਨੂੰ ਸੇਵੈ ਤਿਸ ਆਪ ਮਿਲਾਏ ਮਮਤਾ ਕਾਟ ਸੱਚ ਲਿਵ ਲਾਏ ਸਦਾ ਸਜਵਨ ਜੇ ਵਪਾਰੀ ਨਾਮੋ ਲਾਹਾ ਪਾਵੇ ਦਾ ਆਪੇ ਕਰੇ ਕਰਾਏ ਕਰਤਾ ਸ਼ਦ ਮਰੇ ਸੋਈ ਜਨ ਮੁਕਤਾ ਨਾਨਕ ਨਾਮ ਵਸੇ ਮਨ ਅੰਤਰ ਨਾਮੋ ਨਾਮ ਧਿਆਏ ਦਾ ਮਾਰੂ ਮੱਲਾ ਤੀਜਾ ਜੋ ਤੁਧ ਕਰਨਾ ਸੋ ਕਰ ਪਾਇਆ ਪਾਣੀ ਵਿੱਚ ਕੋ ਵਿਰਲਾ ਆਇਆ ਪਾਣਾ ਮੰਨੇ ਸੋ ਸੋ ਪਾਏ ਪਾਣੇ ਵਿੱਚ ਸੋ ਪਾਵੇ ਦਾ ਗੁਰਮਤਿ ਤੇਰਾ ਪਾਣਾ ਭਾਵੇ ਸਹਿਜੇ ਸੋ ਸਾਧ ਕਮਾਵੇ ਪਾਣੇ ਨੂੰ ਲੋਚ ਬਹੁਤ ਤੇਰੀ ਆਪਣਾ ਪਾਣਾ ਆਪ ਮਨਾਏ ਦਾ ਤੇਰਾ ਪਾਣਾ ਮੰਨੇ ਸੋ ਤੁਧ ਮਿਲੇ ਆ ਤੋ ਸੋ ਮਿਲੇ ਤੁਧ ਆਏ ਤੇਰਾ ਭਾਣਾ ਮੰਨੇ ਸੋ ਮਿਲੇ ਤੁਧ ਆਏ ਜਿਸ ਭਾਣਾ ਪਾਵੇ ਸੋ ਤੁਝੇ ਸਮਾਏ ਪਾਣੇ ਵਿੱਚ ਵੱਡੀ ਵਡਿਆਈ ਪਾਣਾ ਕਿਸੇ ਕਰਾਏ ਹੁੰਦਾ ਜਾਂ ਤਿਸ ਭਾਵੇ ਤਾਂ ਗੁਰੂ ਮਿਲਾਏ ਗੁਰਮਨ ਨਾਮ ਪਦਾਰਥ ਪਾਏ ਤੁਧ ਆਪਣੇ ਭਾਣੇ ਸਭ ਸਿਰ ਤੋਂ ਪਾਈ ਜਿਸ ਨੂੰ ਭਾਣਾ ਦੇ ਤਿਸ ਭਾਏ ਦਾ ਮਨ ਮੁਕੰਦ ਕਰੇ ਚਿਤਰਾਈ ਭਾਣਾ ਨਾ ਮੰਨੇ ਬਹੁਤ ਦੁੱਖ ਪਾਈ ਪਰਮੇ ਭੁੱਲਾ ਆਵੇ ਜਾਏ ਕਰ ਮਹਿਲ ਨ ਕਬੂ ਪਾਵੇ ਦਾ ਸਤਿਗੁਰ ਮੇਲੇ ਦੇ ਵਡਿਆਈ ਸਤਿਗੁਰ ਕੀ ਸੇਵਾ ਤੁਰ ਬਰਮਾਈ ਸਤਿਗੁਰ ਸੇਵੈ ਤਾਂ ਨਾਮ ਪਾਏ ਨਾਮੇ ਹੀ ਸੋ ਪਾਵੇ ਦਾ ਸਭ ਨਾਵੋਂ ਉਪਜੈ ਨਾਵੋਂ ਸੀਜੈ ਗੁਰ ਕਿਰਪਾ ਤੇ ਮੰਤਰ ਪੀਜੈ ਰਸਨ ਨਾਮ ਧਿਆਏ ਰਸ ਪੀਜੈ ਰਸ ਹੀ ਤੇ ਰਸ ਪਾਵੇ ਦਾ ਮਹਿਲੇ ਅੰਦਰ ਮਹਿਲ ਕੋ ਪਾਏ ਗੁਰ ਕੇ ਸ਼ਬਦ ਸੱਚ ਥਲਾਏ ਜਿਸ ਨੂੰ ਸੱਚ ਦੇ ਸੋਈ ਸੱਚ ਪਾਏ ਸੱਚੇ ਸੱਚ ਮਲਾਏ ਦਾ ਨਾਮ ਵਸਾਰ ਮਨ ਤਨ ਦੁੱਖ ਪਾਇਆ ਮਾਇਆ ਮੋਹ ਸਭ ਰੋਗ ਕਮਾਇਆ ਬਿਨਾਵੇਂ ਮੰਤਨ ਕੁਸ਼ਟੀ ਨਰਕੇ ਵਾਸਾ ਪਾਵੇ ਦਾ ਨਾਮ ਰਤੇ ਤਿੰਨ ਮਿਲਦੇ ਹਾ ਫਿਰ ਹੰਸਾ ਸਾ ਸੁਖ ਨਿਆ ਨਾਮ ਸਲਾਹੇ ਸਦਾ ਸੋ ਪਾਇਆ ਨਿਜਕਰ ਵਾਸਾ ਪਾਵੇ ਦਾ ਸਭ ਕੋ ਵਣਜ ਕਰੇ ਵਪਾਰਾ ਬਿਨਾਵੇਂ ਸਭ ਤੁਰਤਾ ਸੰਸਾਰਾ ਨਾਂਗੋ ਆਇਆ ਨਾਂਗੋ ਜਾਸੀ ਬਿਨਾਵੇਂ ਦੁਖ ਪਾਵੇ ਦਾ ਜਿਹਨੂੰ ਨਾਮ ਦੇ ਸੋ ਪਾਏ ਗੁਰ ਕੇ ਸ਼ਦਰ ਮਨ ਵਸਾਏ ਗੁਰ ਕਿਰਪਾ ਤੇ ਨਾਮ ਵਸਿਆ ਘਟ ਅੰਤਰ ਨਾਮੋ ਨਾਮ ਧਿਆਏ ਦਾ ਨਾਵੇਂ ਨੂੰ ਲੋਚੇ ਜੇਤੀ ਸਭ ਆਈ ਨਾਉ ਤੇ ਨਾ ਮਿਲੇ ਤੁਰ ਪੁਰਖ ਕਮਾਈ ਜਿਨੀ ਨਾਉ ਪਾਇਆ ਸੇਵੜ ਪਾਗੀ ਗੁਰ ਕੇ ਸ਼ਬਦ ਮਲਾਏ ਦਾ ਕਾਇਆ ਕੋਟ ਆਤਾ ਪਾਰਾ ਤੇਸ ਵਿੱਚ ਬੈ ਪ੍ਰਕਰੇ ਵਿਚਾਰਾ ਸੱਚਾ ਨਿਆਉ ਸੱਚੋ ਵਪਾਰਾ ਨਿਚਲ ਵਾਸਾ ਪਾਵੇ ਦਾ ਅੰਤਰ ਕਾਰ ਬੰਕੇ ਥਾਨ ਸੁਹਾਇਆ ਗੁਰਮੁ ਵਿਲੈ ਕਿਨੇ ਥਾਨ ਪਾਇਆ ਇਤ ਸਾਧ ਨਿਬਹਿ ਸਲਾਹੇ ਸੱਚੇ ਹਰ ਸੱਚਾ ਮਨ ਵਸਾਵੇ ਦਾ ਮੇਰੇ ਕਰਤੇ ਇਕ ਬਣਤ ਬਣਾਈ ਇਸ ਦੇਹੀ ਵਿੱਚ ਸਭ ਵੱਥ ਪਾਈ ਨਾਨਕ ਨਾ ਬਣਜੇ ਰੰਗ ਰਾਤੇ ਨਾਨਕ ਨਾ ਵੜਨਜੇ ਰੰਗ ਰਾਤੇ ਗੁਰਮੁਖੋ ਨਾਮ ਪਾਵੇ ਦਾ ਮਾਰੋ ਮੱਲਾ ਤੀਜਾ ਕਾਇਆ ਕੰਚਨ ਸ਼ਬਦ ਵਿਚਾਰਾ ਤਿਸੇ ਹਰ ਵਸੈ ਜਿਸ ਦਾ ਅੰਤ ਨਾ ਪਾਰਾ ਵਾਰਾ ਅੰਧਨ ਆਸੇ ਵੇ ਸੱਚੀ ਬਾਣੀ ਹਰ ਜੋ ਸ਼ਬਦ ਮਲਾਏ ਦਾ ਹਰ ਚੇਤੇ ਤਿੰਨ ਬਲਹਾਰੇ ਜਾਓ ਗੁਰ ਕੈ ਸ਼ਬਦ ਤਿੰਨ ਮੇਲ ਮਿਲਾਓ ਤਿੰਨ ਗੇ ਤੋ ਲਾਇਕ ਮੋਹ ਮਸਤਕ ਸਤ ਸੰਗਤ ਬਹਿ ਗੁਣ ਗਾਵੇ ਦਾ ਹਰ ਕੇ ਗੁਣ ਗਾਵਾਂ ਜੇ ਹਰ ਪ੍ਰਾਪਾਵਾਂ ਅੰਤਰ ਹਰ ਨਾਮ ਸ਼ਬਦ ਸੁਹਾਵਾ ਗੁਰਬਾਣੀ ਚੋ ਕੁੰਟੀ ਸੁਣੀਐ ਸਾਚੇ ਨਾਮ ਸਮਾਏ ਦਾ
ਸੋ ਜਨ ਸਾਚਾ ਜੇ ਅੰਤਰ ਭਾਲੈ ਗੁਰ ਕੈ ਸ਼ਬਦਾ ਨਰ ਨਿਹਾਲੈ ਗਿਆਨ ਅੰਨ ਪਾਏ ਗੁਰ ਸ਼ਬਦੀ ਨਦਰ ਹੀ ਨਦਰ ਮਲਾਏ ਹਿੰਦਾ ਵੱਡੇ ਭਾਗ ਇਹ ਸਰੀਰ ਪਾਇਆ ਮਾਨਸ ਜਨਮ ਸ਼ਬਦ ਚਿੱਤ ਲਾਇਆ ਬਿਨ ਸ਼ਬਦੇ ਸਭ ਆਂਦਾ ਅੰਧੇਰਾ ਗੁਰਮੁਖ ਇਹ ਬੁਝਾਏ ਹਿੰਦਾ ਇੱਕ ਕਿਤ ਆਏ ਜਨਮ ਗਵਾਏ ਮਨਮੁਖ ਲਾਗੇ ਦੂਜੇ ਪਾਏ ਇਹ ਵੇਲਾ ਫਿਰ ਹਾਥ ਰਹਾਵੇ ਪਾਕਿਸ਼ੀ ਪਛਤਾਏ ਹਿੰਦਾ ਗੁਰ ਕੈ ਸ਼ਬਦ ਪਵਿੱਤਰ ਸਰੀਰਾ ਤਿਸ ਵਿੱਚ ਵਸੇ ਸੱਚ ਗੁਣੀ ਗਹੀਰਾ ਸਚੋ ਸੱਚ ਵੇਖੇ ਸਭ ਤਾਈ ਸਾਸੁਣ ਮਨ ਵਸਾਏ ਹਿੰਦਾ ਹੋਮੇ ਗਣਤ ਗੁਰ ਸ਼ਬਦ ਹੰਵਾਰੇ ਹਰ ਜਿਉ ਹਿਰਦਰ ਖੋਰ ਤਾਰੇ ਗੁਰ ਕੈ ਸ਼ਬਦ ਸਦਾ ਸਲਾਹੇ ਮਿਲ ਸਾਚੇ ਸੋ ਪਾਵੇ ਹਿੰਦਾ ਸੋਚੇ ਤੇ ਜਿਸ ਆਪ ਚਿਤਾਏ ਗੁਰ ਕੈ ਸ਼ਬਦ ਵਸੇ ਮਨ ਆਏ ਆਪੇ ਵੇਖੇ ਆਪੇ ਬੂਝੇ ਆਪੇ ਆਪ ਸਮਾਏ ਹਿੰਦਾ ਜਿਨ ਮਨ ਵਿੱਚ ਵਤ ਪਾਈ ਸੋਈ ਜਾਣੇ ਗੁਰ ਕੇ ਸ਼ਬਦੇ ਆਪ ਪਛਾਣੇ ਆਪ ਪਛਾਣੇ ਸੋ ਜਨ ਨਿਰਮਲ ਬਾਣੀ ਸ਼ਬਦ ਸੁਣਾਏ ਹਿੰਦਾ ਇਹ ਕਾਇਆ ਪਵਿੱਤ ਹੈ ਸਰੀਰ ਗੁਰ ਸ਼ਬਦੀ ਚੇਤੇ ਗੁਣੀ ਗਹੀਰ ਅੰਧਨ ਗੁਣ ਗਾਵੇ ਰੰਗ ਰਾਤਾ ਗੁਣ ਕਹਿ ਗੁਣੀ ਸਮਾਏ ਹਿੰਦਾ ਇਹ ਸਰੀਰ ਸਭ ਮੂਲ ਹੈ ਮਾਇਆ ਦੂਜੇ ਪਾਏ ਪਰਮ ਪਲਾਇਆ ਹਰਨਾ ਚੇਤੇ ਸਦਾ ਦੁੱਖ ਪਾਏ ਬਿਨ ਹਰ ਚੇਤੇ ਦੁੱਖ ਪਾਵੇ ਹਿੰਦਾ ਜੇ ਸਤਿਗੁਰ ਸੇਵੇ ਸੋ ਪਰਵਾਨ ਕਾਇਆ ਹੰਸ ਨਿਰਬਲ ਦਾ ਸੱਚੇ ਜਾਣ ਹਰ ਸੇਵੇ ਹਰ ਮਨ ਵਸਾਏ ਸੋ ਇਹ ਹਰ ਗੁਣ ਗਾਏ ਹਿੰਦਾ ਬਿਨ ਪਾਗਾ ਗੁਰ ਸੇਵਿਆ ਨਾ ਜਾਏ ਮਨ ਮੁਪੂਲੈ ਮੋਹੇ ਬਿਲਾਏ ਜਿਨ ਕੋ ਨਜ਼ਰ ਹੋਏ ਗੁਰਕੇਰੀ ਹਰ ਜਿਉ ਆਮ ਲਾਏ ਹਿੰਦਾ ਕਾਇਆ ਕੋਟ ਪੱਕੇ ਹਟ ਨਾ ਲੈ ਗੁਰਮਾ ਲੇਵੇ ਵਸ ਸੰਭਾਲੇ ਹਰ ਕਾ ਨਾਮ ਧਿਆਏ ਦੇ ਰਾਤੀ ਉੱਤਮ ਪਦਵੀ ਪਾਵੇ ਹਿੰਦਾ ਆਪੇ ਸੱਚਾ ਹੈ ਸੁਖਦਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਨਾਮ ਸਲਾ ਨਾਨਕ ਨਾਮ ਸਲਾਹੇ ਸਾਚਾ ਪੂਰੇ ਪਾਕ ਕੋ ਪਾਵੇ ਹਿੰਦਾ ਮਾਰੋ ਮਹਲਾ ਤੀਜਾ ਨਿਰੰਕਾਰ ਅਕਾਰੋ ਪਾਇਆ ਮਾਇਆ ਮੋਹ ਹੁਕਮ ਬਣਾਇਆ ਆਪੇ ਖੇਲ ਕਰੇ ਸਭ ਕਰਤਾ ਸੁਣ ਸਾਚਾ ਮਨ ਵਸਾਇੰਦਾ ਮਾਇਆ ਮਾਈ ਤ੍ਰੈ ਗੁਣ ਪ੍ਰਸੂਤ ਜਮਾਇਆ ਚਾਰੇ ਬੇਦ ਬ੍ਰਹਮੇ ਨੂੰ ਫਰਮਾਇਆ ਵਰੇ ਮਾਂ ਵਾਰ ਤਿਥੀ ਕਰ ਇਸ ਯੁਗ ਮੈਂ ਸੋ ਜੀ ਪਾਵੇ ਹਿੰਦਾ ਗੁਰ ਸੇਵਾ ਤੇ ਕਰਨੀ ਸਾਰ ਰਾਮ ਨਾਮ ਰੱਖੋ ਉਰਤਾਰ ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਏਂਦਾ ਵੇ ਪੜੇ ਅੰਦਨ ਵਾਦ ਸੰਭਾਲੇ ਨਾਮ ਨ ਚਿਤ ਬਦਾ ਜਮ ਕਾਲੇ ਦੂਜੇ ਪਾਏ ਸਦਾ ਦੋ ਪਾਏ ਤ੍ਰੈ ਗੁਣ ਪਰਮ ਪਲਾਵੇ ਹਿੰਦਾ ਗੁਰਮ ਏਕ ਸਿਉ ਲਿਵ ਲਾਏ ਤ੍ਰਿਵਿਧ ਮਨ ਸਾਹਮਣੇ ਸਮਾਏ ਸਾਚੇ ਸ਼ਬਦ ਸਦਾ ਹੈ ਮੁਕਤਾ ਮਾਇਆ ਮੋਹ ਚੁਕਾਇੰਦਾ ਜੋ ਤੂੰ ਰਾਤੇ ਸੋਹਣ ਰਾਤੇ ਗੁਰਪ੍ਰਸਾਦੀ ਸਹਿਜੇ ਮਾਤੇ ਸਤਿਗੁਰ ਸੇਵ ਸਦਾ ਪ੍ਰਪਾਇਆ ਆਪੇ ਆਪ ਮਲਾਇੰਦਾ ਮਾਇਆ ਮੋਹ ਪਰਮ ਨਾ ਪਾਏ ਦੂਜੇ ਪਾਏ ਲਗਾ ਦੁੱਖ ਜਪਾਏ ਸੂਹਾ ਰੰਗ ਦਿਨ ਥੋੜੇ ਹੋਵੇ ਇਹ ਜਾਂਦੇ ਬਿਲਮ ਲਾਇੰਦਾ ਇਹ ਮਨ ਪੈ ਪਾਏ ਰੰਗਾਏ ਇਹ ਮਨ ਪੈ ਪਾਏ ਰੰਗਾਏ ਇਹ ਤਰੰਗ ਸਾਚੇ ਮਾਹੇ ਸਮਾਏ ਪੂਰੇ ਭਾਗ ਕੋ ਇਹ ਰੰਗ ਪਾਏ ਗੁਰਮਤੀ ਰੰਗ ਚੜਾਹਿੰਦਾ ਮਨ ਮੋਹ ਬਹੁਤ ਕਰੇ ਅਭਿਮਾਨ ਦਰਗੇ ਕਵੀ ਨ ਪਾਵੇ ਮਾਨ ਦੂਜੇ ਲਾਗੇ ਜਨਮ ਗਵਾਇਆ ਬਿਨ ਬੂਝੇ ਦੁੱਖ ਪਾਵੇਂਦਾ ਮੇਰੇ ਪ੍ਰਭ ਅੰਦਰ ਆਪ ਲੁਕਾਇਆ ਗੁਰ ਪ੍ਰਸ਼ਾਦੀ ਹਰ ਮਿਲੇ ਮਲਾਇਆ ਸੱਚਾ ਪ੍ਰਭ ਸੱਚਾ ਵਪਾਰਾ ਨਾਮ ਮੋਲਕ ਪਾਵੇਂਦਾ ਇਸ ਕਾਇਆ ਕੀ ਕੀਮਤ ਕਿਨੇ ਨਾ ਪਾਈ ਮੇਰੇ ਠਾਕਰ ਇਹ ਬਣਤ ਬਣਾਈ ਗੁਰਮੋਹ ਸੋ ਕਾਇਆ ਸੋਧੇ ਆਪੇ ਆ ਮਲਾਏਂਦਾ ਕਾਇਆ ਵਿੱਚ ਤੋਟਾ ਕਾਇਆ ਵਿੱਚ ਲਾਹਾ ਗੁਰਮੁਖ ਖੋਜੇ ਵੇ ਪ੍ਰਵਾਹ ਗੁਰਮ ਵੰਜ ਸਦਾ ਸੋ ਪਾਏ ਸਹਿਜੇ ਸਹਿਜ ਮਲਾਵੇਂਦਾ ਸੱਚਾ ਮਹਿਲ ਸੱਚੇ ਵਪਾਰਾ ਆਪੇ ਦੇਵੇ ਦੇਵਨਹਾਰਾ
ਗੁਰਮਸ ਰਾਏ ਸੁਹਦਾਤੇ ਮਨ ਮੇਲੇ ਕੀਮਤ ਪਾਵੇਂਦਾ। ਕਾਇਆ ਵਿੱਚ ਵਸਤ ਕੇ ਮੰਨੇ ਪਾਈ ਗੁਰਮੁਖ ਆਪੇ ਦੇ ਵਡਿਆਈ ਜੇ ਦਾ ਹੱਟ ਸੋਈ ਵੱਥ ਜਾਣੇ ਗੁਰਮੁਖ ਦੇ ਨਾ ਪਛੋਤਾਵੇਂਦਾ। ਹਰ ਜੋ ਸਮੇਂ ਰਿਹਾ ਸਮਾਈ ਗੁਰਪ੍ਰਸ਼ਾਦੀ ਪਾਇਆ ਜਾਈ ਆਪੇ ਮੇਲ ਮਿਲਾਏ ਆਪੇ ਸਬਦੇ ਸਹਿ ਸਮਾਏਂਦਾ। ਆਪੇ ਸੱਚਾ ਸ਼ਬਦ ਮਿਲਾਏ ਸ਼ਬਦੇ ਵਿੱਚੋਂ ਪਰਮ ਚਕਾਏ ਨਾਨਕ ਨਾਮ ਮਿਲੇ ਵਡਿਆਈ ਨਾਮੇ ਹੀ ਸੋ ਪਾਵੇਂਦਾ। ਮਾਰੂ ਮੱਲਾ ਤੀਜਾ ਅਗਮ ਗੋਚਰ ਵੇ ਪਰਵਾਹੇ ਆਪੇ ਮੇਰਾ ਅਗਮਾ ਥਾਏ ਅਪੜ ਕੋਈ ਨਾ ਸਕੇ ਤੈਨੂੰ ਗੁਰ ਸ਼ਬਦੀ ਮੈਂ ਲਾਇਆ। ਤੁਰਨੋ ਸੇਵੈ ਜੋ ਤੁਧ ਪਾਵੈ ਗੁਰ ਕੈ ਸ਼ਬਦ ਸੱਚ ਸਮਾਵੈ। ਹਰ ਕੇ ਗੁਣ ਹਿਰਦੇ ਉਰਤਾਰੇ ਗੁਰ ਕੈ ਸ਼ਬਦ ਸੱਚ ਸਮਾਵੈ। ਅੰਦਨ ਗੁਣ ਰਾਵੇ ਦਿਨ ਰਾਤੀ ਰਸਨਾ ਹਰ ਰਸ ਪਾਇਆ। ਤੁਧ ਨੋ ਸੇਵੈ ਜੋ ਤੁਧ ਭਾਵੈ ਗੁਰ ਕੈ ਸ਼ਬਦ ਸੱਚ ਸਮਾਵੈ। ਅੰਦਨ ਗੁਣ ਰਾਵੇ ਦਿਨ ਰਾਤੀ ਰਸਨਾ ਹਰ ਰਸ ਪਾਇਆ। ਸ਼ਬਦ ਮਰੇ ਸਿਮਰਨ ਸਵਾਰੇ ਹਰ ਕੇ ਗੁਣ ਹਿਰਦੇ ਔਰ ਧਾਰੇ। ਜਨਮ ਸਫਲ ਹਰ ਚਰਨ ਹੀ ਲਾਗੈ ਦੂਜਾ ਪਾਉ ਚੁਕਾਇਆ। ਹਰ ਜੋ ਮੇਲੇ ਆਪ ਮਿਲਾਏ ਗੁਰ ਕੇ ਸ਼ਬਦੇ ਆਪ ਗਵਾਏ। ਅੰਦਨ ਸਦਰ ਭਗਤੀ ਰਾਤੇ ਇਹ ਜੁਗਮੇ ਲਾਹਾ ਪਾਇਆ। ਤੇਰੇ ਗੁਣ ਕਹਾਂ ਮੈਂ ਕਹਿਣ ਨਾ ਜਾਈ ਅੰਤ ਨਾ ਪਾਰਾ ਕਿਮਤ ਨਹੀਂ ਪਾਈ। ਆਪੇ ਦਿਆ ਕਰੇ ਸੋ ਦਾਤਾ ਗੁਣ ਮੈਂ ਗੁਣੀ ਸਮਾਇਆ। ਇਸ ਜੁਗ ਮੈਂ ਮੋਹ ਹੈ ਪਸਾਰਾ ਮਨਮੋਹ ਅਗਿਆਨੀ ਅੰਦ ਅੰਧਾਰਾ। ਤੰਦੇ ਤਾਵਤ ਜਨਮ ਗਵਾਇਆ ਬਿਨ ਨਾਵੇਂ ਦੁਹ ਪਾਇਆ। ਕਰਮ ਹੋਵੇ ਤਾਂ ਸਤਿਗੁਰ ਪਾਏ ਹੋਮੇ ਮਹਿਲ ਸ਼ਬਦ ਜਲਾਏ। ਮਨ ਨਿਰਮਲ ਗਿਆਨ ਰਤਨ ਕਾ ਚਾਨਣ ਮਨ ਨਿਰਮਲ ਗਿਆਨ ਰਤਨ ਚਾਨਣ ਅਗਿਆਨ ਦੇਰ ਗਵਾਇਆ। ਮਨ ਨਿਰਮਲ ਗਿਆਨ ਰਤਨ ਚਾਨਣ ਗਿਆਨ ਦੇਰ ਗਵਾਇਆ। ਤੇਰੇ ਨਾਮ ਅਨੇਕ ਕੀਮਤ ਨਹੀਂ ਪਾਈ ਸੱਚ ਨਾਮ ਹਰ ਹਿਰਦੇ ਵਸਾਏ। ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਆਪੇ ਸਹਿ ਸਮਾਇਆ। ਨਾਮ ਅਮੋਲਕ ਅਗਮ ਪਾਰਾ ਨਾ ਕੋ ਹੋਵਾ ਤੋਲਣ ਹਾਰਾ। ਆਪੇ ਤੋਲੇ ਤੋਲ ਤਲਾਏ ਗੁਰ ਸ਼ਬਦੀ ਮੇਲ ਤੁਲਾਇਆ। ਸੇਵਕ ਸੇਵ ਕਰੇ ਅਰਦਾਸ ਤੂੰ ਆਪੇ ਮੇਲ ਬਹਾਲੇ ਪਾਸ। ਸਭਨਾ ਜੀਆਂ ਕਾ ਸੋਦਾਤਾ ਪੂਰੇ ਕਰਮ ਤੇ ਆਇਆ। ਜਾਤ ਸਤ ਸੰਜਮ ਜੇ ਸੱਚ ਸਕਮਾਵੈ ਇਹ ਮਨ ਨਿਰਮਲ ਜੇ ਹਰ ਗੁਣ ਗਾਵੈ। ਇਸ ਬਿਖ ਮੈਂ ਅੰਮ੍ਰਿਤ ਪ੍ਰਾਪਤ ਹੋਵੇ ਹਰ ਜਿਉ ਮੇਰੇ ਪਾਇਆ। ਜਿਹਨੂੰ ਬਜਾਏ ਸੋਈ ਬੁੱਝੈ ਹਰ ਗੁਣ ਗਾਵੇ ਅੰਦਰ ਸੂਝੈ। ਹੋਮੇ ਮੇਰਾ ਠਾਗ ਰਹਾਏ ਸਹਿਜੇ ਹੀ ਸੱਚ ਪਾਇਆ। ਬਿਨ ਕਰਮਾ ਹੋਰ ਫਿਰੇ ਕਨੇਰੀ ਮਰਮਰ ਜੰਮੇ ਚੁਕੇ ਨਾ ਫੇਰੀ। ਬੇਕਾਰ ਆਤਾ ਬੇਖ ਕਮਾਵੇ ਸੁਖ ਨ ਕਬੂ ਪਾਇਆ। ਬਹੁਤੇ ਪੇ ਕਰੇ ਪੇਖ ਧਾਰੀ ਬਿਨ ਸ਼ਬਦੇ ਹੋਮੇ ਕਿਨ ਨ ਮਾਰੀ। ਜੀਵਤ ਮਰੈ ਤਾਂ ਮੁਕਤ ਪਾਏ ਸੱਚੇ ਨਾਮ ਸਮਾਇਆ। ਅਗਿਆਨ ਤ੍ਰਿਸ਼ਨਾ ਇਸ ਤਨੇ ਜਲਾਏ ਤਿਸ ਦੀ ਬੂਝੈ ਜੇ ਗੁਰ ਸ਼ਬਦ ਕਮਾਏ। ਤਨ ਮਨ ਸੀਤ ਕੋ ਨਿਵਾਰੇ ਹੋਮ ਤਾਂ ਹੋਮੇ ਮਾਰ ਸਮਾਇਆ। ਤਨ ਮਨ ਸੀਤ ਕੋ ਨਿਵਾਰੇ ਹੋਮੇ ਮਾਰ ਸਮਾਇਆ। ਸੱਚਾ ਸਾਹਿਬ ਸੱਚੀ ਵਡਿਆਈ ਗੁਰ ਪ੍ਰਸ਼ਾਦੀ ਵਿਰਲੇ ਪਾਈ। ਨਾਨਕੇ ਕਹਿ ਬੇਨੰਤੀ ਨਾਮੇ ਨਾਮ ਸਮਾਇਆ। ਮਾਰੋ ਮੱਲਾ ਤੀਜਾ ਨਦਰੀ ਭਗਤਾਂ ਲਿਓ ਮਲਾਏ ਭਗਤ ਸਲਾਨ ਸਦਾ ਲਿਵ ਲਾਏ। ਤੋ ਗੁਸੜਾਈ ਉਭਰੇ ਕਰਤੇ ਆਪੇ ਮੇਲ ਮਲਾਇਆ। ਪੂਰੇ ਸ਼ਬਦ ਭਗਤ ਸੁਹਾਈ ਅੰਤਰ ਸੁਖ ਤੇਰੇ ਮਨ ਪਾਈ। ਮਨ ਤਾਂ ਸੱਚੀ ਭਗਤੀ ਰਾਤਾ ਸੱਚੇ ਸੋਚਿਤ ਲਾਇਆ। ਹੋਮੇ ਵਿੱਚ ਸਦ ਜਲੇ ਸਰੀਰਾ ਕਰਮ ਹੋਵੇ ਭੇਟੇ ਗੁਰਪੂਰਾ। ਅੰਤਰ ਗਿਆਨ ਸ਼ਬਦ ਵਜਾਏ ਸਤਿਗੁਰ ਤੇ ਸੁਖ ਪਾਇਆ। ਮਨਮੋਹਨ ਦਾ ਅੰਧ ਕਮਾਏ ਬਹੁਤ ਸੰਗਤ ਜੋਨੀ ਪਰਮਾਏ। ਜਾਮ ਕਾ ਜੇਵੜਾ ਕਦੇ ਨਾ ਕਾਟੇ ਅੰਤੇ ਬਹੁਤ ਉਪਾਇਆ। ਆਮਣ ਜਾਣਾ ਸ਼ਬਦ ਨਿਵਾਰੇ ਸੱਚ ਨਾਮ ਰੱਖੇ ਉਰਤਾਰੇ।
ਗੁਰ ਕਹਿ ਸ਼ਬਦ ਮਰੇ ਮਨ ਮਾਰੇ ਹੋਮੇ ਜਾਏ ਸਮਾਇਆ ਆਵਣ ਜਾਣੇ ਪਰਜ ਵਗੋਈ ਬਿਨ ਸਤਿਗੁਰ ਤਿਰ ਨਾ ਤਿਰ ਕੋਈ ਨਾ ਹੋਈ ਅੰਤਰ ਜੋਤ ਸ਼ਬਦ ਸੁਖ ਪਾਇਆ ਜੋਤੀ ਜੋਤ ਮਿਲਾਇਆ ਪੰਜ ਦੂਤ ਚਿਤਵੇ ਵਕਾਰਾ ਮਾਇਆ ਮੋਕਾ ਇਹ ਪਸਾਰਾ ਸਤਿਗੁਰ ਸੇਵੇ ਤਾਂ ਮੁੱਤ ਹੋਵੇ ਪੰਜ ਦੂਤ ਵਸ ਆਇਆ ਬਾਜ ਗੁਰੂ ਹੈ ਮੋਹ ਗੁਬਾਰਾ ਫਿਰ ਫਿਰ ਡੁੱਬੇ ਵਾਰੋ ਵਾਰਾ ਸਤਿਗੁਰ ਪੇਟੇ ਸੱਚ ਦੜਾਏ ਸੱਚ ਨਾਮ ਮਨ ਪਾਇਆ ਸਾਚਾ ਦਰ ਸਾਚਾ ਦਰਬਾਰਾ ਸੱਚੇ ਸੇਵੇ ਸ਼ਬਦ ਪਿਆਰਾ ਸੱਚੇ ਤੋਂ ਸੱਚੇ ਗੁਣ ਗਾਵਾਂ ਸੱਚੇ ਮਾਹ ਸਮਾਇਆ ਕਰੇ ਅੰਦਰ ਕੋ ਘਰ ਵੱਤ ਪਾਏ ਕਰੇ ਅੰਦਰ ਕੋ ਕਰ ਪਾਏ ਗੁਰ ਕੇ ਸ਼ਬਦੇ ਸਹਿਜ ਸੁਭਾਏ ਉਥੇ ਸੋਭ ਜੋ ਨਾ ਵਿਆਪੇ ਸਹਿਜੇ ਸਹਿਜ ਸਮਾਇਆ ਦੂਜੇ ਪਾਏ ਵਿਸ਼ਟਾਂ ਕਾ ਵਾਸਾ ਪਾਉਂਦੇ ਫਿਰੇ ਮੋਹ ਮੋਹ ਪਿਆਸਾ ਕੁਸੰਗਤ ਬਹਿ ਸਦਾ ਦੁਖ ਪਾਵੇ ਦੁਖੋ ਦੁਖ ਕਮਾਇਆ ਸਤਿਗੁਰ ਬਾਜੋ ਸੰਗ ਨਾ ਹੋਈ ਬਿਨ ਸ਼ਬਦੇ ਪਾਰ ਨਾ ਪਾਏ ਕੋਈ ਸਹਿਜੇ ਗੁਣ ਰਾਵੇ ਦੇ ਰਾਤੀ ਜੋਤੀ ਜੋਤ ਮਲਾਇਆ ਕਾਇਆ ਬਿਰਖ ਪੰਖੀ ਵਿੱਚ ਵਾਸਾ ਅੰਮ੍ਰਿਤ ਚੁਗੈ ਗੁਰ ਸ਼ਬਦ ਨਿਵਾਸਾ ਉੜੇ ਨਾ ਮੂਲੇ ਨਾ ਆਵੇ ਨਾ ਜਾਹੀ ਨਿਰਗਰ ਵਾਸਾ ਪਾਇਆ ਕਾਇਆ ਸੋਧੇ ਸ਼ਬਦ ਵਿਚਾਰੇ ਮੋਠ ਗੌਲੀ ਪਰਮ ਨਿਵਾਰੇ ਮੋਠ ਗੌਰੀ ਪਰਮ ਨਿਵਾਰੇ ਆਪੇ ਕਿਰਪਾ ਕਰੇ ਸੁਖਦਾਤਾ ਆਪੇ ਮੇਲ ਮਿਲਾਇਆ ਸਾਦੀ ਨੇੜੇ ਦੂਰ ਨਾ ਜਾਣੋ ਗੁਰ ਕੇ ਸ਼ਬਦ ਜੀ ਪਛਾਣੋ ਬਿਕਸੇ ਕਮਲ ਕਿਰਨ ਪ੍ਰਗਾਸੇ ਪ੍ਰਗਟ ਕਰ ਦਿਖਾਇਆ ਆਪੇ ਕਰਤਾ ਸੱਚਾ ਸੋਈ ਆਪੇ ਮਾਰ ਜਵਾਲੇ ਅਵਰ ਨਾ ਕੋਈ ਨਾਨਕ ਨਾ ਮਿਲੇ ਵਡਿਆਈ ਆਪ ਗਵਾਏ ਸੁਖ ਪਾਇਆ ਮਾਰੂ ਸੋਲੇ ਮੱਲਾ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੱਚਾ ਆਪ ਸਵਾਰਨ ਹਾਰਾ ਅਵਨਾ ਸੂਜ ਬੀਜੀ ਕਾਰਾ ਗੁਰਮਾ ਸੱਚ ਵਸੇ ਘਟੇ ਅੰਤਰ ਸਹਿਜੇ ਸੱਚ ਸਮਾਈ ਹੀ ਹੈ ਸਮਨਾ ਸੱਚ ਵਸੇ ਮਨ ਮਾਹੀ ਗੁਰ ਪ੍ਰਸਾਦੀ ਸਹਿਜ ਸਮਾਈ ਗੁਰ ਗੋ ਕਰ ਸਦਾ ਸੋ ਪਾਇਆ ਗੁਰ ਚਰਣੀ ਚਿਤ ਲਾਈ ਹੀ ਹੈ ਸਤਿਗੁਰ ਹੈ ਗਿਆਨ ਸਤਿਗੁਰ ਹੈ ਪੂਜਾ ਸਤਿਗੁਰ ਸੇਵੀ ਅਵਰ ਨਾ ਦੂਜਾ ਸਤਿਗੁਰ ਦੇ ਨਾਮ ਰਤਨ ਪਾਇਆ ਸਤਿਗੁਰ ਸੇਵਾ ਪਾਈ ਹੈ ਬਿਨ ਸਤਿਗੁਰ ਸੇਵੇ ਦੂਜੇ ਲਾਗੇ ਆਵੇ ਜਾਏ ਪਰੰਪਰੇ ਅਪਾਗੇ ਨਾਨਕ ਤਿਨ ਕੀ ਫਿਰਗਤ ਹੋਵੇ ਜੇ ਗੁਰਮੁਖ ਰਹੇ ਸੁਣਾਈ ਹੈ ਗੁਰਮੁਖ ਪ੍ਰਤੀ ਸਦਾ ਹੈ ਸਾਚੀ ਸਤਿਗੁਰ ਤੇ ਮੰਗੋ ਨਾਮ ਅਚਾਜੀ ਹੋ ਦਿਆਲ ਕਿਰਪਾ ਕਰ ਹਰ ਜੀਓ ਰੱਖ ਲੇਵੋ ਗੁਰ ਸਰਨਾਈ ਹੈ ਅੰਮ੍ਰਿਤ ਰਸ ਸਤਿਗੁਰੂ ਚਵਾਇਆ ਦਸਵੇਂ ਦੁਆਰ ਪ੍ਰਗਟ ਹੋਏ ਆਇਆ ਤੈ ਅਨਹਦ ਸ਼ਬਦ ਵਜੇ ਤੁਨ ਬਾਣੀ ਸਹਿਜੇ ਸਹਿ ਸਮਾਈ ਹੀ ਹੈ ਜਿਨ ਕੋ ਕਰਤੇ ਤੁਰਲੇ ਪਾਈ ਅੰਦਰ ਗੁਰੂ ਕਰਤ ਵਿਆਈ ਬਿਨ ਸਤਿਗੁਰ ਕੋ ਸੀਜੇ ਨਾਹੀ ਬਿਨ ਸਤਿਗੁਰ ਕੋ ਸੀਜੇ ਨਾਹੀ ਗੁਰਚਰਨੀ ਚਿਤਲਾਈ ਹੈ ਜਿਸ ਪਾਵੈ ਤਿਸ ਆਪੇ ਦੇ ਗੁਰਮਨ ਨਾਮ ਪਧਾਰ ਲੇ ਆਪੇ ਕਿਰਪਾ ਕਰੇ ਨਾਮ ਦੇਵੈ ਨਾਨਕ ਨਾਮ ਸਮਾਈ ਹੈ ਗਿਆਨ ਰਤਨ ਮਨ ਪ੍ਰਗਟਿਆਇਆ ਗਿਆਨ ਰਤਨ ਮਨ ਪ੍ਰਗਟ ਪਿਆ ਨਾਮ ਪਧਾਰ ਸਹਿਜੇ ਲਿਆ ਇਹ ਵਡਿਆਈ ਗੁਰੂ ਤੇ ਪਾਈ ਸਤਿਗੁਰੂ ਸੁਧ ਬਲਜਾਈ ਹੈ ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ ਅਗਿਆਨ ਮਿਟਿਆ ਗੁਰ ਰਤਨ ਅਪਾਰਾ ਸਤਿਗੁਰ ਗਿਆਨ ਰਤਨ ਹੱਥ ਪਾਰੀ ਕਰਮ ਮਿਲੈ ਸੁਖ ਪਾਈ ਹੈ ਗੁਰਮਨ ਨਾਮ ਪਰਟੀ ਹੈ ਸੋਏ ਚੋ ਜੁਗ ਨਿਰਮਲ ਸੱਚਾ ਲੋਏ ਨਾਮੋ ਨਾਮ ਨਾਮੇ ਨਾਮ ਰਤੇ ਸੁਖ ਪਾਇਆ ਨਾਮ ਰਹੇ ਲਿਵ ਲਾਈ ਹੈ ਗੁਰਮਨ ਨਾਮ ਪ੍ਰਾਪਤ ਹੋਵੇ ਸਹਿਜੇ ਜਾਗੈ ਸਹਿਜੇ ਸੋਵੈ ਗੁਰਮਨ ਨਾਮ ਨਾ ਗੁਰਮਨ ਨਾਮ ਸਮਾ ਗੁਰਮਨ ਨਾਮ ਸਮਾਏ ਸਮਾਵੇ ਨਾਨਕ ਨਾਮ ਤੇ ਆਈ ਹੈ
ਗੁਰ ਭਗਤਾਂ ਮੁਖ ਅੰਮ੍ਰਿਤ ਹੈ ਬਾਣੀ, ਗੁਰਮਹਿ ਹਰਿ ਨਾਮ ਆਵਕ ਲਾਣੀ, ਹਰ ਹਰਿ ਕਰਤ ਸਦਾ ਮਨ ਬਿਕਸੈ, ਹਰ ਚਰਨ ਹੀ ਮਨ ਲਾਈ ਹੈ, ਹਮ ਮੂਰਖ ਗਿਆਨ ਗਿਆਨ ਕਿਛ ਨਾਹੀ, ਸਤਿਗੁਰ ਤੇ ਸਮਝ ਪੜੀ ਮਨ ਮਾਹੀ, ਓ ਦਿਆਲ ਕਿਰਪਾ ਕਰ ਹਾਜੀਓ, ਸਤਿਗੁਰ ਸੇਵਾ ਲਾਈ ਹੈ, ਜਿਨ ਸਤਿਗੁਰ ਜਾਤਾ ਤਿਨ ਏਕ ਪਛਾਤਾ, ਸਰਬੇ ਰਾਵਰਿਆ ਸੁਖਦਾਤਾ, ਆਤਮ ਚੀਨ ਪਰਮ ਪਦ ਪਾਇਆ, ਸੇਵਾ ਸੁ ਸਮਾਈ ਹੈ, ਜਿਨ ਕੋ ਆਏ ਮਿਲੇ ਵਡਿਆਈ, ਸਤਿਗੁਰ ਮਸਿਆ ਲਿਵ ਲਾਈ, ਆ ਮਿਲਿਆ ਜਗ ਜੀਵਨ ਦਾਤਾ, ਨਾਨਕੇ ਨੂੰ ਸਮਾਈ ਹੈ, ਮਾਰੋ ਮਹਲਾ ਤੀਜ ਚੌਥਾ, ਹਰ ਅਗਮ ਗੁਜ ਸਦਾ ਬਨਾਸੀ, ਸਰਬੇ ਰਾਵਰਿਆ ਕਟਵਾਸੀ, ਤਿਸ ਬਿਨਾ ਵਰਨਾ ਕੋਈ ਦਾਤਾ, ਹਰ ਤਿਸ ਸਿਰੇ ਵੋ ਪ੍ਰਾਣੀ ਹੈ, ਜਾ ਕੋ ਰਾਖਿਆ ਰਾਖਣ ਹਾਰਾ, ਤਾ ਕੋ ਕੋਈ ਨ ਸਾਕ ਸਮਾਰਾ, ਸੋ ਐਸਾ ਹਰ ਸੇਵੋ ਸੰਤੋ, ਜਾ ਕੀ ਉੱਤਮ ਬਾਣੀ ਹੈ, ਜਾਂ ਜਾ ਪੇ ਕਿਸਾ ਹੋ ਨਾਈ, ਤਾ ਕਰਤਾ ਭਰਪੂਰ ਸਮਾਈ, ਸੋ ਕਹਿ ਤੇ ਫੁਨਾਰੇ ਆ ਕੀਰਤਨ, ਹਰ ਤੇ ਹੋ ਚੋਜ ਵਡਾਣੀ ਹੈ, ਜੋ ਜੀਆਂ ਕੀ ਵੇਦਣ ਜਾਣੇ, ਤੇ ਸਾਹਿਬ ਕਹਿ ਹੋ ਕੁਰਬਾਣੇ, ਤੇ ਸਾਗੇ ਜਨ ਘਰ ਬੇਨੰਤੀ, ਜੋ ਸਰਬ ਸੁਖਾਂ ਕਾ ਦਾਣੀ ਹੈ, ਜੋ ਜੀਆਂ ਕੀ ਸਾਰ ਨ ਜਾਣੇ, ਤੇ ਸੋ ਕਿਸ ਨ ਕਹੀਏ ਹਜਾਣੇ, ਮੂਰਖ ਸੋ ਨ ਲੂਝ ਪ੍ਰਾਣੀ, ਅਰ ਜਪੀਏ ਬਾਨਰ ਬਾਣੀ ਹੈ, ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵੇ ਜਲ ਤਲ ਜਨਤਾ ਸਭ ਤੇ, ਅਚਿੰਤ ਦਾਨ ਦੇ ਪ੍ਰਭ ਮੇਰਾ, ਵਿੱਚ ਪਾਤਰ ਕੀਟ ਪਖਾਣੀ ਹੈ, ਨਾ ਕਰ ਆਸ ਮੀਤ ਸੁੱਤ ਪਾਈ, ਨਾ ਕਰ ਆਸ ਕਿਸੇ ਸਾਹ ਵਿਹਾਰ ਕੀ ਪਰਾਈ, ਬਿਨ ਹਰ ਨਾਵੇਂ ਕੋ ਬੇਲੀ ਦਾਹੀ, ਅਰਜ ਪੀਹ ਸਾਰੋਂ ਪਾਣੀ ਹੈ, ਅੰਧੇ ਨਾਮ ਜਪੋ ਬਨਵਾਰੀ, ਸਭ ਅਸਾ ਮਨਸਾ ਪੂਰੇ ਥਾਰੀ, ਜਾਂ ਨਾਨਕ ਨਾਮ ਜਪੋ ਪਖੜਨ, ਸੋ ਸਹਿਜੇ ਰਹਿਣ ਵਿਹਾਣੀ ਹੈ, ਜਿਨ ਹਰ ਸੇਵਿਆ ਤਿਨ ਸੋ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਜੋ ਸਰਨ ਭਰੇ ਤਿਸ ਕੀ ਗਤ ਪਤ ਰਾਖੇ, ਜਾਂ ਪੁੱਛੋ ਵੇਦ ਪ੍ਰਾਣੀ ਹੈ, ਜਿਸ ਹਰ ਸੇਵਾ ਲਾਏ ਸੋਈ ਜਨ ਲਾਗੇ, ਗੁਰ ਕੇ ਸ਼ਬਦ ਭਰਮ ਪਉ ਪਾਗੇ, ਵਿੱਚ ਗ੍ਰਹਿ ਸਦਾ ਰਹੇ ਉਦਾਸੀ, ਜਿਉਂ ਕਮਰ ਰਹੇ ਵਿੱਚ ਪਾਣੀ ਹੈ, ਵਿੱਚ ਹੋਮੇ ਸੇਵਾ ਥਾਏ ਨਾ ਪਾਏ, ਜਨਮ ਮਰੇ ਮਰੇ ਫਿਰ ਆਵੇ ਜਾਏ, ਸੋ ਜਾ ਸੋ ਤਾਂ ਪੂਰਾ ਸਾਈ ਸੇਵਾ, ਜੋ ਹਰ ਮੇਰੇ ਮਨ ਪਾਣੀ ਹੈ, ਹੋ ਕਿਆ ਗੁਣ ਤੇਰੇ ਆਖਾਂ ਸਵਾਮੀ, ਤੂੰ ਸਰਬ ਜੀਆਂ ਕਾ ਅੰਤਰ ਜਾਮੀ, ਹੋ ਮੰਗੋ ਦਾਂ ਤੁਝੇ ਪੈ ਕਰਤੇ, ਹਰ ਅੰਦਰ ਨਾਮ ਵਖਾਣੀ ਹੈ, ਕਿਸੇ ਜੋਰ ਹੰਕਾਰ ਬੁਰਨ ਕਾ, ਕਿਸੇ ਜੋਰ ਦੇ ਬਾਨ ਮਾਇਆ ਕਾ, ਮੈਂ ਹਰ ਬਿਨ ਟੇਕ ਧਰ ਅਵਰ ਨ ਕਾਏ, ਤੂੰ ਕਰਤੇ ਰਾਖ ਨਮਾਣੀ ਹੈ, ਨਿਮਾਣੇ ਮਾਣ ਕਰੇ ਤੁਧ ਪਾਵੇ, ਹੋਰ ਕੇਤੀ ਚਕਚਾ ਆਵੇ ਜਾਵੇ, ਜਿਨ ਕਾ ਪੱਕ ਕਰੇ ਤੋ ਸਵਾਮੀ, ਤਿਨ ਕੀ ਉੱਤਮ ਗੱਲ ਤੁਰ ਪਾਣੀ ਹੈ, ਹਰਾ ਨਾਮ ਸਦਾ ਤੇ ਆਇਆ, ਤਿੰਨੀ ਗੁਰਪ੍ਰਸਾਦ ਪਰਮ ਪਦ ਪਾਇਆ, ਜਿਨਾਂ ਸੇਵਿਆ ਤਿੰਨ ਸੋ ਪਾਇਆ, ਬਿਨ ਸੇਵਾ ਪਛਤਾਣੀ ਹੈ, ਤੂੰ ਸਭ ਮੈਂ ਵਰਤੇ ਹਰ ਜਗਨਨਾਥ, ਸੋ ਹਰ ਜਪੈ ਜਿਸ ਗੁਣਸਤਕਾਰ, ਹਰ ਕੀ ਸਰਨ ਪਿਆ ਹਰ ਜਾਪੀ, ਜਨ ਨਾਨਕ ਦਾਸ ਦਸਾਣੀ ਹੈ, ਤੂੰ ਸਭ ਮੈਂ ਵਰਤੇ ਹਰ ਜਗਨਨਾਥ, ਸੋ ਹਰ ਜਾਪੈ ਜਿਸ ਗੁਰਮਸਤਕ ਹਾਥ, ਹਰ ਕੀ ਸਰਨ ਪਿਆ ਹਰ ਜਾਪੀ, ਜਨ ਨਾਨਕ ਦਾਸ ਦਸਾਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੋ ਸਤਸੰਗ ਜੀ, ਅੰਮ੍ਰਿਤ ਵੇਲੇ ਤੋਂ ਸਜੀ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ, ਨਿਤਨੇਮ ਅਨੁਸਾਰ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸੋਆ ਹੁਣ ਭਾਈ ਸਾਹਿਬ ਭਾਈ ਹਰਮਨਦੀਪ ਸਿੰਘ ਜੀ, ਹਜ਼ੂਰ ਲਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ, ਆਸਕੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਬੜੇ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

कलयुग परमान नानक गुर, कलयुग

ਬਾਣੀ ਆਪਣੇ ਆਪ ਸਾਜਿਓ ਆਪਣੇ ਚਿਓ ਨਾਮ ਦੁਈ ਕੁਦਰਤ ਸਾਜੀ ਐ ਕਰਿਆ ਸਿਨਠੋ ਚਾਉ ਦਾਤਾ ਕਰਤਾ ਆਪ ਨੂੰ ਦੁਸਦੇ ਵੇ ਕਰੇ ਪਸਾ ਤੂੰ ਜਾਣੋ ਇਸ ਸਭ ਸੈਦਲੇ ਸਿੰਦਕਵਾ ਕਰਿਆ ਸਿਨਠੋ ਚਾਉ ਕਰਿਆ ਸਿਨਠੋ ਚਾਉ।

ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰਜ ਮੈਂ ਸੋ ਕਛ ਨਿਕਛ ਮਹਲਾ ਪੈ

0: ਸੁਭਾਅ ਵੱਡੀ ਵਡਿਆ ਜਾ ਪੁੱਛਣਾ ਦਾ ਵੱਡੀ ਵਡਿਆ ਜਾ ਪਿਆ ਨਾਨਕਾ ਨਕਤਨੀ ਜਾਏ ਕੀਤਾ ਕਰਨਾ ਸਰਬ ਜਾਏ ਮਹੱਲਾ ਦੂਜਾ
1: ਇਹ ਜਗ ਸੱਚੇ ਕੀ ਹੈ ਕੋ

ਨਾਨਕ ਜੀ ਉਪਾਏ ਕੇ ਲਿਖਣਾ ਹੋਏ ਤਰ ਬਹਾਲੇ ਆ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵਾਖੜੇ ਜਮਾਲੇ ਆ, ਥਾਉ ਨਾ ਪਾਇਨ ਕੂੜੇ ਆਰ ਮੁਖ ਕਾਲੇ ਦੁੱਟਕ ਚਾਲੇ ਆ, ਤੇਰੇ ਨਾਏ ਰੱਤੇ ਸੇਜਨ ਗਏ ਹਾਰ ਕਿਸ ਟੱਗਣ ਵਾਲੇ ਆ, ਲਿਖਣਾ ਮਿੱਤਰ ਬਹਾਲੇ।

ਕੁਦਰਤ ਪਾਤਾਲ ਨੇ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਨ ਕਿਤੇਬਾਂ ਕੁਦਰਤ ਸਰਬ ਵਿਚਾਰ।

ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਬਾਕੀ ਨਾ ਹੀ ਪਾ ਨਾਨਕ ਹੁਕਮੈ ਅੰਦਰ ਵੇਖੇ ਵਰਤੈ ਤਾਕੋ ਤਾਕ ਪੌੜੀ।

ਕਹਿ ਹੋਏ ਭਸਮਣ ਪੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਕਰ ਸੰਗਲ ਕਰ ਚਲਾਇਆ, ਅੱਗੇ ਕਰਨੀ ਕਤਵਾਚੀ ਗਏ ਬਹਿ ਲਿਖਾ ਕਰ ਸਮਝਾਇਆ, ਥਾਉ ਨਾ ਹੋਈ ਪਾਉਂਦੇ ਹੁਣ ਸੁਣਿਆ ਕਰਵਾਇਆ।

ਪਵਿੱਤਰ ਕਰੇ ਜੇ ਆਪਣੀ ਤਨ ਦੀ ਸਤਿਗੁਰ ਪਾਇਆ। ਇਹੋ ਜੀ ਵਧ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਨਾਇਆ। ਸਤਿਗੁਰ ਜੇ ਉੜਦਾਤਾ ਕੋ ਨਹੀਂ ਸਭ ਸੁਨੇਹੋ ਲੋਕ ਸੁਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿੰਨੀ ਵਿੱਚੋਂ ਅਗਵਾਇਆ।

ਲਾਈਏ। ਤੂੜਾ ਲਾਲ ਛੱਡਿਆ ਹੋ ਇੱਕ ਮਨ ਲਖਤ ਆਈਏ, ਫਲ ਦੇਵੇ ਹੋ ਪਾਈਏ ਜੇ ਇਹ ਕਾਰ ਕਮਾਈਏ। ਜੇ ਹੋਏ ਪੁਰਬ ਲਿਖਿਆ ਤਾਂ ਤੂੜ ਦਨਾਦੀ ਪਾਈਏ, ਮੈਂ ਥੋੜੀ ਸੇਵ ਗਵਾਈਏ, ਮੈਂ ਥੋੜੀ ਸੇਵ ਗਵਾਈਏ।

0: ਪੌੜੀ ਪੜਿਆ ਹੋਵੇ ਗੁਨਾਗਾਰ ਤਾਂ ਉਮੀ ਸਾਧਨਾ ਮਾਰੀ ਹੈ ਜਿਹਾ ਕਾਲੇ ਕਾਲਣਾ ਤੇ ਵੇ ਹੁਣਾ ਵਿਚਾਰੀ ਹੈ ਐਸੀ ਕਲਾ ਨਾ ਖੇਡੀ ਹੈ ਜਿੱਤਰ ਗਿਆ ਹਾਰੀ ਹੈ ਪੜਿਆ ਤੇ ਉਮੀ ਵਿਚਾਰ ਗਿਆ ਵਿਚਾਰੀ ਹੈ ਮੈਂ ਚੱਲ ਸੱਗੇ ਮਾਰੀ ਮੈਂ ਚੱਲ ਸੱਗੇ ਮਾਰੀ ਹੈ
1: ਅਸਾ ਮਹੱਲਾ ਚੌਥਾ ਜਿਨ ਮਸਤਕ ਤੁਰ ਹਰ ਲਿਖਿਆ।

ਕਲ ਜੁਗਰਥ ਗਨਕਾ ਕੁੜ ਗਿਰਥਵਾ ਮਹੱਲਾ ਪਹਿਲਾ। ਸਾਮ ਕਹੈ ਸਿਤੰਬਰ ਸਵਾਮੀ ਸਚ ਮੈਂ ਅੱਛੇ ਸੱਚ ਰਹੇ ਸਭ ਕੁਛ ਸੱਚ ਸਮਾਵੇ ਰਿਗ ਕਹਿ ਰਹੇ ਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ।

ਕੀਤੀਆਂ। ਕੱਲ ਮੈਂ ਬੇਦਥਰ ਬਣਹੂਆ ਨਾ ਖੁਦਾਈ ਅੱਲਹੋ ਭਇਆ ਨੀਲ ਵਸਤਰ ਵਾਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ।

ਲੱਖ ਠਗੀਆਂ ਪਹਿਨਾਮੀਆਂ, ਰਾਤ ਦਿਨ ਸਜੀ ਨਾਲ ਤੱਗ ਕਪਾਹ ਹੋ ਕੱਤੀਏ। ਬਾਹਮਣ ਵੱਟੇ ਆਏ ਕੋਹੇ ਬੱਕਰਾ, ਰਿਨ ਖਾਇਆ ਸਭ ਕੋ ਆਖੇ ਪਾਏ।

ਬੈਠੇ ਕੁੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੁਠੈ ਚੁਲੀ ਭਰੇਨ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਈਏ ਪੌੜੀ ਚ।

ਲਾਰਡ ਜਤਿੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇੰਦਾ, ਆਪੇ ਦੇ ਵਡਿਆਈਆਂ ਆਪੇ ਕਰਮ ਕਰਾਇੰਦਾ, ਵਡੋ ਵਡਾ ਵਡਮੇਦਨੀ ਸਰੈ ਸਿਰ ਤੰਦੈ ਲਾਇੰਦਾ, ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਇੰਦਾ, ਦਰਮੰਗਣ ਭਿੱਖਣਾ ਪਾਇੰਦਾ, ਦਰਮੰਗਣ ਭਿੱਖਣਾ ਪਾਇੰਦਾ।

ਆਖਿਆ ਜੰਮੇ ਰਾਜਾਨ ਭੰਡੋ ਹੀ ਭਾਂਡੇ ਉਪਜੈ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਾਹਰ ਆਏ ਕੋ ਸੱਚਾ ਸੋਏ।

0: ਤਿਤ ਸੱਚੇ ਦਰਬਾਰ ਪੌੜੀ।
1: ਸਭ ਕੋ ਆਖੇ ਆਪਣਾ ਜਿਸ ਨਾਹੀ ਸੋਚਣ ਗੱਡੀਐ, ਕੀਤਾ ਆਪੋ ਆਪਣਾ ਪਹਿਲੇ ਖਸੰਡੀਐ, ਜਾ ਰਹਿਣਾ ਨਾਹੀ ਐ ਜਗਤ ਕਾ ਗਰਮ ਹੰਡੀ ਐ, ਮੰਦਾ ਵਿਸ਼ੇ ਨਾਖੀਐ, ਪੜਖਰ ਬੁੱਝੀਐ, ਮੂਰਖੈ ਨਾ ਨਾ ਦੁੱਜੀਐ, ਮੂਰਖੈ ਨਾ ਨਾ ਦੁੱਜੀਐ।
0: ਗੁਰ ਸਿੱਖਾਂ

ਇਹ ਕਰਣਾ ਕੀ ਭਲਾ ਪਿਛ ਤੇ ਧਾਰੀ ਐ ਦੇਖੈ ਕੀਤਾ ਆਪਣਾ ਤਰਕ ਚੀ ਪੱਕੀ ਸਾਰੀ ਐ ਜੋ ਆਇਆ ਸੋ ਜਲ ਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀ ਪ੍ਰਾਣ ਹੈ ਕਿਸੈ ਮਨ ਵਿਸਾਰੀ ਐ ਆਪਣਾ ਹੱਥੀ ਆਪਣਾ ਆਪੇ ਕਾ ਸਾਰੀ ਆਪੇ ਹੀ ਕਾ ਸਾਰੀ ਐ।

ਸੇਵੇ ਪਾਈਏ ਸੋ ਸਾਹਿਬ ਸਦਾ ਸੰਭਾਲੀਏ। ਹਿਤ ਕੀਤਾ ਪਾਈਏ ਆਪਣਾ ਸਾਕਾਲ ਬੁਰੀ ਕਿਉਂ ਕਾਲੀਏ, ਮੰਦਾ ਮੂੰਹ ਨਾ ਕੀਚੇ ਦਿਲ ਮੀ ਨਿਹਾਲੀਏ, ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਏ, ਕਿਸ਼ਲਾਹੇ ਉੱਪਰ ਕਾਲੀਏ,

0: ਵੱਡੀ ਕਿ ਵਡਿਆਈ ਕਹਿਣਾ ਕਹਿਣਾ ਜਾਏ ਸੁਕਰਤਾ ਗਾਦਰ ਕਰੀਮ ਦੇ ਜੀ ਹਰਿ ਸੰਭਾਸ ਸਾਈ ਕਰਕੇ ਮਾਮਨੀ ਤੁਰ ਛੁੱਟੀ ਤਿੰਨੇ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ ਸੁਕਰੇ ਜੀ ਸਿਰ ਜਾਏ ਸੁਕਰੇ ਜੀ ਸਿਰ ਜਾਏ
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ।

ਸੋਚਾ ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਬਹੁਤ ਜੀ ਸਹਾਏ ਵਾਰ ਸ੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਬਗੌਤੀ ਸਿਮਰਕ ਗੁਰੂ ਨਾਨਕ ਲੈਂ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਸਿਮਰੋ ਸ੍ਰੀ ਹਰਿ ਰਾਏ।

ਵੰਡ ਛਕਿਆ, ਦੇਖ ਚਲਾਈ ਤੇ ਗਵਾਈ ਦੇ ਕੇ ਅਣਿਟ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀਸ ਦਿੱਤੇ ਬਾਂਧ ਬਾਂਧ ਕਟਵਾਏ, ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚੋਂ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿ ਸਾਰ ਦੇ ਸ਼ਹੀਦ ਹੋਏ ਸਿੱਕਿਤ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਿਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਹਦੇ ਅੰਦਰ ਖਾਲਸੇ ਸਭ ਬੋਲੋ ਜੀ ਵਾਹ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਰਿਆ ਤੇ ਤੇ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗਾ ਟਲ, ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਜ ਦਤਾਰ ਪਿਤਾ ਜੀ ਹੋ, ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓੜਨ, ਆਸਰਿਆਂ ਦੇ ਆਸਰਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦਾ ਕੁਟਾਨ ਕੁਰ ਸ਼ੁਕਰ ਆਪ ਦੀ ਪਾਰ ਬਖਸ਼ਿਸ਼ ਰਹਿਮਤ ਕਿਰਪਾ ਦਾ ਸਤਿਕਾਰ ਅੰਮ੍ਰਿਤ ਵੇਲੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਾਣੀ ਦੇ ਪਾਠ ਉਪਰੰਤ ਸ੍ਰੀ ਆਸਾ ਜੀ ਵਾਹ ਕੀਰਤਨੀ ਭੋਗ ਜੀ ਕੀ ਅਰਦਾਸ, ਭੁੱਲ ਚੋਂ ਮਾਫ ਕਰਨੀ, ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਸਰਬੱਤ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸਿਰ ਤੇ ਮਿਹਰ ਪ੍ਰਿਆਤ ਕਰਨਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ, ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ, ਸਰਬੱਤ ਦੇ ਕਾਰ ਰਾਸ ਕਰਨੇ, ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਅਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਉਹਦੀ ਦਰ ਪ੍ਰਵਾਨ ਕਰਨੀ, ਪਵਿੱਤਰ ਹਜ਼ੂਰੀ ਵਿੱਚ ਕੜਾ ਪ੍ਰਸ਼ਾਦ ਦੇ ਗਾ ਹਾਜ਼ਰਾ ਦਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ, ਸੇ ਗੁਰਮੁਖ ਪਿਆਰੇ ਮੇ ਲਾ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਦੋਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰੋਏ ਸਭ ਮਿਲੇਂਗੇ, ਰਾਜ ਕਰੇਗਾ ਖਾਲਸਾ।

ਸਤਨਾਮ ਵਾਹਿਗੁਰੂ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ

ਮੇਰੀ ਸੋਕਾ ਹੋਟਲ ਗੁਰੂ ਸੇਵੀਐ ਐਨਸੈ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਹ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਮਨ ਪ੍ਰਤੀਤ ਨਾ ਆਈਆ ਸਹਿਜ ਨ ਲੱਗੋ ਭਾਓ ਸ਼ਬਦ ਸਾਧ ਨ ਪਾਇਓ ਮਨ ਹਟ ਕਿਆ ਗੁਣ ਗਾਏ ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਮਨ ਪ੍ਰਤੀਤ ਨਾ ਆਈਆ ਸਹਿਜਨ ਲੱਗੋ ਭਾਓ ਸ਼ਬਦ ਸਾਧ ਨਾ ਪਾਇਓ ਮਨ ਹਠ ਕਿਆ ਗੁਣ ਗਾਏ ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਮਹੱਲਾ ਤੀਜਾ ਆਪਣਾ ਆਪ ਨਾ ਪਛਾਣੇ ਮੂੜਾ ਅਵਰਾ ਆਖ ਦੁਖਾਏ ਮੁੰਡੇ ਦੀ ਖਸਰਦਾਂ ਗਈਆ ਅੰਧੇ ਵਿਛੜ ਚੋਟਾਂ ਖਾਏ ਸਤਿਗੁਰ ਕੈ ਭੈ ਭੰਨ ਨਾ ਕੜਿਓ ਰਹੇ ਅੰਕ ਸਮਾਏ ਅਨਦਨ ਸਹਿਸਾ ਕਦੇ ਨਾ ਚੁੱਕੇ ਬਿਨ ਸ਼ਬਦ ਦੁੱਖ ਪਾਏ ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਏ ਚਰਨ ਕਰ ਦੇਖਤ ਸੁਣ ਥੱਕੇ ਦੇਹ ਮੁਕੇ ਨੇੜੇ ਆਏ ਸੱਚਾ ਨਾਮ ਨ ਲੱਗੋ ਮੀਠਾ ਜਿਤ ਨਾਮ ਨਵ ਨਿਦ ਪਾਏ ਜੀਵਤ ਮਰੈ ਮਰੇ ਫੁਨ ਜੀਵੈ ਤਾਂ ਮੁਖ ਅੰਤਰ ਪਾਏ ਤੁਰ ਕਰਮ ਨਾ ਪਾਇਓ ਪ੍ਰਾਣੀ ਵਿਣ ਕਰਮਾ ਕਿਆ ਪਾਏ ਗੁਰ ਕਾ ਸ਼ਬਦ ਸਮਾਲ ਤੂੰ ਮੂੜੇ ਗਤ ਮਤ ਸ਼ਬਦੇ ਪਾਏ ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ ਪੌੜੀ ਜਿਸ ਦਾ ਚਿਤ ਆਇਆ ਮੇਰਾ ਸਵਾਮੀ ਤਿਸ ਨੂੰ ਕਿਉਂ ਅੰਦੇਸਾ ਕਿਸੇ ਗੱਲੇ ਦਾ ਲੋੜੀ ਹੈ ਹਰ ਸੁਖਦਾਤਾ ਸਭਨਾ ਗੱਲਾਂ ਕਾ ਤਿਸ ਨੂੰ ਧਿਆਨ ਦਿਆਂ ਕਿਵ ਨਿਮਕੜੀ ਮੂੰਹ ਮੋੜੀ ਹੈ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਇ ਬਈਐ ਮੋਹ ਜੋੜੀ ਐ ਸਭ ਦੁੱਖ ਭੁੱਖ ਰੋਗ ਗਏ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੈ ਸਭ ਜਨ ਕੇ ਬੰਧਨ ਤੋੜੀ ਐ ਹਰ ਕਿਰਪਾ ਤੇ ਹੋਆ ਹਰ ਭਗਤ ਜਨਾ ਕੈ ਮੂੰਹ ਡਿੱਠੈ ਜਗਤ ਤਰਿਆ ਸਭ ਲੋੜੀ ਐ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੈ ਸਭ ਜਨ ਕੈ ਬੰਧਨ ਤੋੜੀ ਐ ਹਰ ਕਿਰਪਾ ਤੇ ਹੋਆ ਹਰ ਭਗਤ ਜਨਾ ਕੈ ਮੂੰਹ ਡਿੱਠੈ ਜਗਤ ਤਰਿਆ ਸਭ ਲੋੜੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰ ਜੋ ਸਤਸੰਗ ਜੀ ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਅੰਮ੍ਰਿਤ ਵੇਲੇ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਨਿਤਨੇਮ ਦੀ ਬਾਣੀ ਉਪਰੰਤ ਸ੍ਰੀ ਆਸ ਸਕਿਵਾਰ ਦੇ ਕੀਰਤਨ ਸਰਵ ਕੀਤੇ ਰਾਸ ਪ੍ਰਾਪਤ ਕੀਤਾ ਉਪਰੰਤ ਸਰਬੱਤ ਦੇ ਭਲੇ ਲਈ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਪਵਿੱਤਰ ਹੁਕਮਨਾਮੇ ਸਕੁੰਦਨ ਬਖਸ਼ ਕੀਤੇ ਜੋ ਆਪਾਂ ਸ਼ਰਧਾ ਨਾਲ ਸਰਵ ਕੀਤੇ ਨੇ, ਗੁਰੂ ਕਿਰਪਾ ਕਰੇ ਬਖਸ਼ਿਆ ਵਧੇ ਸਿਰ ਦੇ ਦ੍ਰਿੜ ਹੋ ਸਕੇ ਔਰ ਇਸ ਜੀਵਨ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਅਸੀਂ ਸਫਲ ਕਰਨ ਦਾ ਯਤਨ ਕਰ ਸਕੀਏ। ਇਹ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸੋ ਬੜੇ ਪ੍ਰੋਗਰਾਮ ਅਨੁਸਾਰ ਇਸ ਮੁੱਖ ਵਾਕ ਦੀ ਕਥਾ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਆਪ ਨੂੰ ਸਰਵ ਕਰਾਉਣਗੇ। ਸੋ ਆਪ ਬੜੇ ਪਿਆਰ ਨਾਲ ਸਰਵ ਕਰੀਏ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਭਾਈ ਸਾਹਿਬਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

दंडौत बंदन अनक बारू।

যুগ যুগটল চবর শতর তখদে মালক হাজরা হজুর জারা জুর শব্দ গুরু বাণী কে বোহে থমরত কে দাতে দশাঁ পাতশাহিয়াঁ দি জোত সাহেব সচে পাতশাহ সতগুরু গুরু গ্রন্থ সাহিব মহারাজ তিনাঁ দি পাবন পবিত্র ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਗੁਰਦੇਵ ਕੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਜ ਦਾ ਜੋ ਪਾਵਨ ਪਵਿੱਤਰ ਮੁਖਵਾਕ ਹੈ ਉਹ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ। ਤੋ ਆਓ ਸਾਧ ਸੰਗਤ ਇਸ ਪਾਵਨ ਪਵਿੱਤਰ ਮੁਖਵਾਕ ਦੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਬਿਹਾਗੜੇ ਕੀ ਵਾਰ ਜਿਹੜੀ ਕਿ ਗੁਰੂ ਰਾਮਦਾਸ ਸਾਹਿਬ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਹੈ ਤੇ ਇਸ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 549 ਅਤੇ 50 ਦੇ ਉੱਤੇ ਸੁਭਾਇਮਾਨ ਹੈ। ਗੁਰੂ ਗਰੀਬ ਨਿਵਾਜ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਸਲੋਕ ਨੇ। ਵਾਰ ਕਿਉਂਕਿ ਗੁਰੂ ਰਾਮਦਾਸ ਸਾਹਿਬ ਦੀ ਹੈ, ਇਸ ਕਰਕੇ ਜਿਹੜੀ ਪੌੜੀ ਹੈ ਉਹ ਜਿਸ ਗੁਰੂ ਦੀ ਵਾਰ ਹੈ ਉਹਦੀ ਹੁੰਦੀ ਹੈ। ਕਿਉਂਕਿ ਪਹਿਲਾਂ ਵਿਦਵਾਨ ਸੱਜਣਾ ਦਾ ਇਹ ਮਤ ਹੈ ਵੀ ਜਿਹੜੀਆਂ ਵਾਰਾਂ ਸਨ ਇਹ ਸਿਰਫ ਪੌੜੀਆਂ ਹੀ ਸਨ, ਤੋ ਇਹਨਾਂ ਦੇ ਨਾਲ ਸਲੋਕ ਜਿਹੜੇ ਨੇ ਉਹ ਬਾਅਦ ਵਿੱਚ ਦਰਜ ਹੋਏ ਨੇ। ਤੋ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਦੇ ਸਲੋਕ ਦਰਜ ਨੇ, ਪੌੜੀ ਗੁਰੂ ਰਾਮਦਾਸ ਸਾਹਿਬ ਦੀ ਹੈ। ਪਹਿਲੇ ਸਲੋਕ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦਿਆਂ ਵਾਕ ਰੱਖਦੇ ਨੇ, ਮਨ ਪ੍ਰਤੀਤ ਨਾ ਆਈਆ। ਪ੍ਰਤੀਤ ਦਾ ਅਰਥ ਹੁੰਦਾ ਹੈ ਸਾਧ ਸੰਗਤ ਵਿਸ਼ਵਾਸ, ਜਿਹਨੂੰ ਆਪਾਂ ਭਰੋਸਾ ਕਹਿੰਦੇ ਹਾਂ। ਤੋ ਮਹਾਰਾਜ ਕਹਿੰਦੇ ਨੇ ਜਿਹਦੇ ਮਨ ਦੇ ਵਿੱਚ ਇਹ ਵਿਸ਼ਵਾਸ ਨਹੀਂ ਬੱਝਾ ਕਿ ਅਕਾਲ ਪੁਰਖ ਵਾਹਿਗੁਰੂ ਉਸ ਹਰੀ ਦੀ ਹੋਂਦ ਦੇ ਪ੍ਰਤੀ ਉਹਦੇ ਜੀਵਨ ਵਿੱਚ ਫਿਰ ਸਹਿਜ ਵੀ ਨਹੀਂ ਆ ਸਕਦਾ, ਉਹਦੇ ਜੀਵਨ ਵਿੱਚ ਟਿਕਾ ਵੀ ਨਹੀਂ ਆ ਸਕਦਾ। ਤੋ ਜਿਹਦੇ ਅੰਦਰ ਇਹ ਵਿਸ਼ਵਾਸ ਬੱਝਦਾ ਹੈ ਕਿ ਉਸ ਨਿਰੰਕਾਰ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਹਰ ਇੱਕ ਥਾਂ ਉੱਤੇ ਹੈ, ਉਹ ਮੇਰੇ ਅੰਦਰ ਵੀ ਹੈ, ਬਾਹਰ ਵੀ ਹੈ, ਜ਼ਰੇ ਜ਼ਰੇ ਵਿੱਚ ਹੈ, ਕੋਈ ਐਸਾ ਥਾਂ ਨਹੀਂ ਹੈ ਜਿੱਥੇ ਉਹਦਾ ਵਸੇਬਾ ਨਹੀਂ ਹੈ। ਜਿਹੜਾ ਇਸ ਗੱਲ ਨੂੰ ਮੰਨ ਲੈਂਦਾ ਹੈ ਤੇ ਉਹਦੇ ਉੱਤੇ ਵਿਸ਼ਵਾਸ ਕਰ ਲੈਂਦਾ ਹੈ, ਉਹਦੇ ਅੰਦਰ ਸਹਿਜ ਆ ਜਾਂਦਾ ਹੈ, ਉਹਦੇ ਅੰਦਰ ਟਿਕਾ ਆ ਜਾਂਦਾ ਹੈ। ਤੇ ਜਿਹਦੇ ਅੰਦਰ ਇਹ ਵਿਸ਼ਵਾਸ ਨਹੀਂ ਆਇਆ, ਜਿਹਦੇ ਅੰਦਰ ਇਹ ਪ੍ਰਤੀਤ ਨਹੀਂ ਆਈ, ਫਿਰ ਉਹ ਅੰਦਰੋਂ ਡੋਲਦਾ ਰਹਿੰਦਾ ਹੈ, ਉਹ ਅਡੋਲ ਅਵਸਥਾ ਦੀ ਪ੍ਰਾਪਤੀ ਨਹੀਂ ਕਰ ਸਕਦਾ। ਹੁਣ ਇੱਕ ਪਾਸੇ ਤੇ ਸਮਝਣਾ, ਇਹਨੂੰ ਵਿਚਾਰਨਾ, ਜਿਵੇਂ ਗੁਰੂ ਅਮਰਦਾਸ ਮਹਾਰਾਜ ਆਨੰਦ ਸਾਹਿਬ ਵਿੱਚ ਕਹਿੰਦੇ ਨੇ ਵੀ ਇਹ ਵਿਸ ਸੰਸਾਰ ਤੁਮ ਦੇਖਦੇ ਹਰਕਾ ਰੂਪ ਹੈ। ਹੁਣ ਜਦੋਂ ਇਸ ਗੱਲ ਉੱਤੇ ਵਿਸ਼ਵਾਸ ਵੱਧ ਜਾਂਦਾ ਹੈ ਨਾ ਵੀ ਜਿੰਨਾ ਇਹ ਸੰਸਾਰ ਆਪਾਂ ਵੇਖ ਰਹੇ ਹਾਂ, ਜੋ ਇਹ ਅੱਖਾਂ ਦੇ ਨਾਲ ਨਜ਼ਰ ਆ ਰਿਹਾ ਹੈਗਾ, ਇਹ ਰੱਬ ਦਾ ਰੂਪ ਹੀ ਆ, ਰੱਬ ਇਹਨਾਂ ਵਿੱਚ ਵੀ ਹੈ।
ਤੇ ਮਹਾਰਾਜ ਨੇ ਹਦਾਇਤ ਕੀਤੀ ਵੀ ਤੂੰ ਵੇਖਣਾ ਵੀ ਇੱਦਾਂ ਹੀ ਹੈ ਵੀ ਇੱਕ ਵੀ ਐਸਾ ਬੰਦਾ ਨਹੀਂ ਹੈ ਜਿਹਦੇ ਅੰਦਰ ਉਹ ਰੱਬ ਆਪ ਨਹੀਂ ਬੈਠਾ ਹੋਇਆ। ਫਿਰ ਕਿੰਨੀ ਤਰ੍ਹਾਂ ਦੀਆਂ ਉਹ ਚੀਜ਼ਾਂ ਜਿਹੜੀਆਂ ਬੰਦੇ ਨੂੰ ਡਲਾਉਂਦੀਆਂ ਨੇ ਉਹ ਡਲਾਉਣਗੀਆਂ ਨਹੀਂ। ਜਿਵੇਂ ਬੰਦਾ ਡੋਲਦਾ ਹੈ ਵੀ ਕੋਈ ਉੱਚਾ ਹੈ ਕੋਈ ਨੀਵਾਂ ਹੈ, ਜਦੋਂ ਅਹਿਸਾਸ ਹੀ ਹੋ ਗਿਆ ਵੀ ਸਾਰਿਆਂ ਵਿੱਚ ਹੀ ਉਹ ਰੱਬ ਹੈ, ਫਿਰ ਉਹ ਡਾਵਾਂ ਡੋਲਤਾ ਰਹਿੰਦੀ ਕੋਈ ਨਹੀਂ। ਜਦੋਂ ਇਹ ਅਹਿਸਾਸ ਹੁੰਦਾ ਹੈ ਵੀ ਜੋ ਕੁਛ ਵੀ ਹੋ ਰਿਹਾ ਹੈ ਉਹਦੇ ਹੁਕਮ ਦੇ ਵਿੱਚ ਹੈ ਤੇ ਮੈਂ ਤੇ ਉਹਦੇ ਹੁਕਮ ਨੂੰ ਫੋਲੋ ਕਰਨਾ ਹੈ, ਉਹਦੇ ਹੁਕਮ ਨੂੰ ਮੰਨਣਾ ਹੈ, ਫਿਰ ਬੰਦੇ ਦਾ ਜਿਹੜਾ ਅੰਦਰ ਹੈ ਉਹ ਆਪਣੇ ਆਪ ਸਹਿਜ ਵਿੱਚ ਆ ਜਾਂਦਾ ਹੈ, ਟਿਕਾਅ ਵਿੱਚ ਆ ਜਾਂਦਾ ਹੈ। ਕਈਆਂ ਚੀਜ਼ਾਂ ਪਿੱਛੇ ਬੰਦਾ ਭੱਜਦਾ ਬਹੁਤ ਹੈ। ਤੋ ਮਹਾਰਾਜ ਕਹਿੰਦੇ ਨੇ ਡੋਲਦਾ ਹੈ ਪਰ ਹੁੰਦਾ ਉਹੀ ਹੈ ਜੋ ਅਖੀਰ ਉੱਤੇ ਅਕਾਲ ਪੁਰਖ ਵਾਹਿਗੁਰੂ ਦਾ ਪਾਣਾ ਹੈ। ਮਤਾ ਕਰੇ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ, ਖਿਨ ਮੈਂ ਥਾ ਪੁੱਤ ਭਣਾਰਾ ਆਪਣ ਹਾਥ ਮਤਾਂਤ, ਸਿਆਣਪ ਕਾਹੂ ਕਾਮ ਨਾ ਆਤ, ਜੋ ਅਨੁਰੂਪਿਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ। ਤੋ ਸਤਿਗੁਰ ਨੇ ਆਖਿਆ ਸਭ ਤੋਂ ਪਹਿਲਾਂ ਬੰਦੇ ਨੂੰ ਇਸ ਗੱਲ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਵੇਖੋ ਇੱਕ ਤੇ ਹੁੰਦਾ ਹੈ ਵੀ ਮੰਨਣਾ ਇਹ ਹੁੰਦਾ ਹੈ ਵੀ ਸੁਭਾਵਿਕ ਮੈਂ ਇਹ ਮੰਨਦਾ ਹਾਂ ਵੀ ਰੱਬ ਵਸਿਆ ਹੋਇਆ ਹੈ, ਪਰ ਵਿਸ਼ਵਾਸ ਹੁੰਦਾ ਹੈ ਵੀ ਜਦੋਂ ਉਸ ਮੰਨੇ ਹੋਏ ਦੇ ਉੱਤੇ ਮੇਰਾ ਭਰੋਸਾ ਵੱਧ ਜਾਂਦਾ। ਕਈ ਬੰਦਾ ਕਈ ਵਾਰ ਗੱਲਾਂ ਬੰਦਾ ਜ਼ਬਾਨੀ ਕਲਾਮੀ ਵੀ ਮੰਨ ਲੈਂਦਾ ਹੈ ਵੀ ਠੀਕ ਹੈ ਇਹ ਗੱਲ, ਕਿਸੇ ਨੇ ਕਹਿ ਦਿੱਤਾ ਇਹ ਗੁੜ ਹੈ ਤੁਸੀਂ ਮੰਨ ਲਿਆ, ਪਰ ਜੇ ਉਹ ਕਹਿੰਦਾ ਚੱਖ ਕੇ ਵੇਖ ਇਹਨੂੰ, ਬੰਦਾ ਕਹਿੰਦਾ ਨਹੀਂ ਬਸ ਮੈਂ ਮੰਨ ਲਿਆ ਨਾ, ਮੇਰੇ ਵਿੱਚ ਚੱਖਣਾ ਨਹੀਂ ਹੈ। ਹੁਣ ਜਿੰਨਾ ਚਿਰ ਚੱਖਾਂਗੇ ਨਹੀਂ ਉਨਾ ਚਿਰ ਉਹਦਾ ਪਤਾ ਨਹੀਂ ਲੱਗੇਗਾ, ਉਹਦੇ ਸਵਾਦ ਦਾ ਉਹਦੇ ਆਨੰਦ ਦਾ ਪਤਾ ਨਹੀਂ ਲੱਗੇਗਾ। ਤੇ ਜੇ ਸਿਰਫ ਗੱਲੀ ਬਾਤੀ ਬੰਦਾ ਇਹ ਆਖੇ ਵੀ ਰੱਬ ਵੱਡਾ ਹੈ ਤੇ ਮਹਾਰਾਜ ਬਾਣੀ ਵਿੱਚ ਤੇ ਫਿਰ ਕਹਿੰਦੇ ਨੇ ਨਾ ਵੀ ਸੁਣ ਵੱਡਾ ਆਖਿਆ ਸਭ ਕੋਈ ਕੇਵਲ ਵੱਡਾ, ਡੀਠੇ ਦਾ ਅਰਥ ਹੈ ਵੀ ਕਿਸੇ ਨੇ ਉਹਨੂੰ ਮਾਣ ਕੇ ਵੀ ਵੇਖਿਆ, ਕਿਸੇ ਨੇ ਵਿਸ਼ਵਾਸ ਕਰਕੇ ਵੀ ਵੇਖਿਆ। ਹੁਣ ਬੰਦਾ ਕਹਿੰਦਾ ਭਲਾ ਕਰਨਾ ਚਾਹੀਦਾ ਹੈ, ਦੁਨੀਆਂ ਦਾ ਕਿਹੜਾ ਬੰਦਾ ਹੈ ਜਿਹੜਾ ਕਹਿੰਦਾ ਵੀ ਭਲਾ ਨਹੀਂ ਕਰਨਾ ਚਾਹੀਦਾ, ਪਰ ਕੀ ਭਲੇ ਦੇ ਉੱਤੇ ਇਹ ਜਿਹੜੀ ਸੁਰਤ ਹੈ ਜਾਂ ਇਹ ਜਿਹੜੀ ਸੋਚ ਤੂੰ ਧਾਰਨ ਕੀਤੀ ਹੈ ਵੀ ਭਲਾ ਕਰਨਾ ਚਾਹੀਦਾ, ਇਹ ਕਰਕੇ ਵੀ ਵੇਖਿਆ ਹੀ ਕਦੀ, ਕੀ ਇਹਦੇ ਉੱਤੇ ਵਿਸ਼ਵਾਸ ਵੀ ਹੈ। ਤੋ ਵੇਖੋ ਜੀ ਤਿੰਨ ਪੜਾਅ ਨੇ ਆਪਾਂ ਸੁਖ ਜਪਜੀ ਸਾਹਿਬ ਦੀ ਬਾਣੀ ਚ ਵਾਹਿਗੁਰੂ ਜੀ ਪੜ੍ਹਦੇ ਹਾਂ ਵੀ ਸੁਣਨਾ ਹੈ ਫਿਰ ਮੰਨਣਾ ਹੈ, ਤੇ ਜਦੋਂ ਮੰਨਣ ਤੋਂ ਬਾਅਦ ਫਿਰ ਸਾਡੀ ਪ੍ਰਵਾਨਗੀ ਹੁੰਦੀ ਹੈ, ਫਿਰ ਪੰਜ ਪ੍ਰਵਾਨ ਤਾਂ ਹੀ ਗੱਲ ਪਹੁੰਚਦੀ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਭਾਉ ਦਾ ਅਰਥ ਹੀ ਹੁੰਦਾ ਹੈ ਸ਼ਰਧਾ। ਆਖਿਆ ਸੁਣੇ ਸੁਣ ਕੇ ਮੰਨਿਆ, ਮਨ ਜਿਹੜਾ ਮੰਨਿਆ ਉਹਦੇ ਉੱਤੇ ਫਿਰ ਵਿਸ਼ਵਾਸ ਰੱਖਿਆ, ਉਹਦੇ ਉੱਤੇ ਫਿਰ ਸ਼ਰਧਾ ਵੀ ਬਣਾਈ ਆਪਣੀ, ਇਕੱਲਾ ਜ਼ਬਾਨੀ ਕਲਾਮੀ ਨਹੀਂ ਇਸ ਚੀਜ਼ ਨੂੰ ਮੰਨਿਆ। ਸੁਣਿਆ ਮੰਨਿਆ ਮਨ ਕੀਤਾ ਭਾਉ, ਭਾਉ ਦਾ ਅਰਥ ਹੀ ਸ਼ਰਧਾ ਹੁੰਦੀ ਆ, ਭਾਉ ਦਾ ਅਰਥ ਹੀ ਵਿਸ਼ਵਾਸ ਹੁੰਦਾ ਵੀ ਤੁਸੀਂ ਪਹਿਲਾਂ ਉਹਨੂੰ ਸੁਣਿਆ ਗੱਲ ਨੂੰ ਕੰਨਾਂ ਦੇ ਨਾਲ ਸੁਣਿਆ ਜਾਂਦਾ, ਫਿਰ ਉਹਨੂੰ ਮੰਨਿਆ ਹਾਂ ਵਿੱਚ ਹਾਂ ਭਰੀ ਹਾਮੀ ਭਰੀ, ਫਿਰ ਇਹ ਵੀ ਜਿਹੜਾ ਮੰਨਿਆ ਹੈ ਉਹਦੇ ਉੱਤੇ ਵਿਸ਼ਵਾਸ ਕਰ ਲਿਆ, ਉਹਦੇ ਉੱਤੇ ਪ੍ਰਤੀਤ ਬਣਾ ਲਈ, ਉਹਦੇ ਉੱਤੇ ਭਰੋਸਾ ਕਰ ਲਿਆ। ਤੋ ਗੁਰਦੇਵ ਨੇ ਵੀ ਅੱਜ ਗੁਰੂ ਅਮਰਦਾਸ ਸਾਹਿਬ ਨੇ ਆਖਿਆ ਮਨ ਪ੍ਰਤੀਤ ਨਾ ਆਈਆ, ਜਿਨ੍ਹਾਂ ਦੇ ਮਨ ਵਿੱਚ ਪ੍ਰਤੀਤ ਵਿਸ਼ਵਾਸ ਨਹੀਂ ਆਇਆ ਇੱਕ ਖੁਦਾ ਉੱਤੇ ਇੱਕ ਰੱਬ ਉੱਤੇ। ਇੱਕ ਤੇ ਵਿਸ਼ਵਾਸ ਕੁਝ ਹੁੰਦੇ ਨੇ ਜਿਹੜੇ ਅਸੀਂ ਆਪਾਂ ਸਿਰਜੇ ਹੁੰਦੇ ਨੇ ਆਪੋਂ, ਜਿਹੜੇ ਵਿਸ਼ਵਾਸ ਨੇ ਬੰਦਾ ਕਹਿੰਦਾ ਮੇਰਾ ਵਿਸ਼ਵਾਸ ਹੈ ਜੀ, ਤਾਂ ਨਹੀਂ ਇੱਥੇ ਮੇਰੇ ਜਾਂ ਤੁਹਾਡੇ ਵਿਸ਼ਵਾਸ ਦੀ ਗੱਲ ਨਹੀਂ ਚੱਲਣੀ। ਬਹੁਤ ਚੀਜ਼ਾਂ ਉੱਤੇ ਬੰਦਾ ਵਿਸ਼ਵਾਸ ਰੱਖਦਾ ਹੈ, ਮੇਰੀ ਸ਼ਰਧਾ ਹੈ ਆਪਾਂ ਇੱਕ ਸ਼ਬਦ ਵਰਤਦੇ ਹਾਂ, ਸ਼ਰਧਾ ਸ਼ਰਧਾ ਵੀ ਵਿਸ਼ਵਾਸ ਹੀ ਹੁੰਦੀ ਹੈ, ਮੇਰੀ ਸ਼ਰਧਾ ਇੱਦਾਂ ਹੋਣਾ ਚਾਹੀਦਾ, ਸ਼ਰਧਾ ਵਿਸ਼ਵਾਸ ਵੀ ਤੇ ਠੀਕ ਚੀਜ਼ ਉੱਤੇ ਹੋਣਾ ਚਾਹੀਦਾ ਹੈ ਨਾ। ਤੋ ਜਦੋਂ ਭਰੋਸੇ ਦੀ ਗੱਲ ਆਉਂਦੀ ਹੈ ਆਪਾਂ ਅਰਦਾਸ ਵਿੱਚ ਇੱਕ ਗੱਲ ਕਹਿੰਦੇ ਹਾਂ ਵੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਵਿਸਾਹ ਦਾਨ ਤੇ, ਤੋ ਇਹ ਸਪਸ਼ਟ ਵੀ ਤੇ ਹੋਣਾ ਚਾਹੀਦਾ ਨਾ ਵੀ ਭਰੋਸਾ ਰੱਖਣਾ ਕਿਹਦੇ ਉੱਤੇ ਹੈ। ਹੁਣ ਬੰਦਾ ਕੋਈ ਐਵੇਂ ਹੀ ਬੈਠਾ ਰਵੇ ਇੱਕ ਗਲਤ ਚੀਜ਼ ਉੱਤੇ ਭਰੋਸਾ ਰੱਖ ਕੇ, ਫੇਥ ਗਲਤ ਚੀਜ਼ ਉੱਤੇ ਰੱਖ ਕੇ ਰੱਖ, ਕਿਉਂਕਿ ਕਈ ਵਾਰ ਸਾਨੂੰ ਨਾ ਇਗਜ਼ਾਮਪਲਸ ਵੀ ਇੱਦਾਂ ਦੀਆਂ ਮਿਲਦੀਆਂ ਨੇ ਕਿ ਬੰਦੇ ਦਾ ਵਿਸ਼ਵਾਸ ਹੋਣਾ ਚਾਹੀਦਾ ਜੀ ਪੱਥਰ 'ਚੋਂ ਵੀ ਰੱਬ ਮਿਲ ਜਾਂਦਾ, ਇਹ ਹੁਣ ਪ੍ਰਚਲਿਤ ਇਗਜ਼ਾਮਪਲ ਹੈ, ਇਹ ਕੋਈ ਬਾਣੀ ਨਹੀਂ ਹੈਗੀ,
ਉਦਾਹਰਨ ਹੈ। ਤੇ ਜੇ ਕੋਈ ਸੱਚੀ ਏਦਾਂ ਕਰਨ ਲੱਗ ਪਏ ਵੀ ਉਹਨੇ ਇੱਕ ਪੱਥਰ ਰੱਖ ਲਿਆ ਤੇ ਬਹਿ ਗਿਆ ਹੈ ਤੇ ਕਹਿੰਦਾ ਹੈ ਵੀ ਮੈਨੂੰ, ਮੇਰਾ ਤੇ ਵਿਸ਼ਵਾਸ ਹੈ ਵੀ ਇਹਦੇ ਵਿੱਚੋਂ ਹੀ ਮੈਨੂੰ ਰੱਬ ਮਿਲ ਜਾਣਾ, ਤੇ ਉਹ ਨਹੀਂ ਮਿਲੇਗਾ, ਉਹ ਏਦਾਂ ਨਹੀਂ ਹੋ ਸਕਦਾ। ਪਹਿਲਾਂ ਤੁਹਾਨੂੰ ਸਮਝ ਹੋਵੇ ਵੀ ਰੱਬ ਦਾ ਮਿਲਾਪ ਹੁੰਦਾ ਕੀ ਹੈ, ਰੱਬ ਮਿਲਦਾ ਕਿਵੇਂ ਹੈ, ਰੱਬ ਪੱਥਰ ਦੇ ਵਿੱਚ ਹੈ ਕਿ ਜਾਂ ਤੇਰੇ ਆਪਣੇ ਅੰਦਰ ਹੀ ਹੈ, ਰੱਬ ਕਿਸੇ ਖਾਸ ਜਗ੍ਹਾ ਉੱਤੇ, ਉਹਦਾ ਟਿਕਾਣਾ ਕਿਸੇ ਖਾਸ ਜਗ੍ਹਾ ਉੱਤੇ। ਤੁਸੀਂ ਕਹੋ ਜੀ ਮੇਰਾ ਵਿਸ਼ਵਾਸ ਹੈ ਜੀ, ਤੇ ਇੱਕ ਆਮ ਸ਼ਬਦ ਵਰਤਿਆ ਜਾਂਦਾ, ਕਹਿੰਦੇ ਜੀ ਚਲੋ ਜੀ ਕਿਸੇ ਦਾ ਵਿਸ਼ਵਾਸ ਨਹੀਂ ਤੋੜਨਾ ਚਾਹੀਦਾ। ਵੇਖੋ ਜਦੋਂ ਨਾ ਬੱਚਾ ਮਾਂ ਦੀਆਂ ਬਾਹਾਂ ਫੰਡ ਕੇ ਤੁਰਨਾ ਸਿਖਾਉਂਦਾ ਤੇ ਮਾਂ ਬਾਹਾਂ ਛੱਡਦੀ ਉਹਦੀਆਂ, ਉਹ ਵਿਸ਼ਵਾਸ ਨਹੀਂ ਤੋੜਦੀ ਹੁੰਦੀ, ਉਹ ਉਹਨੂੰ ਉਹਦੇ ਪੈਰਾਂ ਤੇ ਖਿਲਾਰਨਾ ਚਾਹੁੰਦੀ ਹੁੰਦੀ ਵੀ ਤੂੰ ਹੁਣ ਸਾਰੀ ਜ਼ਿੰਦਗੀ ਮੇਰੀਆਂ ਬਾਹਾਂ ਨਾ ਬੜੀ ਫੜ ਛੱਡੀ, ਆਪਣੇ ਆਪ ਉੱਤੇ ਵਿਸ਼ਵਾਸ ਰੱਖ, ਆਪਣੇ ਆਪ ਉੱਤੇ। ਤੇ ਜੇ ਕੋਈ ਦਲੀਲ ਇਹ ਦੇਵੇ ਵੀ ਬੱਚੇ ਦਾ ਵਿਸ਼ਵਾਸ ਨਾ ਛੱਡਿਓ, ਬੱਚੇ ਦਾ ਵਿਸ਼ਵਾਸ ਨਾ ਛੱਡਿਓ, ਉਹਦਾ ਭਰੋਸਾ ਨਾ ਤੋੜਿਓ, ਤੇ ਉਹ ਬੱਚਾ ਜ਼ਿੰਦਗੀ ਵਿੱਚ ਕਦੀ ਵੀ ਤਰੱਕੀ ਨਹੀਂ ਕਰ ਸਕਦਾ। ਤੋ ਵਿਸ਼ਵਾਸ ਕੋਈ ਬਹੁਤੀ ਵੱਡੀ ਚੀਜ਼ ਵੀ ਨਹੀਂ ਹੁੰਦੀ ਜੇ ਤੁਹਾਡਾ ਗਲਤ ਚੀਜ਼ ਉੱਤੇ। ਹਾਂ, ਠੀਕ ਚੀਜ਼ ਉੱਤੇ ਹੋਵੇ, ਤੁਹਾਡਾ ਵਿਸ਼ਵਾਸ ਇੱਕ ਅਕਾਲ ਪੁਰਖ ਤੇ ਹੋਵੇ, ਇੱਕੋ ਰੱਬ ਤੇ, ਵੀ ਇੱਕ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ, ਉਹਦੇ ਉੱਤੇ ਤੇ ਪ੍ਰਤੀਤ ਲਿਆਉਣੀ ਹੈ ਆਪਣੀ, ਉਹਦੇ ਉੱਤੇ ਤੇ ਵਿਸ਼ਵਾਸ ਲਿਆਉਣਾ ਹੈ। ਗਲਤ ਚੀਜ਼ਾਂ ਉੱਤੇ ਵਿਸ਼ਵਾਸ ਰੱਖਣਾ ਜਿਹੜਾ ਹੈ ਉਹ ਕੋਈ ਬਹੁਤੀ ਵਾਜਬ ਚੀਜ਼ ਨਹੀਂ ਹੁੰਦੀ, ਵਾਜਬ ਗੱਲ ਨਹੀਂ ਹੁੰਦੀ। ਉਹ ਮਹਾਰਾਜ ਬਾਣੀ ਦੇ ਵਿੱਚ ਇੱਕ ਬਖਸ਼ਿਸ਼ ਕਰਦੇ ਨੇ, ਆਖਿਆ ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲਾਗੋ ਭਾਉ, ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ, ਆਵੋ ਜਾਓ। ਪ੍ਰਤੀਤ ਰੱਖਣੀ ਚਾਹੀਦੀ ਹੈ, ਕਿਹਦੇ ਉੱਤੇ ਰੱਖਣੀ ਹੈ? ਮੈਂ ਗੁਰੂ ਦੇ ਸ਼ਬਦ ਉੱਤੇ ਪ੍ਰਤੀਤ ਰੱਖਣੀ ਹੈ, ਗੁਰੂ ਦੇ ਸ਼ਬਦ, ਗੁਰੂ ਦੇ ਬਚਨ ਉੱਤੇ ਭਰੋਸਾ ਰੱਖਣਾ ਹੈ। ਤੇ ਜਿੰਨੇ ਗਲਤ ਭਰੋਸੇ ਨੇ, ਜਿਹੜਾ ਐਵੇਂ ਮੈਂ ਭਰੋਸਾ ਜਿਹਾ ਬਣਾ ਕੇ ਬੈਠਾ, ਐਵੇਂ ਮੈਂ ਆਪਣੇ ਆਪ ਵਿੱਚ ਕੁਛ ਸਿਰਜ ਕੇ ਬੈਠਾ। ਹੁਣ ਇੱਕ ਬੰਦਾ ਤੁਰਿਆ ਜਾ ਰਿਹਾ ਰਾਤ ਦੇ ਹਨੇਰੇ ਵਿੱਚ, ਉਹਨੂੰ ਵਹਿਮ ਹੋ ਗਿਆ ਵੀ ਮੇਰੇ ਪਿੱਛੇ ਕੋਈ ਆ ਰਿਹਾ। ਅੱਛਾ, ਉਹਨੇ ਵਿਸ਼ਵਾਸ ਕਰ ਲਿਆ ਉਸ ਚੀਜ਼ ਉੱਤੇ, ਉਹਦੀ ਸੁਰਤ ਨੇ ਗੱਲ ਨੂੰ ਕੋਈ ਚੀਜ਼ ਬਣਾ ਦਿੱਤੀ, ਕਿਉਂਕਿ ਦਿਮਾਗ ਸਾਡਾ ਇਹਦੀ ਬਣਤਰੀ ਇੱਦਾਂ ਦੀ ਹੈ, ਜੇ ਖਤਰਾ 10% ਹੈ ਤੇ ਇਹਨੇ ਸਾਨੂੰ 10 ਗੁਣਾ ਵਧਾ ਕੇ ਦੱਸਣਾ। ਤੁਸੀਂ ਵੇਖੋ ਦਿਮਾਗ ਦੀ ਹਾਲਤ ਇੱਦਾਂ ਦੀ ਹੁੰਦੀ ਹੈ, ਕੋਈ ਤੁਹਾਡਾ ਆਪਣਾ ਮਿੱਤਰ ਪਿਆਰਾ, ਤੁਸੀਂ ਫੋਨ, ਉਹਨੇ ਤੁਹਾਡਾ ਫੋਨ ਨਹੀਂ ਚੁੱਕਿਆ, ਉਸ ਫੋਨ ਨਾ ਚੁੱਕਣ ਦਾ ਕਰਕੇ ਹੁਣ ਕਿੰਨੇ ਤਰ੍ਹਾਂ ਦੇ ਖਿਆਲ ਤੁਹਾਡੇ ਦਿਮਾਗ ਨੇ ਪ੍ਰਗਟ ਕਰ ਦਿੱਤੇ, ਤੁਹਾਡੇ ਅੰਦਰ ਕਿੰਨਾ ਕੁਝ ਪ੍ਰਗਟ ਕਰ ਦਿੱਤਾ ਉਹਨੇ। ਦਿਮਾਗ ਦੀ ਚੀਜ਼, ਦਿਮਾਗ ਖੇੜੀ ਇੱਦਾਂ ਦੀ ਖੇਡਦਾ ਸਾਡੇ ਨਾਲ, ਉਹ ਸ਼ਾਇਦ ਮੇਰੇ ਨਾਲ ਨਾਰਾਜ਼ ਨਾ ਹੋਵੇ, ਉਹਨੂੰ ਕੁਝ ਹੋ ਨਾ ਗਿਆ ਹੋਵੇ, ਉਹ ਫੋਨ ਕਿਉਂ, ਮਤਲਬ ਇੱਦਾਂ ਕਰਕੇ ਦਿਮਾਗ ਆਪਣੇ ਆਪ ਹੀ ਜਿਹੜਾ ਹੈ ਉਹ ਅੱਗੇ ਤੋਂ ਅੱਗੇ ਗੱਲਾਂ ਸੋਚੀ ਜਾਂਦਾ। ਕੁਛ ਸਮੇਂ ਬਾਅਦ ਉਹਦਾ ਫੋਨ ਆ ਗਿਆ, ਉਹਨੂੰ ਤੁਸੀਂ ਪੁੱਛਿਆ ਵੀ ਫੋਨ ਨਹੀਂ ਚੁੱਕਿਆ, ਉਹ ਕਹਿੰਦਾ ਉਹ ਥੋੜ੍ਹਾ ਸਾਈਡ 'ਤੇ ਪਿਆ ਸੀ ਅਤੇ ਮੈਨੂੰ ਪਤਾ ਨਹੀਂ ਲੱਗਾ, ਗੱਲ ਤਾਂ ਇੰਨੀ ਸੀ। ਪਰ ਦਿਮਾਗ ਨੇ ਕਲਪਨਾ ਕਰ ਕਰਕੇ, ਕਲਪਨਾ ਕਰ ਕਰਕੇ, ਕਰ ਕਰਕੇ ਅਤੇ ਉਸ ਚੀਜ਼ ਨੂੰ ਕਿੰਨਾ ਵਧਾ ਲਿਆ, ਕਿੰਨਾ ਵੱਡਾ ਕਰ ਲਿਆ ਉਹਨੂੰ। ਰਿਸ਼ਤਿਆਂ ਵਿੱਚ ਵੀ ਕਈ ਵਾਰ ਇੱਦਾਂ ਹੁੰਦਾ, ਸਾਡੇ ਪਰਿਵਾਰਕ ਰਿਸ਼ਤਿਆਂ ਵਿੱਚ ਵੀ ਇੱਦਾਂ ਹੀ ਹੁੰਦਾ। ਤਾਂ ਹੀ ਤੇ ਮਹਾਰਾਜ ਕਹਿੰਦੇ ਵੀ ਦਿਮਾਗ ਦੀ ਇੱਕ ਆਪਣੀ ਮੱਤ ਹੈ, ਇੱਕ ਗੁਰੂ ਦੀ ਮੱਤ ਹੈ, ਗੁਰ ਕੀ ਮੱਤ ਤੂੰ ਲੈ ਯਾਨੀ ਮਾਤਾ ਵਾਲੀ ਲੈ। ਤਾਂ ਮੈਂ ਜਿਹੜੀ ਬੇਨਤੀ ਤੁਹਾਡੇ ਨਾਲ ਕਰਨ ਲੱਗਾ ਸੀ ਵਿਸ਼ਵਾਸ ਦੀ, ਜਦੋਂ ਆਪਾਂ ਪ੍ਰਤੀਤ ਦੀ ਗੱਲ ਕਰਦੇ ਹਾਂ ਤੇ ਇਹ ਖਿਆਲ ਕਰੋ ਵੀ ਬੰਦਾ ਤੁਰਿਆ ਜਾ ਰਿਹਾ ਹਨੇਰੇ ਦੇ ਵਿੱਚ, ਉਹਨੂੰ ਆਪਣੇ ਆਪ ਹੀ ਇਹ ਇੱਕ ਭੁਲੇਖਾ ਪੈ ਗਿਆ ਵੀ ਮੇਰੇ ਪਿੱਛੇ ਕੋਈ ਤੁਰਿਆ ਆ ਰਿਹਾ ਹੈ, ਕੋਈ ਨਹੀਂ ਸੀ। ਇਹਦੇ ਅੰਦਰ ਡਰ ਵੱਧ ਗਿਆ ਵੀ ਪਿੱਛੋਂ ਮੇਰੇ ਸਿਰ ਵਿੱਚ ਨਾ ਕੋਈ ਮਾਰੇ ਕੁਝ, ਤੇ ਉਹ ਹੋਰ ਤੇਜ਼, ਹੋਰ ਤੇਜ਼, ਹੋਰ ਤੇਜ਼ ਹੁੰਦਾ ਗਿਆ। ਅੱਗੋਂ ਇੱਕ ਬੰਦਾ ਹੋਰ ਤੁਰਿਆ ਆ ਰਿਹਾ ਸੀ, ਉਹਨੇ ਕਿਹਾ ਇੰਨਾ ਡਰਿਆ ਕਿਉਂ ਫਿਰਦਾ? ਕਹਿੰਦਾ ਮੇਰੇ ਪਿੱਛੇ ਵੇਖੀ ਕੋਈ ਆਇਤ ਨਹੀਂ। ਉਹ ਕਹਿੰਦਾ ਕੋਈ ਨਹੀਂ ਹੈਗਾ। ਉਹਨੇ ਐਂ ਪਿੱਛੇ ਘੁੰਮ ਕੇ ਵੇਖਿਆ, ਉਹਦਾ ਡਰ ਉੱਡ ਗਿਆ। ਪਰ ਜਦੋਂ ਤੱਕ ਉਹ ਉਸ ਚੀਜ਼ ਉੱਤੇ ਵਿਸ਼ਵਾਸ ਕਰਦਾ ਰਿਹਾ, ਉਦੋਂ ਉਹਦੀ ਜਿਹੜੀ ਜਰਨੀ ਸੀ ਉਨੀ ਬੜੀ ਖਤਰਨਾਕ ਨਿਕਲੀ। ਹੁਣ ਹੋ ਸਕਦਾ ਕੋਈ ਝਾੜੀਆਂ ਦੇ ਵਿੱਚ ਵੈਸੇ ਹੀ ਕੋਈ ਭੱਜ ਕੇ ਜਾਨਵਰ ਵੜਿਆ ਹੋਵੇ, ਉਹਨੂੰ ਭੁਲੇਖਾ ਪੈ ਗਿਆ, ਦਿਮਾਗ ਨੇ ਕਲਪਨਾ ਕਰ ਲਈ। ਤੇ ਤੁਸੀਂ ਕਦੀ ਵੇਖੋ, ਸਾਨੂੰ ਠੀਕ ਹੈ ਬੰਦੇ ਨੂੰ ਅਵੇਅਰ ਰਹਿਣਾ ਚਾਹੀਦਾ, ਤੁਹਾਨੂੰ ਇਹ ਖਬਰ ਮਿਲ ਜਾਵੇ ਵੀ ਸਰੀ ਦੇ ਵਿੱਚ ਜਿਵੇਂ ਪਿੱਛੇ ਜਿਹੇ ਇੰਸੀਡੈਂਟਸ ਹੋਏ ਵੀ ਸਕੂਲ ਦੇ ਬਾਹਰ ਕੋਈ ਗੋਲੀਆਂ ਚੱਲ ਗਈਆਂ, ਤੇ ਬੰਦਾ ਜੇ ਸਾਡੇ ਲਾਗੇ ਕੋਈ ਸਕੂਲ ਹੈ ਭਾਵੇਂ ਉਹ ਜਿੰਨਾ ਮਰਜ਼ੀ ਸੇਫ ਹੋਵੇ, ਬੰਦੇ ਦੇ ਦਿਮਾਗ ਦੇ ਵਿੱਚ ਆਉਂਦੀ ਹੈ ਵੀ ਮੇਰੇ ਵੀ ਪੁੱਤ ਪੋਤਰੇ ਨੇ, ਮੇਰੇ ਵੀ ਛੋਟੇ ਛੋਟੇ ਬੱਚੇ ਨੇ, ਕਿਤੇ ਇੱਥੇ ਵੀ ਨਾ ਇੱਦਾਂ ਹੋ ਜਾਵੇ। ਸੋ ਦਿਮਾਗ ਦੀ ਘਾਟ ਹੀ ਇੱਦਾਂ ਦੀ ਹੁੰਦੀ ਹੈ। ਤੋ ਇਸ ਦਿਮਾਗ ਨੇ ਸਾਡਾ ਜਿਹੜਾ ਫੇਥ ਹੈ, ਸਾਡਾ ਜਿਹੜਾ ਵਿਸ਼ਵਾਸ ਹੈ ਨਾ, ਉਹ ਗਲਤ ਮੰਨੇ ਵੀ ਲਾ ਦਿੱਤਾ ਹੈ, ਗਲਤ ਬੰਨੇ। ਅਸੀਂ ਸਾਰੀ ਜ਼ਿੰਦਗੀ ਉਸ ਫੇਥ ਨੂੰ, ਉਸ ਵਿਸ਼ਵਾਸ ਨੂੰ ਮੰਨਦੇ ਰਹਿੰਦੇ ਹਾਂ।
ਜਿਵੇਂ ਮਹਾਰਾਜ ਦ੍ਰਿਸ਼ਟਾਂਤ ਦਿੰਦੇ ਨੇ ਬਾਣੀ ਵਿੱਚ, ਬੜਾ ਪਿਆਰਾ ਦ੍ਰਿਸ਼ਟਾਂਤ ਹੈ। ਆਖਿਆ ਜਿਵੇਂ ਨਾ ਵੀ ਹਨੇਰੇ ਵਿੱਚ ਪਈ ਹੋਈ ਰੱਸੀ ਬੰਦੇ ਨੂੰ ਕੀ ਨਜ਼ਰ ਆਉਣ ਲੱਗ ਪਈ, ਸੱਪ ਨਜ਼ਰ ਆਉਣ ਲੱਗ ਪਈ। ਉਹਨੇ ਵਿਸ਼ਵਾਸ ਹੀ ਕਰ ਲਿਆ ਨਾ ਉਹਦੇ ਉੱਤੇ ਵੀ ਸੱਪ ਹੈ, ਦੁਖੀ ਹੁੰਦਾ ਰਿਹਾ। ਰਾਜਾ ਜਿਹੜਾ ਹੈ ਉਹ ਸਿੰਘਾਸਨ ਤੇ ਸੌਂ ਗਿਆ ਤੇ ਸੁਪਨੇ ਵਿੱਚ ਕੀ ਬਣ ਗਿਆ, ਭਿਖਾਰੀ ਬਣ ਗਿਆ। ਵਿਸ਼ਵਾਸ ਹੀ ਕਰ ਲਿਆ ਨਾ ਉਹਨੇ ਸੁਪਨੇ ਦੇ ਉੱਤੇ, ਇੰਨਾ ਪੱਕਾ ਵਿਸ਼ਵਾਸ, ਭਿਖਾਰੀ ਬਣ ਗਿਆ, ਰੋ ਰਿਹਾ ਵਿਲਕ ਰਿਹਾ। ਉਹਨੇ ਰੱਸੀ ਨੂੰ ਸੱਪ ਸਮਝ ਲਿਆ, ਹਨੇਰਾ ਸੀ। ਜਦੋਂ ਸੂਰਜ ਦੀ ਕਿਰਨ ਆਈ ਕਮਰੇ ਦੇ ਵਿੱਚ, ਚਾਨਣ ਹੋਇਆ, ਤੇ ਫਿਰ ਪਤਾ ਲੱਗਾ ਵੀ ਨਹੀਂ, ਜਿਹੜਾ ਮੇਰਾ ਵਿਸ਼ਵਾਸ ਸੀ ਇਹ ਕੋਈ ਬਹੁਤਾ ਸਟੈਂਡ ਨਹੀਂ ਕਰਦਾ, ਵੀ ਇਹ ਗੱਲ ਗਲਤ ਹੈ, ਵੀ ਹੈਗੀ ਰੱਸੀ ਸੀ ਤੇ ਮੈਂ ਸੱਪ ਸਮਝ ਕੇ ਵਿਸ਼ਵਾਸ ਕਰਕੇ ਮੈਂ ਡਰਦਾ ਰਿਹਾ, ਡਰਦਾ ਰਿਹਾ, ਡਰਦਾ ਰਿਹਾ, ਡਰਦਾ ਰਿਹਾ। ਹੁਣ ਇੱਦਾਂ ਹੀ ਜਦੋਂ ਸਾਡੀ ਜ਼ਿੰਦਗੀ ਵਿੱਚ ਗੁਰੂ ਵਾਲਾ ਗਿਆਨ ਨਹੀਂ ਨਾ ਹੁੰਦਾ ਤੇ ਬਹੁਤੀਆਂ ਚੀਜ਼ਾਂ ਤੇ ਮੈਂ ਆਪੇ ਵਿਸ਼ਵਾਸ ਰੱਖ ਕੇ ਡਰਦਾ ਰਹਿੰਦਾ, ਆਪੇ ਵਿਸ਼ਵਾਸ ਰੱਖ ਕੇ। ਤੇ ਮੈਂ ਇਹ ਚਾਹੁੰਦਾ ਵਾਂ ਵੀ ਮੇਰਾ ਜਿਹੜਾ ਇਹ ਭਰਮ ਬਣਿਆ ਹੋਇਆ ਨਾ, ਜਿਹੜਾ ਇਲਿਊਜ਼ਨ ਬਣਿਆ ਹੋਇਆ, ਜਿਹੜੀ ਚੀਜ਼ ਉੱਤੇ ਮੈਂ ਵਿਸ਼ਵਾਸ ਰੱਖਿਆ, ਇਹਨੂੰ ਕੋਈ ਤੋੜੇ ਨਾ। ਮਤਲਬ ਬੱਚੇ ਦੇ ਖਿਡੌਣੇ ਵਾਂਗੂ ਅਸੀਂ ਆਪਣੇ ਝੂਠੇ ਫੇਥ ਦੇ ਉੱਤੇ ਵੀ ਇੰਨਾ, ਮਤਲਬ ਇੰਨਾ ਉਹਦੇ ਨਾਲ ਮੁਹੱਬਤ ਕਰਦੇ ਹਾਂ ਝੂਠੇ ਵਿਸ਼ਵਾਸ ਉੱਤੇ ਵੀ, ਵੀ ਜਿਵੇਂ ਬੱਚੇ ਦਾ ਖਿਡੌਣਾ ਟੁੱਟ ਜਾਵੇ ਤੇ ਉਹ ਵਿਲਕਦਾ, ਜਦੋਂ ਸਾਡਾ ਸਾਨੂੰ ਲੱਗਦਾ ਹੈ ਵੀ ਜਿਹੜਾ ਮੇਰਾ ਇੱਕ ਭਰੋਸਾ ਜਿਹਾ ਬਣਿਆ ਹੋਇਆ ਨਾ, ਜਿਹੜਾ ਵਿਸ਼ਵਾਸ ਜਿਹਾ ਬਣਿਆ ਹੋਇਆ ਹੈ, ਇਹ ਟੁੱਟੇ ਨਾ, ਜਿਹੜਾ ਖਲੋਤਾ ਹੀ ਗਲਤ ਬੇਸ ਉੱਤੇ ਹੈ। ਤੋ ਮਹਾਰਾਜ ਨੇ ਤੇ ਬਾਣੀ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ, ਇੱਕ ਬਚਨ ਹੈ ਗੁਰਦੇਵ ਦਾ, ਆਖਿਆ ਜਿਨ ਸ਼ਰਧਾ ਰਾਮ ਨਾਮ ਲਾਗੀ, ਜਿਨ੍ਹਾਂ ਦੀ ਸ਼ਰਧਾ ਸੱਚੀ ਰੱਬ ਦੇ ਨਾਲ ਲੱਗੀ ਆ, ਇਹ ਹੈ ਅਸਲੀ ਸ਼ਰਧਾ। ਜੇ ਇਹਨੂੰ ਕਹਿੰਦੇ ਨੇ ਵਿਸ਼ਵਾਸ, ਸ਼ਰਧਾ ਦਾ ਮਤਲਬ ਵਿਸ਼ਵਾਸ ਵੀ ਹੈ। ਜਿਨ ਸ਼ਰਧਾ ਰਾਮ ਨਾਮ ਲਾਗੀ, ਤਿੰਨ ਦੂਜੇ ਚਿੱਤ ਨਾ ਲਾਇਆ ਰਾਮ। ਉਹ ਫਿਰ ਹੋਰ ਕਿਸੇ ਦੂਜੇ ਨਾਲ ਚਿੱਤ ਨਹੀਂ ਲਾਉਂਦੇ, ਉਹਨਾਂ ਦਾ ਫਿਰ ਦੂਜੇ ਉੱਤੇ ਵਿਸ਼ਵਾਸ ਹੈ ਹੀ ਕੋਈ ਨਹੀਂ। ਉਹਨਾਂ ਨੂੰ ਪਤਾ ਹੈ ਵੀ ਰੱਬ ਤੋਂ ਬਿਨਾਂ ਹੋਰ ਇੱਥੇ ਕੋਈ ਵੀ ਐਗਜ਼ਿਸਟ ਨਹੀਂ ਕਰਦਾ, ਹੈ ਹੀ ਨਹੀਂ ਵਿਸ਼ਵਾਸ। ਤੇ ਜਿਹੜੇ ਜਿਨ੍ਹਾਂ ਦੀ ਸ਼ਰਧਾ ਰੱਬ ਦੇ ਨਾਮ ਨਾਲ, ਗੁਰੂ ਦੀ ਵਿਚਾਰਨਾ ਨਹੀਂ ਲੱਗੀ, ਉਹ ਸਹਿਮੇ ਰਹਿੰਦੇ ਨੇ, ਉਹ ਡਰੇ ਰਹਿੰਦੇ ਨੇ। ਉਹਨਾਂ ਨੂੰ ਕੋਈ ਪਤਾ ਨਹੀਂ ਕਿਹੜੇ ਪੰਡਿਤ ਨੇ ਆਣ ਕੇ ਕੀ ਕਹਿ ਜਾਣਾ, ਕਿਹੜੇ ਬਾਬੇ ਨੇ ਆਣ ਕੇ ਕੀ ਜਾਣਾ, ਤੇ ਮੁੜ ਕੇ ਫਿਰ ਉਹਨਾਂ ਓਦਾਂ ਹੀ ਵਿਲਕਦੇ ਰਹਿਣਾ। ਪਰ ਜਿਨ੍ਹਾਂ ਦਾ ਵਿਸ਼ਵਾਸ ਗੁਰੂ ਦੀ ਹੋਂਦ ਉੱਤੇ ਬਣ ਗਿਆ, ਰੱਬ ਦੀ ਹੋਂਦ ਉੱਤੇ ਬਣ ਗਿਆ ਨਾ, ਜਿਹਨੂੰ ਇਹ ਪਤਾ ਲੱਗਿਆ ਲੱਗ ਗਿਆ ਵੀ ਕਰਨ ਕਾਰਨ ਪ੍ਰਭ ਏਕ ਹੈ, ਦੂਜਾ ਨਾ ਹੀ ਕੋਈ, ਦੂਜਾ ਕੋਈ ਵੀ ਨਹੀਂ ਹੈਗਾ, ਮਤਲਬ ਇੱਕ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ। ਤੇ ਫਿਰ ਜਿਹੜੇ ਇਹ ਮੈਨੂੰ ਕਹਿੰਦੇ ਨੇ ਵੀ ਉਹਤੇ ਵਿਸ਼ਵਾਸ ਕਰ, ਉਹਤੇ, ਇਹ ਸਾਰੇ ਦੂਜੇ ਨੇ, ਇਹ ਉਹ ਰੱਸੀਆਂ ਨੇ ਜਿਨ੍ਹਾਂ ਨੂੰ ਮੈਂ ਸੱਪ ਸਮਝ ਕੇ ਡਰ ਰਿਹਾ, ਹੈ ਹੀ ਇੱਕ ਹੈ। ਮਹਾਰਾਜ ਦਾ ਬਚਨ ਪੜ੍ਹ ਰਿਹਾ ਮੈਂ, ਉਹਨਾਂ ਆਖਿਆ ਜਿਨ ਸ਼ਰਧਾ ਰਾਮ ਨਾਮ ਲਾਗੀ, ਤਿੰਨ ਦੂਜੇ ਚਿੱਤ ਨਾ ਲਾਇਆ ਰਾਮ। ਉਹਨਾਂ ਨੇ ਫਿਰ ਹੋਰ ਕਿਸੇ ਦੂਜੀ ਚੀਜ਼ ਨਾਲ ਚਿੱਤ ਨਹੀਂ ਜੋੜਿਆ। ਤੇ ਜਿਨ੍ਹਾਂ ਦਾ ਇੱਕ ਰੱਬ ਤੇ ਵਿਸ਼ਵਾਸ ਨਹੀਂ ਹੁੰਦਾ, ਉਹਨਾਂ ਨੂੰ ਨਜ਼ਰਾਂ ਵੀ ਲੱਗ ਜਾਂਦੀਆਂ, ਉਹਨਾਂ ਨੂੰ ਤੰਤਰ ਮੰਤਰ ਵੀ ਸਤਾਉਂਦੇ ਰਹਿੰਦੇ ਨੇ, ਸਾਰਾ ਕੁਝ ਹੀ ਉਹਨਾਂ ਦੇ ਨਾਲ ਵਾਪਰਦਾ। ਨਜ਼ਰ ਨੁਜ਼ਰ ਵੈਸੇ ਕੋਈ ਨਹੀਂ ਲੱਗਦੀ, ਪਰ ਉਹ ਸਹਿਮੇ ਹੀ ਇੰਨੇ ਰਹਿੰਦੇ ਨੇ, ਸਹਿਮੇ ਹੀ ਇੰਨੇ ਰਹਿੰਦੇ ਨੇ, ਡਰੇ ਹੀ ਇੰਨੇ ਰਹਿੰਦੇ ਨੇ। ਉਹਨਾਂ ਨੂੰ ਕਿਸੇ ਨੇ ਮੇਰੇ ਤੇ ਤੰਤਰ ਕਰ ਦਿੱਤਾ, ਕਿਸੇ ਨੇ ਮੇਰੇ ਤੇ ਮੰਤਰ ਕਰ ਦਿੱਤਾ, ਕਿਸੇ ਨੇ ਮੇਰੇ ਨੂੰ ਨਜ਼ਰ ਲਾ ਦਿੱਤੀ। ਜਿਹਨੂੰ ਇਸ ਗੱਲ ਦਾ ਵਿਸ਼ਵਾਸ ਹੋ ਗਿਆ ਵੀ ਦੁੱਧ ਬਿਨ ਦੂਜਾ ਨਾ ਹੀ ਕੋਏ, ਦੂਜਾ ਹੈ ਹੀ ਕੋਈ ਨਹੀਂ, ਹੁਣ ਦੂਜਾ ਕੌਣ ਹੈ, ਕੋਈ ਵੀ ਨਹੀਂ ਹੈ, ਦੂਜਾ ਇੱਕੋ ਹੀ ਹੈ। ਜਦੋਂ ਦੂਜਾ ਹੈ ਹੀ ਕੋਈ ਨਹੀਂ, ਫਿਰ ਦੂਜੀਆਂ ਰੱਸੀਆਂ ਨੂੰ ਸੱਪ ਕਿਉਂ ਸਮਝਣਾ ਆਪਾਂ, ਐਵੇਂ ਕਿਉਂ ਡਰੇ ਫਿਰਦੇ ਹਾਂ। ਦੁੱਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ, ਤੂੰ ਹੀ ਕਰਤਾਰ ਹੈ, ਤੇਰੇ ਤੋਂ ਬਿਨਾਂ ਹੋਰ ਕੌਣ ਹੈ। ਤੇਰਾ ਜ਼ੋਰ, ਤਾਕਤ ਵੀ ਤੇਰੀ ਹੈ, ਤੇਰਾ ਜ਼ੋਰ ਤੇਰੀ ਮਨ ਟੇਕ, ਤੇਰੀ ਮੇਰੇ ਮਨ ਵਿੱਚ ਟੇਕ ਹੈ। ਸਦਾ ਸਦਾ ਜਪ ਨਾਨਕ ਏਕ, ਇਸ ਕਰਕੇ ਇੱਕ ਨੂੰ ਹੀ ਜਪਣਾ। ਤੋ ਜਿੱਦਣ ਅਸੀਂ ਪੂਰਾ ਵਿਸ਼ਵਾਸ ਇਸ ਤਰੀਕੇ ਨਾਲ ਲੈ ਆਉਂਦਾ ਨਾ, ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਡੀਆਂ ਦਾ ਹੱਲ ਹੋ ਜਾਵੇਗਾ। ਉਦਣ ਤੁਹਾਨੂੰ ਕੋਈ ਡਰਾ ਨਹੀਂ ਪਾਵੇਗਾ, ਤੁਹਾਨੂੰ ਕੋਈ ਇਹ ਨਹੀਂ ਕਵੇਗਾ ਵੀ ਨੁਕਸਾਨ ਜੇ ਤੁਹਾਡਾ ਹੋ ਗਿਆ
ਤੇ ਫਲਾਣੇ ਨੇ ਕਰਤਾ ਜੀ, ਤੁਸੀਂ ਇਸ ਦਿਨ ਉਸ ਬਾਬੇ ਦੀ ਗੱਲ ਨਹੀਂ ਸੀ ਮੰਨੀ ਤਾਂ ਕਰਕੇ ਤੁਹਾਨੂੰ ਇੱਦਾਂ ਹੋ ਗਿਆ। ਫਿਰ ਨਹੀਂ ਇਹਨਾਂ ਚੀਜ਼ਾਂ ਦੇ ਵਿਸ਼ਵਾਸ ਬੰਦੇ ਦਾ ਰਹਿੰਦਾ ਵੀ ਨੁਕਸਾਨ ਕੁੱਲ ਦੁਨੀਆਂ ਦੇ ਹੁੰਦੇ ਨੇ ਇੱਥੇ, ਬਾਬਿਆਂ ਦੇ ਨੁਕਸਾਨ ਨਹੀਂ ਹੁੰਦੇ, ਇੱਕ ਡੇਰਾ ਹੋਰ ਖੁੱਲ ਜਾਵੇ ਤੇ ਉਹਨਾਂ ਦਾ ਵੀ ਨੁਕਸਾਨ ਹੋ ਜਾਂਦਾ, ਚੇਲੇ ਅੱਧੇ ਉੱਧਰ ਭੱਜ ਜਾਂਦੇ ਨੇ, ਉਹਨਾਂ ਦੇ ਨੁਕਸਾਨ ਕਿਤੇ ਥੋੜੇ ਹੁੰਦੇ ਨੇ। ਜੇ ਤੁਹਾਨੂੰ ਲੱਗਦਾ ਵੀ ਸਾਡਾ ਨੁਕਸਾਨ ਹੋ ਰਿਹਾ ਤੇ ਬਾਬਿਆਂ ਦੇ ਚਾਰ ਚੇਲੇ ਛੱਡ ਕੇ ਚਲੇ ਜਾਣ ਉਹਨਾਂ ਨੂੰ ਤੇ ਨੁਕਸਾਨ ਉਹਨਾਂ ਦਾ ਵੀ ਹੁੰਦਾ, ਉਹਨਾਂ ਦੀ ਕੋਈ ਆਓ ਭਗਤੀ ਘੱਟ ਜਾਵੇ ਤੇ ਨੁਕਸਾਨ ਉਹਨਾਂ ਦਾ ਵੀ ਹੁੰਦਾ, ਫਿਰ ਸਾਡਾ ਇਕੱਲਿਆਂ ਦਾ ਥੋੜਾ ਹੁੰਦਾ ਦੁਨੀਆਂ ਦੇ ਵਿੱਚ ਨੁਕਸਾਨ। ਬਿਜ਼ਨਸ ਜਿਹੜੇ ਨੇ ਉਹ ਤੇ ਸਾਰਿਆਂ ਦੇ ਘੱਟਦੇ ਨੇ, ਸਾਰਿਆਂ ਦੇ ਵੱਧਦੇ ਵੀ ਨੇ। ਤੋ ਮਹਾਰਾਜ ਨੇ ਅੱਜ ਬਖਸ਼ਿਸ਼ ਕੀਤੀ, ਜੇ ਤੇਰਾ ਰੱਬ ਦੀ ਹੋਂਦ ਉੱਤੇ ਵਿਸ਼ਵਾਸ ਨਹੀਂ ਬੱਝੇਗਾ ਤੇ ਤੂੰ ਡੋਲਦਾ ਹੀ ਰਹੇਗਾ, ਡੋਲਦਾ ਹੀ ਰਹੇਗਾ। ਮਨ ਪ੍ਰਤੀਤ ਨਾਇਆ ਸਹਿਜ ਨਾ ਲੱਗੋ ਭਾਵ, ਸਹਿਜ ਟਿਕਾ ਵਿੱਚ ਪ੍ਰੇਮ ਨਹੀਂ ਬੱਝੇਗਾ ਤੇਰਾ, ਅਡੋਲਤਾ ਨਹੀਂ ਆਵੇਗੀ ਅੰਦਰ। ਸ਼ਬਦ ਹੈ ਸਾਧ ਨਾ ਪਾਇਆ, ਗੁਰੂ ਦੇ ਸ਼ਬਦ ਵਿੱਚੋਂ ਜੇ ਤੈਨੂੰ ਸਵਾਦ ਨਹੀਂ ਆ ਰਿਹਾ, ਗੁਰੂ ਦੀ ਵਿਚਾਰ ਵਿੱਚੋਂ ਜੇ ਤੈਨੂੰ ਸਵਾਦ ਨਹੀਂ ਆ ਰਿਹਾ ਤੇ ਮਨ ਹੱਠ ਕਿਆ ਗੁਣ ਗਾਏ। ਮਨ ਦੇ ਹੱਠ ਦਾ ਮਤਲਬ ਸਮਝਦੇ, ਮਨ ਹੱਠ ਦਾ ਅਰਥ ਹੁੰਦਾ ਮਨ ਦੀ ਝੂਠੀ ਜਿੱਦ ਕਰਕੇ। ਸਾਡੀਆਂ ਜਿੱਦਾਂ ਵੀ ਇੱਦਾਂ ਦੀਆਂ ਹੁੰਦੀਆਂ, ਬੰਦਾ ਕਹਿੰਦਾ ਮੈਂ ਇੱਦਾਂ ਕਰਾਂਗਾ ਆਪਣੇ ਆਪ ਨੂੰ ਸ਼ਾਇਦ ਗੁਰੂ ਖੁਸ਼ ਹੋ ਜਾਵੇਗਾ, ਲੋੜ ਹੀ ਨਹੀਂ ਮਨ ਹੱਠ ਦੀ, ਕੋਈ ਜਿੱਦ ਕਰਨ ਦੀ ਲੋੜ ਹੀ ਨਹੀਂ, ਕਾਹਦੀ ਜਿੱਦ ਕਰਨੀ ਹੈ। ਜਿਵੇਂ ਬੱਚਾ ਜਿੱਦ ਕਰਕੇ ਕਈ ਵਾਰ ਕੋਈ ਚੀਜ਼ ਮੰਗਦਾ ਨਾ ਤੇ ਉਹਦੀ ਤੇ ਜਿੱਦ ਬੜੀ ਲਿਮਿਟਡ ਹੁੰਦੀ ਹੈ, ਜਿੱਦ ਉਹਦੀ ਇੱਦਾਂ ਹੁੰਦੀ ਹੈ ਵੀ ਕੁਝ ਬੱਚੇ ਥੱਲੇ ਲੇਟਣ ਲੱਗ ਪੈਂਦੇ ਨੇ ਕਿ ਕੋਈ ਚੀਜ਼ ਨੂੰ ਮੰਗਣ ਵਾਸਤੇ, ਕੁਝ ਬੱਚੇ ਥੱਲੇ ਲੇਟਣ ਲੱਗ ਪੈਂਦੇ ਨੇ, ਕੁਝ ਬਾਜ਼ਾਰ ਵਿੱਚ ਰੋਣ ਲੱਗ ਪੈਣਗੇ ਉੱਚੀ ਉੱਚੀ, ਬਸ ਇੰਨਾ ਨਾ ਕੋਈ ਚੀਕਾਂ ਮਾਰਨ ਲੱਗ ਪੈਣਾ, ਬੱਚੇ ਦੀ ਜਿੱਦ ਬੜੀ ਲਿਮਿਟਡ ਜੀ ਹੈ। ਪਰ ਧਾਰਮਿਕ ਲੋਕਾਂ ਦੀ ਜਿੱਦ ਬੜੀ ਅਥਰੀ ਹੁੰਦੀ ਹੈ, ਇਹ ਕੀ ਕਰਦੇ ਨੇ, ਕੋਈ ਪੁੱਠਾ ਲਟਕਿਆ, ਕੋਈ ਠੰਡੇ ਪਾਣੀ 'ਚ ਖਲੋਤਾ, ਕੋਈ ਧੂਣੀਆਂ ਤਪਾ ਕੇ ਬੈਠਾ ਹੋਇਆ, ਕੋਈ ਪਿੰਡੇ ਉੱਤੇ ਸਵਾਹ ਮਲ ਕੇ ਬੈਠਾ ਹੋਇਆ, ਕੋਈ ਨੰਗਾ ਤੁਰਿਆ ਫਿਰਦਾ, ਕੋਈ ਗੰਦ ਮੰਦ ਖਾ ਰਿਹਾ, ਅੱਜ ਇਹਦੀ ਹੈ ਸਾਰੀ। ਨਿਓਲੀ ਕਰਮ ਕਰੈ ਬਵਾਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ। ਆ ਧਾਰਮਿਕ ਲੋਕਾਂ ਦੀਆਂ ਜਿੱਦਾਂ ਨੇ ਸਾਰੀਆਂ, ਇਹ ਵੀ ਬੜੇ ਜਿੱਦੀ ਹੁੰਦੇ ਨੇ, ਕਹਿੰਦੇ ਵੀ ਅਸੀਂ ਤਾਂ ਜਿੱਦ ਕਰਾਂਗੇ, ਨਹੀਂ ਆਪਾਂ ਬੱਚੇ ਨਹੀਂ ਆ। ਤੇ ਬੱਚੇ ਨੂੰ ਵੀ ਮਾਂ ਕਹਿੰਦੀ ਉਹ ਸਿਆਣਾ ਬਣ ਪੁੱਤ, ਜਦੋਂ ਸਾਨੂੰ ਲੱਗੂਗਾ ਨਾ ਤੈਨੂੰ ਚੀਜ਼ ਲੈ ਦਿਆਂਗੇ, ਐਵੇਂ ਨਾ ਜੇਜੀ ਕਰ, ਐਵੇਂ ਨਾ ਲੇਟੀ ਜਾ, ਕੋਈ ਫਾਇਦਾ ਨਹੀਂ ਇਹਦਾ, ਸਮਝੇ ਨਾ ਬੇਨਤੀ ਨੂੰ। ਹੁਣ ਬੱਚਾ ਜਿੱਦ ਕਰੇ ਕਿਸੇ ਉਦਾਂ ਦੀ ਚੀਜ਼ ਲਈ ਤੇ ਕਿਵੇਂ ਲੈ ਦੂ ਪਿਓ, ਜਿੰਨੀ ਮਰਜ਼ੀ ਜਿੱਦ ਕਰ ਲਾ। ਤੋ ਧਾਰਮਿਕ ਲੋਕ ਵੀ ਜਿੱਦ ਕਰਦੇ ਨੇ, ਉਸ ਜਿੱਦ ਨੂੰ ਕੀ ਕਹਿੰਦੇ ਨੇ, ਮਨ ਦੀ ਹੱਠ, ਮਨ ਦੀ ਜਿੱਦ। ਉਦਾਂ ਭਾਵੇਂ ਬੰਦਾ ਘਰੇ ਫਿਲਟਰ ਵਾਲਾ ਪਾਣੀ ਪੀਂਦਾ ਹੋਵੇ, ਪਰ ਜਿੱਦ ਇਹ ਹੈ ਵੀ ਮੈਂ ਗੁਰਦੁਆਰੇ ਚੱਲਿਆ, ਕਿਸੇ ਧਾਰਮਿਕ ਰਿਲੀਜੀਅਸ ਪਲੇਸ ਤੇ ਚੱਲਿਆ, ਉੱਥੋਂ ਤਾਂ ਮੈਂ ਗੰਦਾ ਪਾਣੀ ਵੀ ਪੀ ਲਵਾਂਗਾ, ਸ਼ਾਇਦ ਰੱਬ ਖੁਸ਼ ਹੋ ਜਾਵੇ, ਜਿੱਦ ਹੀ ਹੈ ਨਾ, ਗੁਰੂ ਨੇ ਤਾਂ ਨਹੀਂ ਕਿਹਾ। ਕਈ ਚੀਜ਼ਾਂ ਨਾ ਬੰਦਾ ਆਪ ਹੀ, ਗੁਰੂ ਨੇ ਕਿਹਾ ਨਹੀਂ ਹੁੰਦਾ, ਆਪ ਹੀ। ਮੰਨ ਲਓ ਹੁਣ ਆਪਾਂ ਇਹਨੂੰ ਸਿੱਧੀ ਜੀ ਉਦਾਹਰਣ ਦੇ ਕੇ ਗੱਲ ਸਮਝ ਲਈਏ ਵੀ ਜਿਹੜੀ ਚੀਜ਼ ਗੁਰੂ ਨੇ ਆਲਰੇਡੀ ਮਨਾ ਕੀਤੀ ਹੋਵੇ, ਤੁਸੀਂ ਉਹ ਕਰ ਕਰਕੇ ਆਖੋ ਵੀ ਹੁਣ ਮੈਂ ਤੈਨੂੰ ਸੈਟਿਸਫਾਈ ਕਰ ਦੂੰਗਾ, ਇਹ ਕਿਵੇਂ ਹੋ ਸਕਦਾ। ਤੁਸੀਂ ਕੋਈ ਚੀਜ਼ ਨਾ ਖਾਂਦੇ ਹੋਵੋ, ਮੰਨ ਲਓ ਬਹੁਤ ਸਾਰਾ ਇੱਦਾਂ ਦੇ ਪਦਾਰਥ ਹੁੰਦੇ ਨੇ, ਕੋਈ ਟੱਬਰ ਕੋਈ ਪਰਿਵਾਰ ਦਾ ਜੀ ਖਾਂਦਾ ਕੋਈ ਨਹੀਂ ਖਾਂਦਾ, ਤੇ ਕੋਈ ਧੱਕੇ ਨਾਲ ਜਿੱਦ ਕਰਕੇ ਤੁਹਾਨੂੰ ਉਹ ਖਵਾਵੇ ਤੇ ਤੁਹਾਡੇ ਕੋਲ ਖੁਸ਼ੀ ਲਵੇਗਾ ਕਿ ਦੁੱਖੀ ਲਵੇਗਾ। ਸਾਨੂੰ ਕਾਹਦੀ ਖੁਸ਼ੀ ਹੋਵੇਗੀ ਵੀ ਜਦੋਂ ਮੈਂ ਉਹ ਖਾਂਦਾ ਹੀ ਨਹੀਂ, ਜਦੋਂ ਮੈਂ ਨਸ਼ਾ ਕਰਦਾ ਹੀ ਨਹੀਂ, ਤੂੰ ਮੇਰੇ ਮੂੰਹ 'ਚ ਪਾ ਪਾ ਕੇ ਕਹਿਣ ਡਿਆ ਵੀ ਲੈ ਹੁਣ ਹੀ ਮੇਰੇ 'ਤੇ ਤਰਸ ਕਰ, ਹੁਣ ਵੀ ਮੇਰੇ ਉਹ ਆਖੇਗਾ, ਇਹ ਤਾਂ ਤੂੰ ਡਬਲ ਗੁਨਾਹ ਕਰ ਰਿਹਾ। ਇੱਕ ਤਾਂ ਤੂੰ ਜੋ ਕਿਹਾ ਉਹਨੂੰ ਨਹੀਂ ਮੰਨ ਰਿਹਾ, ਅਤੇ ਉੱਤੋਂ ਜਿੱਦ ਇਹ ਕਰ ਰਿਹਾ ਵੀ ਜਿਹੜੀ ਚੀਜ਼ ਮੈਂ ਨਹੀਂ ਪੀਂਦਾ ਉਹ ਤੂੰ ਮੇਰੇ ਅੱਗੇ ਲਿਆਣ ਕੇ ਰੱਖੀ ਹੋਈ ਆ। ਇਸੇ ਤਰੀਕੇ ਨਾਲ ਲੋਕ ਧਾਰਮਿਕ ਬਣਨ ਦੇ ਲਈ ਜਿਹੜੀਆਂ ਜਿੱਦਾਂ ਕਰਦੇ ਨੇ ਨਾ, ਮਹਾਰਾਜ ਨੇ ਆਖਿਆ ਬੜੀ ਉਲਟੀ ਖੇਡ ਹੈ, ਅਲਮਲ ਖਾਈ ਸਿਰ ਸ਼ਾਈ ਪਾਈ, ਮੂਰਖੰਦਾ ਪੱਤ ਗਵਾਈ, ਬਿਨ ਨਾਮ ਹੈ ਕਿਸ ਥਾਂ ਨਾ ਪਾਈ। ਨਾਮ ਤੋਂ ਬਿਨਾਂ ਕੋਈ ਵੀ ਚੀਜ਼ ਥਾਂ ਨਹੀਂ ਪੈਂਦੀ, ਤੂੰ ਜੋ ਮਰਜ਼ੀ ਕਰੀ ਜਾ, ਤੈਨੂੰ ਲੱਗਦਾ ਵੀ ਮੈਂ ਇੱਦਾਂ ਦੀ ਜਿੱਦ ਕਰਨੀ, ਕਰ ਲਾ ਫਿਰ ਤੂੰ ਭਾਈ, ਤੇਰੀ ਮਰਜ਼ੀ ਹੈ। ਤੈਨੂੰ ਲੱਗਦਾ ਵੀ ਮੈਂ ਜਿੱਦ ਕਰਾਂਗਾ ਪੁੱਠਾ ਲਟਕ ਲਵਾਂਗਾ, ਲਟਕ ਲਾ। ਤੈਨੂੰ ਲੱਗਦਾ ਵੀ ਮੈਂ ਨੰਗੇ ਪੈਰੀ ਚੱਲਾਂਗਾ, ਚੱਲੀ ਜਾ ਫਿਰ। ਤੈਨੂੰ ਲੱਗਦਾ ਵੀ ਮੈਂ ਬਰਫ਼ ਦੇ ਵਿੱਚ ਬਹਿ ਕੇ ਤਪੱਸਿਆ ਕਰਾਂਗਾ, ਕਰੀ ਜਾ ਫਿਰ।
ਪਰ ਇਹ ਚੇਤੇ ਰੱਖ ਵੀ ਬਿਨ ਨਾਮ ਹੈ ਕਿਛ ਥਾਏ ਨਾ ਪਾਈ, ਨਾਮ ਤੋਂ ਬਿਨਾਂ ਕੋਈ ਵੀ ਚੀਜ਼ ਥਾਏ ਨਹੀਂ ਪੈਂਦੀ। ਤੈਨੂੰ ਲੱਗਦਾ ਹੈ ਵੀ ਮੈਂ ਇੱਦਾਂ 8 ਘੰਟੇ ਚੌਂਕੜੀ ਮਾਰਾਂਗਾ, ਤੈਨੂੰ ਲੱਗਦਾ ਹੈ ਵੀ ਮੈਂ ਇੰਨੇ ਪਾਠ ਲਗਾਤਾਰ ਹੀ ਕਰ ਦਿਆਂਗਾ, ਕਰੀ ਜਾ, ਇਹ ਹੋ ਜਾਵੇਗਾ ਇਹਦੇ ਨਾਲ। ਬਿਨ ਨਾਮ ਹੈ ਕਿਛ ਥਾਏ ਨਾ ਪਾਈ, ਨਾਮ ਤੋਂ ਬਿਨਾਂ ਕੋਈ ਚੀਜ਼ ਥਾਏ ਨਹੀਂ ਪੈਣੀ। ਨਾਮ ਦਾ ਅਰਥ ਹੈ ਜਿਹੜੀ ਗੁਰੂ ਦੀ ਵਿਵੇਕ ਵਿਚਾਰ ਹੈ, ਜਿੰਨਾ ਚਿਰ ਉਹ ਜੀਵਨ ਦਾ ਆਸਰਾ ਨਹੀਂ ਬਣੇਗੀ ਤੇ ਕੋਈ ਚੀਜ਼ ਥਾਏ ਥੋੜਾ ਪੈਣੀ ਹੈ। ਤੂੰ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਖਿਆਲ ਕਰਿਓ ਸ਼ਬਦ ਦਾ ਸਵਾਦ ਮਾਣੋ, ਗੁਰੂ ਦੇ ਸ਼ਬਦ ਦਾ ਰਸ ਮਾਣੋ, ਐਵੇਂ ਮਨ ਦੀ ਜਿੱਦ ਨਾ ਰੱਖਿਆ ਕਰੋ ਅੱਗੇ ਵੀ ਨਹੀਂ ਭਾਈ ਸਾਹਿਬ ਇੱਦਾਂ ਨਾ ਕਰ ਦਈਏ, ਇੱਦਾਂ ਨਾ ਕਰ ਦਈਏ। ਤੂੰ ਇਹ ਦੱਸ ਵੀ ਤੈਨੂੰ ਜਦੋਂ ਸੁਖਮਣੀ ਸਾਹਿਬ ਦਾ ਪਾਠ ਪੜ੍ਹਦਾ ਜਿਹੜੇ ਉਹਦੇ ਬਚਨ ਨੇ, ਉਹ ਜਿਹੜਾ ਸ਼ਬਦ ਹੈ ਉਹਦੇ ਸਵਾਦ ਨੂੰ ਕਦੀ ਮਾਣਿਆ ਹੈ ਕਿ ਨਹੀਂ ਮਾਣਿਆ? ਇਹ ਨਾ ਕਹਿ ਵੀ ਮੈਂ 51 ਕਰ ਦਿੱਤੇ, ਇਹ ਨਾ ਕਹਿ ਮੈਂ 101 ਕਰ ਦਿੱਤੇ, ਇਹ ਨਾ ਕਹਿ ਮੈਂ 40 ਕਰ ਦਿੱਤੇ। ਇਹ ਦੱਸ ਵੀ ਉਹਦਾ ਸਵਾਦ ਵੀ ਆਇਆ ਸ਼ਬਦ ਦਾ ਕਿ ਨਹੀਂ ਆਇਆ, ਜੋ ਉਹਦੇ ਵਿੱਚ ਮੈਸੇਜ ਸੀ ਉਹ ਵੀ ਜੀਵਨ ਵਿੱਚ ਲਾਗੂ ਕੀਤਾ ਕਿ ਨਹੀਂ ਕੀਤਾ, ਇਹ ਦੱਸ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਸ਼ਬਦ ਹੈ ਸਾਧਨਾ ਪਾਇਓ ਮਨ ਹੱਠ ਕਿਆ ਗੁਣ ਗਾਏ, ਐਵੇਂ ਜਿੱਦ ਜੀ ਕਰਕੇ ਬੈਠਾ। ਹੁਣ ਤੇ ਜਿਦਾਂ ਵਾਲੇ ਪਾਠ ਵੀ ਚੱਲਦੇ ਨੇ, ਜਿਦਾਂ ਵਾਲੇ ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸੱਚ ਸਮਾਏ। ਸਤਿਗੁਰ ਨੇ ਆਖਿਆ ਹੇ ਨਾਨਕ ਉਹ ਪ੍ਰਵਾਨ ਹੈ ਜਿਹਨੇ ਗੁਰੂ ਵੱਲ ਮੁੱਖ ਕਰ ਲਿਆ ਤੇ ਜਿਹੜਾ ਸੱਚ ਵਿੱਚ ਸਮਾ ਗਿਆ, ਜਿਹਨੇ ਆਪਣੇ ਲਾਈਫ ਸਟਾਈਲ ਨੂੰ ਸੱਚਾ ਬਣਾ ਲਿਆ। ਸੱਚੇ ਦਾ ਭਾਵ ਹੈ ਰੱਬ ਦੀ ਹੋਂਦ ਦਾ ਅਹਿਸਾਸ ਕਰਕੇ ਜਿਉਣ ਵਾਲਾ, ਉਹਦੇ ਭਾਣੇ ਵਿੱਚ ਚੱਲਣ ਵਾਲਾ ਬਣਾ ਲਿਆ, ਉਹ ਪ੍ਰਵਾਨ ਹੈ। ਅਗਲਾ ਬਚਨ ਹੈ ਜੀ, ਮਹਲਾ ਤੀਜਾ ਆਪਣਾ ਆਪ ਨਾ ਪਛਾਣੈ ਮੂੜਾ। ਮੂੜਾ ਕਹਿੰਦੇ ਨੇ ਜੀ ਮੂਰਖ ਨੂੰ। ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮੂਰਖ ਆਪਣੇ ਆਪੇ ਦੀ ਪਛਾਣ ਨਹੀਂ ਕਰਦਾ, ਆਪਣੇ ਆਪੇ ਨੂੰ ਕਦੀ ਵੀ ਪਛਾਣਦਾ ਨਹੀਂ ਹੈ ਵੀ ਮੈਂ ਕੀ ਹਾਂ, ਤੇ ਦੂਜਿਆਂ ਨੂੰ ਗੱਲਾਂ ਕਰ ਕਰਕੇ ਉਹਨਾਂ ਨੂੰ ਦੁੱਖ ਦਿੰਦਾ। ਸਾਡੀ ਕਮਿਊਨਿਟੀ ਦੀ ਵੀ ਸਿਚੁਏਸ਼ਨ ਇਹੋ ਹੀ ਬਣ ਗਈ, ਸਾਰਿਆਂ ਦੀ ਇਹੋ ਬਣ ਗਈ। ਗੱਲ ਤੇ ਇਹ ਵੀ ਮੈਂ ਜੋ ਕਰ ਰਿਹਾ ਹਾਂ, ਹੁਣ ਕਈ ਵਾਰ ਨਾ ਜਿਹੜੀ ਐਨਕ ਅਸੀਂ ਕਿਸੇ ਦੂਜੇ ਲਈ ਲਾਈ ਹੁੰਦੀ ਹੈ ਉਹ ਸਾਡੇ ਆਪਣੇ ਲਈ ਨਹੀਂ ਹੁੰਦੀ, ਵੀ ਜਿਹੜੀ ਨਿਗਾਹ ਜਿਹੜਾ ਅਸੀਂ ਕਿਸੇ ਦੂਜੇ ਤੋਂ ਕਰ ਚਾਹੁੰਦੇ ਹਾਂ ਵੀ ਉਹ ਇੱਦਾਂ ਕਰੇ, ਆਪਣੇ ਆਪ ਲਈ ਬੰਦਾ ਉਦਾਂ ਦੀ ਚੀਜ਼ ਨਹੀਂ ਕਰਦਾ। ਲੋੜ ਹੈ ਵੀ ਭਾਈ ਜੇ ਤੂੰ ਕੋਈ ਜ਼ੁਬਾਨ ਤੋਂ ਬੋਲ ਕੱਢ ਰਿਹਾ ਤੇ ਆਪਣੇ ਆਪੇ ਦੀ ਪਛਾਣ ਵੀ ਤੇ ਕਰਨਾ, ਆਪਣੇ ਆਪੇ ਨੂੰ ਪਛਾਣ। ਆਪਣਾ ਆਪ ਨਾ ਪਛਾਣੈ ਮੂੜਾ। ਸਭ ਤੋਂ ਵੱਡੀ ਲੋੜ ਹੁੰਦੀ ਹੈ ਆਪਣੇ ਆਪੇ ਦੀ ਪਛਾਣ ਕਰਨ ਦੀ। ਅਵਰਾ ਆਖ ਦੁਖਾਏ, ਤੇ ਦੂਜਿਆਂ ਨੂੰ ਬੋਲ ਬੋਲ ਕੇ ਦੁੱਖ ਦਿੰਦਾ ਕਈ ਵਾਰ। ਜਿਹੜੀ ਗੱਲ ਮੈਂ ਆਪਣੀ ਲਾਈਫ ਚ ਇੰਪਲੀਮੈਂਟ ਨਹੀਂ ਕੀਤੀ, ਮੈਂ ਚਾਹੁੰਦਾ ਵੀ ਸਾਰੇ ਉਹਨੂੰ ਕਮਾਉਣ, ਸਾਰੇ ਉਹਨੂੰ ਉਦਾਂ ਮੰਨਣ।

0: ਮਹਾਰਾਜ ਨੇ ਆਖਿਆ ਵੀ ਇਹਦੀ ਜਿਹੜੀ ਇਹ ਵਾਦੀ ਆ ਨਾ, ਖਸਲਤ ਕਹਿੰਦੇ ਨੇ ਵੀ ਵਾਦੀ ਨੂੰ, ਜਿਵੇਂ ਆਦਤ ਨੂੰ ਕਹਿੰਦੇ ਨੇ ਖਸਲਤ। ਮੁੰਡੇ ਦੀ ਖਸਲਤ ਨਾ ਗਈਆ, ਅੰਨੇ ਦੀ ਮੁੱਢ ਤੋਂ ਖਸਲਤ ਆਦਿ ਤੇ ਆਦਤ ਤੇ ਜਾਂਦੀ ਕੋਈ ਨੀ ਨਾ, ਵਾਦੀ ਤੇ ਜਾਂਦੀ ਕੋਈ ਨੀ, ਆਦਤਾਂ ਸੁਭਾਅ ਸਭ ਕੁਝ ਉਦਾਂ। ਹੁਣ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਵੀ ਆਪਣੀਆਂ ਆਦਤਾਂ ਤੇ ਸੁਭਾਅ ਨੂੰ ਛੱਡਣਾ। ਕਈ ਵਾਰ ਨਾ ਬੰਦਾ ਸਰੀਰ ਦੇ ਚੋਲੇ ਬਦਲ ਲੈਂਦਾ ਪਰ ਆਪਣੇ ਸੁਭਾਅ ਨੂੰ ਕਦੀ ਵੀ ਛੱਡਦਾ ਨਹੀਂ ਹੈ। ਕਰਨੇ ਉਹਨਾਂ ਨੇ ਉਹ ਕੰਮ ਹੀ ਹੁੰਦੇ ਆ, ਕੰਮ ਉਹ ਹੀ ਕਰਨੇ ਹੁੰਦੇ ਆ, ਬਸ ਕੀ ਬਦਲਿਆ ਹੁੰਦਾ, ਸਰੀਰ ਦਾ ਚੋਲਾ ਬਦਲਿਆ ਹੁੰਦਾ ਉਹਨਾਂ ਨੇ। ਜਿਵੇਂ ਸੱਪ ਨੇ ਕੱਢਣਾ ਜ਼ਹਿਰ ਹੀ ਹੁੰਦਾ, ਮਾਰਨੇ ਡੰਗ ਹੀ ਹੁੰਦੇ ਆ, ਪਰ ਉਹਨੇ ਕੇਵਲ ਆਪਣੀ ਕੁੰਜ ਲਾਈ ਹੁੰਦੀ ਆ। ਇੱਦਾਂ ਜਿਹੜਾ ਸੁਭਾਅ ਵਿੱਚ ਜਿਹਦੇ ਡੰਗਣਾ ਲਿਖਿਆ ਹੋਇਆ, ਜਿਹਨੇ ਸੁੱਟਣਾ ਜ਼ਹਿਰ ਹੀ ਹੈ, ਉਹਨੇ ਆਪਣੀ ਕੁੰਜ ਹੀ ਲਾਈ ਹੁੰਦੀ ਹੈ ਵੀ ਫਰਕ ਇਹ ਪਊਗਾ ਵੀ ਇਹਦੇ ਨਾਲ ਹੁਣ ਥੋੜਾ ਜਿਹਾ ਲੋਕਾਂ ਵਿੱਚ ਇਹ ਬਣ ਜਾਊ ਵੀ ਬੰਦਾ ਬੜਾ ਧਾਰਮਿਕ ਹੈ, ਵੀ ਇਹਨੇ ਤੇ ਚੋਲਾ ਪਾਇਆ ਹੋਇਆ, ਇਹਨੇ ਤੇ ਬੜਾ ਸੋਹਣਾ ਦਸਤਾਰਾ ਸਜਾਇਆ ਹੋਇਆ, ਪਰ ਅੰਦਰ ਦਾ ਸੁਭਾਅ ਤਾਂ ਨਹੀਂ ਨਾ ਬਦਲਿਆ, ਉਹਨੂੰ ਨਹੀਂ ਬਦਲਿਆ, ਉਹਨੂੰ ਨਹੀਂ ਚੇਂਜ ਕੀਤਾ। ਆਖਿਆ ਖਸਲਤ ਨਹੀਂ ਗਈ, ਵਾਦੀ ਨਹੀਂ ਗਈ, ਆਦਤ ਨਹੀਂ ਗਈ, ਉਹ ਸੁਭਾਅ ਥੋੜਾ ਗਵਾਇਆ। ਸੁਭਾਅ ਵਿੱਚ ਕ੍ਰੋਧ ਵੀ ਉਦਾਂ ਹੈ, ਲੋਭ ਵੀ ਉਦਾਂ ਹੈ, ਤੇਰ ਮੇਰ ਵੀ ਉਦਾਂ ਹੈ, ਹੰਕਾਰ ਵੀ ਉਦਾਂ, ਨਿਮਰਤਾ ਤੇ ਹੈ ਹੀ ਕੋਈ ਨਹੀਂ, ਪਰ ਚੋਲਾ ਬਦਲ ਲਿਆ, ਬਾਹਰੋਂ ਰਹਿਣ ਕਿਤੇ ਹੋਰ ਲੱਗ ਪਿਆ। ਤੇ ਕਈ ਵਾਰ ਬੰਦਾ ਜਗ੍ਹਾ ਬਦਲ ਲੈਂਦਾ, ਘਰਾਂ ਤੋਂ ਗੁਰਦੁਆਰਿਆਂ ਵਿੱਚ ਆ ਜਾਂਦਾ, ਪਰ ਸੁਭਾਅ ਉਹ ਤੇ ਉਹ ਰਹਿੰਦਾ ਨਾ, ਉੱਥੇ ਨਹੀਂ ਕੋਈ ਫਰਕ ਪੈਂਦਾ। ਪਹਿਲਾਂ ਘਰਦਿਆਂ ਨਾਲ ਲੜਦਾ ਫਿਰਦਾ ਸੀ, ਹੁਣ ਬਾਹਰਦਿਆਂ ਨਾਲ ਲੜਦਾ ਫਿਰਦਾ, ਫਰਕ ਹੀ ਹੈ। ਤੋ ਮਹਾਰਾਜ ਨੇ ਆਖਿਆ ਲੋੜ ਕਿਹਨੂੰ, ਲੋੜ ਤੇ ਖਸਲਤ ਨੂੰ ਚੇਂਜ ਕਰਨ ਦੀ ਹੈ, ਆਪਣੀ ਆਦਤ ਤੇ ਵਾਦੀਆਂ ਉੱਤੇ ਕੰਮ ਕਰਨ ਦੀ ਹੈ। ਮੁੰਡੇ ਦੀ ਖਸਲਤ ਨਾ ਗਈਆ, ਅੰਧੇ ਵਿਛੜ ਚੋਟਾਂ ਖਾਏ। ਵਿਛੜਿਆ ਜੇ ਵੀ ਹੋਇਆ, ਮਤਾਂ ਕੋਈ ਜਾਣੇ ਵੀ ਇਹਨੇ ਹੁਣ ਬਾਹਰੀ ਆਪਣਾ ਰੂਪ ਰੰਗ ਚੇਂਜ ਕੀਤਾ ਹੋਇਆ ਤੇ ਇਹ ਜੁੜਿਆ ਹੋਇਆ, ਇਹਨੇ ਨੀ ਹੁਣ ਵੀ ਵਿਛੜਿਆ ਹੈ, ਕਿਉਂਕਿ ਵਾਦੀ ਆਦਤਾਂ ਤੇ ਸੁਭਾਅ ਉਹੋ ਹੀ ਹੈ। ਬਾਬੇ ਨੇ ਆਖਿਆ ਸਾਪ ਕੁੰਜ ਛੋਡੈ ਬੇਖ ਨਹੀਂ ਛੱਡੈ, ਵੀ ਸੱਪ ਨੇ ਕੁੰਜ ਲਾਈ ਹੈ, ਜ਼ਹਿਰ ਥੋੜਾ ਛੱਡਿਆ, ਬਾਹਰੀ ਵੇਸ਼ਭੂਸ਼ਾ ਚੇਂਜ ਕੀਤੀ ਹੈ, ਜ਼ਹਿਰ ਤੇ ਉਦਾਂ ਹੀ ਹੈ, ਨਫ਼ਰਤ ਤੇ ਉਦਾਂ ਹੀ ਹੈ, ਈਰਖਾ ਤੇ ਉਦਾਂ ਹੀ ਹੈ। ਮੁੰਡੇ ਦੀ ਖਸਲਤ ਨਾ ਗਈਆ, ਅੰਧੇ ਵਿਛੜ ਚੋਟਾਂ ਖਾਏ। ਮਹਾਰਾਜ ਕਰਨਾ ਕੀ ਸੀ? ਆਖਿਆ ਸਤਿਗੁਰ ਕੇ ਭੈ ਭੰਨ ਨਾ ਘੜਿਓ। ਗੁਰੂ ਦੀ ਭੈ ਭਾਵਨੀ ਦੇ ਵਿੱਚ, ਗੁਰੂ ਦੀ ਵਿਚਾਰ ਦੇ ਵਿੱਚ ਆਪਣੇ ਆਪ ਨੂੰ ਭੰਨਣਾ ਸੀ, ਆਪਣੇ ਆਪ ਨੂੰ ਤੋੜਨਾ ਸੀ ਤੇ ਫਿਰ ਘਾੜਤ ਘੜਨੀ ਸੀ। ਹੋਇਆ ਕੀ ਵੀ ਬਾਹਰੋਂ ਤੇ ਭੈ ਭਾਵਨੀ ਕਈ ਵਾਰ ਬੜੀ ਵਿਖਾਉਂਦਾ, ਬਾਹਰੋਂ ਤੇ ਆਪਣੇ ਆਪ ਨੂੰ ਚੇਂਜ ਕਰ ਲਿਆ, ਪਰ ਅੰਦਰ ਦੀ ਆਦਤ ਤੇ ਅੰਦਰ ਦੇ ਸੁਭਾਅ ਨੂੰ ਗੁਰੂ ਦੀ ਭੈ ਭਾਵਨੀ ਵਿੱਚ ਭੰਨ ਕੇ ਘੜਿਆ ਨਹੀਂ ਹੈ, ਉੱਥੇ ਨਹੀਂ ਘੜਿਆ। ਸਤਿਗੁਰ ਕੇ ਭੈ ਭੰਨ ਨਾ ਘੜਿਓ, ਰਹਿ ਅੰਕ ਸਮਾਏ। ਇਸ ਕਰਕੇ ਰਹਿ ਗਿਆ, ਹੁਣ ਗੁਰੂ ਦੇ ਅੰਕ ਗੁਰੂ ਦੀ ਗਲਵਕੜੀ ਨਾਲ ਨਹੀਂ ਮਿਲ ਸਕਦੇ। ਅਨ ਦਿਨ ਸਹਿਸਾ ਕਦੇ ਨਾ ਚੁੱਕੈ, ਸਹਿਸਾ ਦਾ ਮਤਲਬ ਹੁੰਦਾ ਜੀ ਤੌਖਲੇ। ਸਹਿਸਾ ਦਾ ਅਰਥ ਕੀ ਹੈ? ਜਿਹਨੂੰ ਆਪਾਂ ਕਹਿੰਦੇ ਸਹਿਮ, ਉਹ ਨਹੀਂ ਦੂਰ ਹੁੰਦੇ ਜੀਵਨ ਵਿੱਚੋਂ, ਉਹ ਉਦਾਂ ਹੀ ਬਣੇ ਹੋਏ ਨੇ। ਅਨ ਦਿਨ ਸਹਿਸਾ ਕਦੇ ਨਾ ਚੁੱਕੈ, ਬਿਨ ਸ਼ਬਦ ਹੈ ਦੁੱਖ ਪਾਏ। ਸ਼ਬਦ ਤੋਂ ਬਿਨਾਂ ਕੀ ਭੋਗਦਾ ਰਹਿੰਦਾ? ਦੁੱਖ ਪਾਉਂਦਾ ਰਹਿੰਦਾ। ਕਾਮ ਕ੍ਰੋਧ ਲੋਭ ਅੰਤਰ ਸਬਲਾ, ਨਿਤ ਧੰਦਾ ਕਰਤ ਵਿਹਾਏ। ਸਬਲਾ ਦਾ ਅਰਥ ਹੁੰਦਾ ਬਲਵਾਨ, ਕਿਉਂਕਿ ਗੁਰੂ ਦੀ ਭੈ ਭਾਵਨੀ ਵਿੱਚ ਅੰਦਰ ਨੂੰ ਘੜਿਆ ਨਹੀਂ, ਇਸ ਕਰਕੇ ਅੰਦਰ ਕਾਮ ਵੀ ਉਦਾਂ ਹੀ ਹੈ, ਕ੍ਰੋਧ ਵੀ ਉਦਾਂ ਹੀ ਹੈ, ਲੋਭ ਵੀ ਉਦਾਂ ਹੀ ਹੈ ਤੇ ਬੜਾ ਬਲਵਾਨ ਹੈ ਅੰਦਰ, ਉਹ ਚੀਜ਼ਾਂ ਬੜੀਆਂ ਬਲਵਾਨ ਹੈ। ਕਾਮ ਕ੍ਰੋਧ ਲੋਭ ਅੰਤਰ ਸਬਲਾ, ਸਬਲਾ ਮਤਲਬ ਬਲਵਾਨ, ਇਹ ਚੀਜ਼ਾਂ ਉਦਾਂ ਹੀ ਅੰਦਰ ਨੇ ਸਾਰੀਆਂ। ਨਿਤ ਧੰਦਾ ਕਰਤ ਵਿਹਾਏ, ਤੋ ਕਾਮ ਕ੍ਰੋਧ ਲੋਭ ਮੋਹ ਦੇ ਧੰਦਿਆਂ ਵਿੱਚ ਹੀ ਜੀਵਨ ਨੂੰ ਗਵਾਈ ਜਾ ਰਿਹਾ। ਚਰਨ ਕਰ ਦੇਖਤ ਸੁਣ ਥਕੇ ਦੇ ਮੁਕੇ ਨੇੜੇ ਆਏ, ਰੱਬ ਵਾਲੇ ਬੰਨਿਓ ਪੈਰ ਵੀ ਥੱਕੇ ਹੋਏ ਨੇ, ਹੱਥ ਵੀ ਥੱਕੇ ਨੇ ਤੇ ਅੱਖਾਂ ਵੀ ਥੱਕੀਆਂ ਹੋਈਆਂ ਨੇ, ਤੇ ਆਖਿਆ ਦੇ ਮੁਕੇ ਨੇੜੇ ਆਏ, ਹੁਣ ਦਿਨ ਮੁੱਕਣ ਦੇ ਨੇੜੇ ਆ ਗਏ। ਏਦਾਂ ਹੀ ਜੀਵਨ ਭੰਗ ਦੇ ਪਾ ਕਹਿ ਲੋ ਚਲੇ ਗਿਆ। ਸੱਚਾ ਨਾਮ ਨਾ ਲੱਗੂ ਮੀਠਾ, ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਸੱਚਾ ਨਾਮ ਹੈ ਉਹ ਕਦੀ ਵੀ ਮਿੱਠਾ ਨਹੀਂ ਲੱਗਾ। ਸੱਚਾ ਨਾਮ ਨਾ ਲੱਗੋ ਮੀਠਾ, ਜਿਤ ਨਾਮ ਨਵ ਨਿਧ ਪਾਏ, ਜਿਹੜੇ ਨਾਮ ਵਿੱਚ ਹੀ ਸਾਰਾ ਕੁਝ ਸੀ, ਜਿੱਥੇ ਨਵ ਨਿਧੀਆਂ ਸਨ। ਜੀਵਤ ਮਰੈ ਜਿਉਂਦਿਆਂ ਮਰ ਜਾਵੇ, ਜਿਉਂਦਿਆਂ ਮਰਨਾ ਕੀ ਹੁੰਦਾ, ਸ਼ਬਦ ਮਰੋ ਫਿਰ ਜੀਵੋ, ਸਦ ਹੀ ਜਿਉਂਦਿਆਂ ਜੀ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਗੁਰੂ ਦੇ ਸ਼ਬਦ ਗੁਰੂ ਦੀ ਭੈ ਭਾਵਨੀ ਵਿੱਚ ਮਾਰ ਲੈਣਾ, ਇਹਨੂੰ ਕਹਿੰਦੇ ਨੇ ਜਿਉਂਦਿਆਂ ਜੀ ਮਰ ਜਾਣਾ। ਜਿਵੇਂ ਆਪਾਂ ਇੱਕ ਸ਼ਬਦ ਵਰਤਦੇ ਹਾਂ ਵੀ ਸਾਡੇ ਲਈ ਤੇ ਉਹ ਜਿਉਂਦਿਆਂ ਜੀ ਮਰੇ ਹੋਏ ਨੇ, ਮਤਲਬ ਮੇਰਾ ਹੁਣ ਉਹਨਾਂ ਨਾਲ ਕੋਈ ਨਾਤਾ ਨਹੀਂ ਰਿਹਾ। ਜਦੋਂ ਸਾਡਾ ਔਗਣਾਂ ਨਾਲ ਨਾਤਾ ਨਹੀਂ ਰਹਿੰਦਾ ਤੇ ਫਿਰ ਅਸੀਂ ਜਿਉਂਦਿਆਂ ਜੀ ਮਰੇ ਹੁੰਦੇ ਹਾਂ। ਤੇ ਮਰਨਾ ਕਿਵੇਂ ਹੈ, ਗੁਰੂ ਦੇ ਸ਼ਬਦ ਵਿੱਚ ਮਰਨਾ ਹੈ। ਜੀਵਤ ਮਰੈ ਮਰੈ ਪੁਨ ਜੀਵੈ, ਤਾਂ ਮੋਖ ਅੰਤਰ ਪਾਏ, ਤਾਂ ਮੁਕਤੀ ਮਿਲੇਗੀ। ਮੁਖੰਤਰ ਦਾ ਮਤਲਬ ਹੈ ਮੋਖ ਅੰਤਰ, ਮੁਕਤੀ ਮਿਲੇਗੀ, ਮੁਕਤੀ ਦੀ ਪ੍ਰਾਪਤੀ ਹੋਵੇਗੀ ਅੰਦਰ ਹੀ। ਧੁਰ ਕਰਮ ਨਾ ਪਾਇਓ ਪ੍ਰਾਣੀ, ਵਿਣ ਕਰਮਾ ਕਿਆ ਪਾਏ। ਹੁਣ ਸੱਚ ਵਾਲਾ ਕਰਮ, ਧੁਰ ਕਰਮ ਜਿਹਨੂੰ ਕਹਿੰਦੇ ਨੇ, ਆਖਿਆ ਉਹ ਨਹੀਂ ਪਾਇਆ ਤੇ ਉਹਦੀ ਬਖਸ਼ਿਸ਼ ਤੋਂ ਬਿਨਾਂ ਕੁਝ ਵੀ ਪ੍ਰਾਪਤੀ ਨਹੀਂ ਹੋਣੀ। ਗੁਰੂ ਅਮਰਦਾਸ ਮਹਾਰਾਜ ਇਹ ਸਲੋਕ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਬਚਨ ਰੱਖਦੇ ਨੇ, ਉਹ ਕਹਿੰਦੇ ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ। ਹੇ ਮੂਰਖ, ਕਿਹਨੂੰ ਸੰਭਾਲਣਾ ਹੈ, ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਸੰਭਾਲਣਾ ਹੈ। ਇਹ ਚੇਤਾ ਰੱਖੋ, ਗੁਰੂ ਦੇ ਉਪਦੇਸ਼ ਦੀ ਇੰਟਰਪ੍ਰਿਟੇਸ਼ਨ ਵੀ ਬੜੀ ਵੱਖਰੀ ਵੱਖਰੀ ਹੁੰਦੀ ਹੈ। ਗੁਰੂ ਦਾ ਅਸਲੀ ਉਪਦੇਸ਼ ਉਹੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਾਨੂੰ ਮਿਲਦਾ। ਕਈ ਵਾਰ ਗੱਲਾਂ ਬੰਦੇ ਦੀਆਂ ਆਪਦੀਆਂ ਹੁੰਦੀਆਂ ਨੇ ਤੇ ਪਾਈਆਂ ਕਿਹਦੇ ਮੂੰਹ ਜਾਂਦੀਆਂ ਨੇ, ਗੁਰੂ ਕਈਆਂ ਦੀ ਆਦਤ ਹੁੰਦੀ ਨਾ, ਜਦੋਂ ਉਹ ਚਰਚਾ ਕਰਦੇ ਨੇ ਤੇ ਆਪਦੀ ਗੱਲ ਤੁਹਾਡੇ ਮੂੰਹ ਚ ਪਾਉਂਦੇ ਨੇ, ਜਿਹੜੀ ਉਹਨਾਂ ਦੀ ਆਪਦੀ ਗੱਲ ਹੁੰਦੀ ਹੈ ਉਹਨਾਂ ਨੇ ਤੁਹਾਡੇ ਮੂੰਹ ਚ ਪਾ ਦੇਣੀ, ਬੰਦੇ ਨੂੰ ਫਸਾ ਲੈਂਦੇ ਨੇ ਇੱਦਾਂ ਹੀ। ਤੋ ਇੱਥੇ ਸੰਭਾਲ ਕਿਹਦੀ ਕਰਨੀ ਹੈ, ਗੁਰੂ ਦੇ ਸ਼ਬਦ ਦੀ, ਤੇ ਗੁਰੂ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਇਹਨੂੰ ਸੰਭਾਲਣਾ ਹੈ। ਤੋ ਬਹੁਤ ਕੁਝ ਐਸਾ ਹੁੰਦਾ ਹੈ ਸਾਧ ਸੰਗਤ ਜੀ, ਜਿੱਥੇ ਗੱਲ ਗੁਰੂ ਦੀ ਹੁੰਦੀ ਨਹੀਂ, ਗੁਰੂ ਨੇ ਉਦਾਂ ਨਹੀਂ ਕਹੀ ਹੁੰਦੀ, ਪਰ ਜਦੋਂ ਉਹਨੂੰ ਬੋਲਿਆ ਜਾਂਦਾ, ਕੋਈ ਬੁਲਾਰਾ ਸਟੇਜ ਉੱਤੇ ਬੋਲਦਾ ਤੇ ਹੁੰਦੀ ਉਹਦੀ ਆਪਣੀ ਹੈ ਤੇ ਕਹਿੰਦਾ ਕੀ ਹੈ, ਇਹ ਕਿਹਦੀ ਆ, ਗੁਰੂ ਦੀ ਆ। ਗੁਰੂ ਦਾ ਕੇਵਲ ਬਚਨ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਇਹਨੂੰ ਸੰਭਾਲਣਾ ਹੈ। ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਗਤ ਮਤ ਸ਼ਬਦੇ ਪਾਏ। ਗਤ ਤੇਰੀ ਗਤੀ ਤੇ ਮਤ ਤੈਨੂੰ ਕਿੱਥੋਂ ਪ੍ਰਾਪਤ ਹੋਣੀ, ਇਸੇ ਸ਼ਬਦ ਵਿੱਚੋਂ ਪ੍ਰਾਪਤ ਹੋਣੀ, ਹੋਰ ਨਹੀਂ ਕਿਤੋਂ ਪ੍ਰਾਪਤ ਹੋਣੀ, ਬਾਕੀ ਸਾਰਿਆਂ ਦੀ ਆਪੋ ਆਪਣੀ ਮਤ। ਬੜਾ ਕੁਝ ਐਸਾ ਸਿਰਜਿਆ ਗਿਆ ਜਿਹਨੂੰ ਅਸੀਂ ਮੰਨਦੇ ਹਾਂ ਪਰ ਉਹ ਹੈ ਗੁਰੂ ਦਾ ਨਹੀਂ, ਜੇ ਹੈ ਗੁਰੂ ਦਾ ਨਹੀਂ ਉਹ ਬਹੁਤ ਕੁਝ। ਕੁਝ ਚੀਜ਼ਾਂ ਵਕਤ ਦੀਆਂ ਹੁੰਦੀਆਂ ਨੇ, ਵਕਤ ਦੇ ਮੁਤਾਬਕ ਬਣਦੀਆਂ ਨੇ, ਵਕਤ ਦੀ ਮੰਗ ਹੁੰਦੀ ਹੈ, ਲੋੜ ਹੁੰਦੀ ਹੈ, ਵਕਤ ਬੀਤਦਾ ਹੈ ਤੇ ਲੋੜਾਂ ਮੁੱਕ ਜਾਂਦੀਆਂ, ਪਰ ਗੁਰੂ ਦਾ ਸ਼ਬਦ ਜੁਗੋ ਜੁਗ ਅਟਲ ਹੈ। ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਜੁਗੋ ਜੁਗ ਅਟਲ ਹੈ, ਇਹਨੇ ਸਦਾ ਰਹਿਣਾ, ਜੀਵਨ ਦਾ ਕਲਿਆਣ ਇਹਨੇ ਕਰਨਾ। ਜਿਹੜੀ ਹਿਸਟਰੀ ਵੀ ਹੁੰਦੀ ਹੈ ਨਾ, ਸਾਡਾ ਇਤਿਹਾਸ ਵੀ ਜਿਹੜਾ ਹੁੰਦਾ, ਇਤਿਹਾਸ ਵਕਤ ਦੀ ਉਹ ਘਟਨਾ ਹੁੰਦੀ ਹੈ ਜਿਹੜੀ ਬੀਤੀ ਹੁੰਦੀ ਆ, ਉਤੋਂ ਤੁਸੀਂ ਸਬਕ ਲੈ ਕੇ ਆਪਣੇ ਅੱਗੇ ਨੂੰ ਸਵਾਰ ਸਕਦੇ ਹੋ। ਪਰ ਇਹ ਚੇਤੇ ਰੱਖੋ ਵੀ ਉੱਥੇ ਵੀ ਸਾਡੀ ਸੁਰਤ ਵਿੱਚ ਗੁਰੂ ਦਾ ਸ਼ਬਦ ਹੀ ਕਲਿਆਣ ਕਰੇਗਾ ਸਾਡਾ, ਕਿਉਂਕਿ ਇਤਿਹਾਸ ਬੰਦਿਆਂ ਦਾ ਲਿਖਿਆ ਹੈ ਤੇ ਬਾਣੀ ਗੁਰੂ ਸਾਹਿਬ ਦੀ ਆਪ ਲਿਖੀ ਹੈ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਹੇ ਮੂਰਖਾ ਗੁਰੂ ਦੇ ਸ਼ਬਦ ਨੂੰ ਸੰਭਾਲ। ਗਤ ਮਤ ਸ਼ਬਦੇ ਪਾਏ, ਗਤੀ ਤੇ ਮਤ ਕਿੱਥੋਂ ਪ੍ਰਾਪਤ ਹੋਵੇਗੀ? ਸ਼ਬਦ ਦੇ ਵਿੱਚੋਂ, ਉਪਦੇਸ਼ ਵਿੱਚੋਂ। ਨਾਨਕ ਸਤਿਗੁਰ ਤਦ ਹੀ ਪਾਏ, ਜਾਂ ਵਿੱਚੋਂ ਆਪ ਗਵਾਏ। ਜਦੋਂ ਆਪਣੀ ਆਪੇ ਨੂੰ ਗਵਾ ਦੇਵੇਂਗਾ ਨਾ, ਆਪਣੀ ਹਉਮੈ ਨੂੰ ਗਵਾਏਗਾ, ਗੁਰੂ ਦੀ ਪ੍ਰਾਪਤੀ ਤਾਂ ਹੋਵੇਗੀ। ਨਾਨਕ ਸਤਿਗੁਰੂ ਤਦ ਹੀ ਪਾਏ, ਜਾਂ ਵਿੱਚੋਂ ਆਪ ਗਵਾਏ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਤੋ ਆਪੇ ਨੂੰ ਗਵਾਉਣਾ ਪੈਣਾ, ਆਪਣੀ ਹਉਮੈ ਨੂੰ ਛੱਡਣਾ ਪੈਣਾ। ਅਖੀਰ ਦੇ ਵਿੱਚ ਪੌੜੀ ਹੈ ਗੁਰੂ ਰਾਮਦਾਸ ਸਾਹਿਬ ਦੀ, ਜਿਸ ਦੇ ਚਿੱਤ ਵਸਿਆ ਮੇਰਾ ਸਵਾਮੀ, ਤਿਸ ਨੂੰ ਕਿਉਂ ਅੰਦੇਸਾ ਕਿਸੇ ਗੱਲੇ ਦਾ ਲੋੜੀਐ। ਮਹਾਰਾਜ ਨੇ ਆਖਿਆ, ਜਿਹਦੇ ਅੰਦਰ, ਜਿਹਦੇ ਹਿਰਦੇ ਵਿੱਚ ਰੱਬ ਵਸ ਗਿਆ ਨਾ, ਉਹਦੇ ਜੀਵਨ ਵਿੱਚ ਚਿੰਤਾ ਹੀ ਕੋਈ ਨਹੀਂ ਹੁੰਦੀ। ਅੱਜ ਜਿੰਨੇ ਸਾਡੇ ਰੋਗ ਹੁੰਦੇ ਨੇ ਕਾਹਦਾ ਕਰਕੇ ਹੁੰਦੇ ਨੇ? ਚਿੰਤਾਵਾਂ ਕਰਕੇ ਹੁੰਦੇ ਨੇ। ਚਿੰਤਾ ਹੈ ਕਿਹੜੀ ਗੱਲ ਦੀ ਹੈ? ਬਹੁਤਾ ਜਿਹੜਾ ਬਲੱਡ ਪ੍ਰੈਸ਼ਰ ਬੀਪੀ ਦੇ ਰੋਗ ਨੇ ਕਾਹਦੇ ਨੇ? ਇਹ ਚਿੰਤਾ ਰੋਗ ਹੈ। ਤੋ ਮਹਾਰਾਜ ਕਹਿੰਦੇ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚੀ ਰੱਬ ਵਸ ਦਿੰਦਾ ਨਾ, ਉਹਨਾਂ ਦੇ ਜੀਵਨ ਵਿੱਚ ਉਹ ਚਿੰਤਾ ਸਮਾਪਤ ਹੋ ਜਾਂਦੀ। ਜਿਸ ਦੇ ਚਿੱਤ ਵਸਿਆ ਮੇਰਾ ਸਵਾਮੀ, ਤਿਸ ਨੂੰ ਕਿਉਂ ਅੰਦੇਸਾ ਕਿਸੇ ਗੱਲੇ ਦਾ ਲੋੜੀਐ। ਅੰਦੇਸਾ ਵੱਲੋਂ ਚਿੰਤਾ, ਉਹਨੂੰ ਕਿਸੇ ਗੱਲ ਦੀ ਕਾਹਦੀ ਚਿੰਤਾ ਹੈ ਭਾਈ? ਹਰ ਸੁਖ ਦਾਤਾ ਸਭਨਾ ਗੱਲਾਂ ਕਾ, ਤਿਸ ਨੂੰ ਧਿਆਏ ਦਿਆਂ ਕਿਵ ਨਿਮਖ ਘੜੀ ਮੂੰਹ ਮੋੜੀਐ। ਆਖਿਆ ਰੱਬ ਨੂੰ ਧਿਆਇਆ ਕਰ, ਉਹ ਹੀ ਸੁੱਖਾਂ ਦਾ ਦਾਤਾ ਏ, ਉੱਥੋਂ ਨਿਮਖ ਮਾਤਰ ਕਿਸੇ ਘੜੀ ਵੀ ਉਹ ਤੈਨੂੰ ਵਿਸਰਨਾ ਨਹੀਂ ਚਾਹੀਦਾ। ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ, ਜਿਹਨੇ ਧਿਆਇਆ ਸਭ ਸੁੱਖ ਹੋ ਗਿਆ, ਕਲਿਆਣ ਹੀ ਹੋ ਗਿਆ, ਭਲਾ ਹੀ ਹੋ ਗਿਆ। ਨਿਤ ਸੰਤ ਜਨਾ ਕੀ ਸੰਗਤ, ਜਾਏ ਬਹੀਐ ਮੂੰਹ ਜੋੜੀਐ। ਸਤ ਸੰਗਤ ਵਿੱਚ ਬਿਆਹ ਕਰ ਮੂੰਹ ਜੋੜ ਕੇ, ਇਹ ਬੜਾ ਪ੍ਰਸਿੱਧ ਸ਼ਬਦ ਹੈ। ਆਪਾਂ ਆਮ ਕਹਿੰਦੇ ਹਾਂ ਵੀ ਇਹ ਬੰਦਾ ਬੜਾ ਮੂੰਹ ਜੋੜ ਜੋੜ ਗੱਲਾਂ ਕਰਦਾ। ਆਖਿਆ ਮੂੰਹ ਜੋੜਨਾ ਹੀ ਹੈ ਤੇ ਕਿੱਥੇ ਜੋੜ? ਸੰਗਤ ਵਿੱਚ ਜੋੜ, ਇੱਥੇ ਬਹਿ। ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ, ਸਭ ਜਨ ਕੇ ਬੰਧਨ ਤੋੜੀਐ। ਸੇਵਕ ਦੇ ਦੁੱਖ ਭੁੱਖ ਰੋਗ ਸਾਰੇ ਚਲੇ ਗਏ, ਉਹਦੇ ਬੰਧਨ ਹੀ ਟੁੱਟ ਗਏ। ਅਖੀਰ ਤੇ ਮਹਾਰਾਜ ਅਖੀਰਲੀ ਤੁਕ ਵਿੱਚ ਬਖਸ਼ਿਸ਼ ਕਰਦੇ ਨੇ, ਹਰ ਕਿਰਪਾ ਤੇ ਹੋਆ ਹਰ ਭਗਤ, ਰੱਬ ਦੀ ਕਿਰਪਾ ਦੇ ਪਾਤਰ ਬਣ ਕੇ ਹਰੀ ਦੇ ਭਗਤ ਜਿਹੜਾ ਬਣ ਗਿਆ, ਰੱਬ ਦਾ ਭਗਤ ਜਿਹੜਾ ਬਣ ਗਿਆ, ਹਰ ਭਗਤ ਜਿਨ੍ਹਾਂ ਕਹਿ ਮੂੰਹ ਡਿੱਠੈ ਜਗਤ ਤਰਿਆ ਸਭ ਲੋੜੀਐ। ਤੇ ਜਿਨ੍ਹਾਂ ਨੇ ਭਗਤਾਂ ਦਾ ਮੂੰਹ ਡਿੱਠੇ ਦਾ ਭਾਵ ਹੈ ਉਹਨਾਂ ਦੀ ਸੰਗਤ ਕਰ ਲਈ, ਉਹ ਸੰਸਾਰ ਵਿੱਚ ਤਰ ਜਾਂਦੇ ਨੇ। ਤੋ ਗੁਰੂ ਕਿਰਪਾ ਕਰੇ, ਸੰਸਾਰ ਵਿੱਚ ਬੜੀਆਂ ਹਵਾਵਾਂ ਤੱਤੀਆਂ ਚੱਲ ਰਹੀਆਂ ਨੇ, ਬੜੀਆਂ ਲਹਿਰਾਂ ਚੱਲ ਰਹੀਆਂ ਨੇ, ਕਾਮ ਦੀਆਂ, ਕ੍ਰੋਧ ਦੀਆਂ, ਲੋਭ ਦੀਆਂ, ਮੋਹ ਦੀਆਂ, ਹੰਕਾਰ ਦੀਆਂ, ਈਰਖਾ ਦੀਆਂ, ਚੌਧਰਾਂ ਦੀਆਂ, ਕਈ ਤਰ੍ਹਾਂ ਦੀਆਂ ਲਹਿਰਾਂ ਨੇ। ਤੋ ਜਿਹੜਾ ਇਹਨਾਂ ਲਹਿਰਾਂ ਤੋਂ ਪਾਸੇ ਹੋ ਗਿਆ, ਉਹ ਸੱਚੀ ਤਰ ਗਿਆ, ਜਿਹਨੇ ਫੋਕਸ, ਜਿਹਨੇ ਧਿਆਨ ਆਪਣੇ ਆਪ ਉੱਤੇ ਦੇਣਾ ਸ਼ੁਰੂ ਕਰ ਲਿਆ। ਤੋ ਗੁਰੂ ਕਿਰਪਾ ਕਰੇ ਜੀ, ਇਹ ਸੀ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਉਪਦੇਸ਼ ਦੀ ਵਿਚਾਰ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਜਾਚਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਸੋਂ ਆਪ ਸੰਗਤ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਗੁਰਸ਼ਰਨ ਸਿੰਘ ਹੋਣਾ ਦਾ, ਜਿਨ੍ਹਾਂ ਨੇ ਅੱਜ ਦੇ ਸ਼ਬਦ ਦੀ ਹੁਕਮਨਾਮੇ ਸਾਹਿਬ ਦੀ ਕਥਾ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ। ਜੋ ਉਪਦੇਸ਼ ਸਾਨੂੰ ਸਤਿਗੁਰੂ ਆਪਣੇ ਹੁਕਮਨਾਮੇ ਰਾਹੀਂ ਬਖਸ਼ਿਸ਼ ਕਰਦੇ ਨੇ, ਇਸ ਨੂੰ ਆਪਾਂ ਸੁਣੀਏ ਅਤੇ ਬੰਨੀਏ ਅਤੇ ਵਿਚਾਰੀਏ, ਕਿਉਂਕਿ ਸੁਣਿਆ ਮੰਨਿਆ ਮਨ ਕੀਤਾ ਭਾਉ। ਸੋ ਜਦੋਂ ਇਹਦੀ ਵਿਚਾਰ ਸਾਡੇ ਹਿਰਦੇ ਵਿੱਚ ਵਸ ਜਾਏਗੀ, ਅਸੀਂ ਆਪਣੇ ਆਪ 'ਤੇ ਜਿਵੇਂ ਭਾਈ ਸਾਹਿਬ ਨੇ ਕਿਹਾ ਫੋਕਸ ਕਰਾਂਗੇ, ਕਿਉਂਕਿ ਆਪ ਸਵਾਰੇ ਮੈਂ ਮਿਲਿਆ ਸੁੱਖ ਹੋਏ, ਅਸੀਂ ਆਪਣੇ ਆਪ ਨੂੰ ਸਵਾਰਨਾ। ਵੈਸੇ ਕੋਸ਼ਿਸ਼ ਵੈਸੇ ਹਰ ਇੱਕ ਇਨਸਾਨ ਦੀ ਦੂਜੇ ਨੂੰ ਸਵਾਰਨ 'ਤੇ ਲੱਗੀ ਹੁੰਦੀ ਹੈ। ਹਮੇਸ਼ਾ ਆਪਾਂ ਦੂਜੇ ਦੀ ਗਲਤੀ ਕੱਢਦੇ ਹਾਂ, ਦੂਜੇ ਵੱਲ ਹੀ ਵੇਖਦੇ ਹਾਂ, ਔਰ ਹਰ ਇੱਕ ਦਾ ਪਾਇਆ ਵੀ ਅਸੀਂ ਵੇਖਦੇ ਵੀ ਦੂਜੇ ਨੇ ਕੀ ਪਾਇਆ। ਮੈਂ ਬੇਨਤੀ ਕਰਾਂ, ਕਿਸੇ ਕੋਲ ਟਾਈਮ ਨਹੀਂ ਕਿਸੇ ਨੂੰ ਵੇਖਣ ਦਾ, ਤੁਸੀਂ ਆਪਣੇ ਆਪ ਨੂੰ ਵੇਖੋ ਅੰਦਰੋਂ ਕਿ ਮੈਂ ਅੰਦਰੋਂ ਕਿੱਦਾਂ ਦਾ, ਮੈਂ ਕਿੱਦਾਂ ਦਾ ਲੱਗਦਾ, ਕਿਉਂਕਿ ਬਾਹਰ ਦਾ ਦਿਖਾਵਾ ਤਾਂ ਕਿਸੇ ਨੂੰ ਪਾਉਂਦਾ ਕਿਸੇ ਨੂੰ ਨਹੀਂ ਪਾਉਂਦਾ, ਪਰ ਜਿਹੜਾ ਅੰਦਰਲਾ ਦਿਖਾਵਾ ਨਾ, ਉਸ ਵਾਹਿਗੁਰੂ ਪਰਮੇਸ਼ਰ ਕਾਲਕ ਨੂੰ ਪਾ ਜਾਂਦਾ। ਕਿਉਂਕਿ ਜਿਨਕੇ ਝੋਲੇ ਰਤੜੇ ਪਿਆਰੇ ਕੰਤ ਨਾ ਕੇ ਪਾਸ, ਮਹਾਰਾਜ ਕਹਿੰਦੇ ਨੇ ਜਿਹਦੇ ਝੋਲੇ ਕਹਤ ਹਿਰਦਾ ਰੂਪੀ ਝੋਲਾ ਰੰਗ ਨਾਲ ਰਤਿਆ ਹੋਇਆ, ਵਾਹਿਗੁਰੂ ਪਰਮੇਸ਼ਰ ਉਹਦੇ ਹਿਰਦੇ 'ਚ ਵੱਸਦਾ। ਗੁਰੂ ਕਿਰਪਾ ਕਰੇ ਚੜ੍ਹਦੀਆਂ ਗੱਲਾਂ ਭਾਈ ਸਾਹਿਬ ਭਾਈ ਆਹ ਹਰਮਨਦੀਪ ਸਿੰਘ ਜੀ ਦਰਬਾਰ ਸਾਹਿਬ ਵਾਲੇ ਜਿੱਥੇ ਪਾਸ ਸਰਵੰਗਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਹਰਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਿਨ੍ਹਾਂ ਨੇ ਬੜੇ ਪਿਆਰ ਨਾਲ ਰਸ ਬਿਨੀ ਰਸਿਆਂ ਦੁਆਰਾ ਲਾਹੀ ਬਾਣੀ ਦੇ ਮਨੋਹ ਕੀਰਤਨ ਸਰਵਨ ਕਰਾਏ ਨੇ, ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਨ ਕਰਾਉਣਗੇ। ਸੋ ਆਓ ਬੜੇ ਪਿਆਰ ਨਾਲ ਸਰਵਨ ਕਰੀਏ, ਉਸ ਤੋਂ ਬਾਅਦ ਤੁਹਾਡੀ ਜਥਾ ਆਪਦੀ ਸੇਵਾ ਵਿੱਚ ਹਾਜ਼ਰ ਹੋਏਗਾ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸਰਵਨ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

गौड़ी ज्यों कप के घर मुष्ट चनन की।

ਕਿਹੜੀ ਹੱਜ ਕਰਨ ਤੂੰ ਕਾਬੇ ਜਾ ਰਿਹਾ? ਜੀਵਨ ਵਿੱਚ ਸਬਰ ਤੇ ਹੈ ਕੋਈ ਨੀ, ਗੁਣ ਤੇ ਹੈ ਕੋਈ ਨੀ। ਤੋ ਸ਼ੇਖ ਸਬੂਰੀ ਬਾਹਰਾ ਕਿਆ ਹੱਜ ਕਾਬੇ ਜਾਏ, ਜਾ ਕੀ ਦਿਲ ਸਾਬਤ ਨਹੀਂ ਤਾਕੂ ਕਹਾ ਖੁਦਾਏ। ਵੀ ਦਿਲ ਤੇ ਤੇਰਾ ਸਬੂਤਾ ਨਹੀਂ ਹੈਗਾ, ਸਾਬਤ ਨਹੀਂ ਹੈਗਾ, ਇਹ ਤੇ ਉਗਣਾ ਦੇ ਵਿੱਚ ਐਨ ਖਿੰਡਿਆ ਹੋਇਆ। ਤੇ ਬਾਹਰੀ ਤੌਰ ਉੱਤੇ ਤੂੰ ਮੱਕੇ ਦੀ ਧਰਤੀ ਵੱਲ ਹੱਜ ਕਰਨ ਚਲੇ ਗਿਆ, ਕਾਬੇ ਮੱਥਾ ਟੇਕਣ ਚਲੇ ਗਿਆ, ਦਿਲ ਜਿਹੜਾ ਹੈ ਉਹ ਬੇਈਮਾਨੀ ਵਿੱਚ ਖਿੰਡਿਆ ਹੋਇਆ, ਤੇ ਫਿਰ ਉਹਦਾ ਅਰਥ ਕੀ ਹੈ? ਉਹਦਾ ਕੋਈ ਮੀਨਿੰਗ ਨਹੀਂ। ਤੋ ਕਿਤੇ ਵੀ ਭਗਤੀ ਦੀ ਡੈਫੀਨੇਸ਼ਨ ਜਿਹੜੀ ਹੈ ਨਾ, ਉਹ ਸਰੀਰ ਉੱਤੇ ਕੁਝ ਚਿੰਨ ਧਾਰਨ ਕਰਨਾ ਗੁਰਮਤ ਵਿੱਚ ਨਹੀਂ ਹੈ। ਭਗਤੀ ਦੀ ਡੈਫੀਨੇਸ਼ਨ ਹੈ ਵੀ ਉਹ ਗੁਣ ਜਿਹਨੂੰ ਮਹਾਰਾਜ ਕਹਿੰਦੇ ਸਤ, ਸੰਤੋਖ, ਦਇਆ, ਧਰਮ, ਧੀਰਜ, ਖਿਮਾ, ਇਹ ਜਿਹੜੇ ਗੁਣ ਜਦੋਂ ਬੰਦਾ ਜੀਵਨ ਵਿੱਚ ਧਾਰਨ ਕਰਦਾ ਹੈ ਨਾ, ਤੇ ਭਗਤੀ ਦੀ ਡੈਫੀਨੇਸ਼ਨ ਗੁਰਮਤ ਵਿੱਚ ਇਹ ਹੈ। ਬਹੁਤ ਸਾਰੇ ਵਾਕ ਬਾਬੇ ਨੇ ਰੱਖੇ, ਆਖਿਆ ਕਬੀਰ ਗੁਰ ਲਾਗਾ ਤਬ ਜਾਨੀ ਹੈ, ਕਬੀਰ ਸਾਹਿਬ ਦਾ ਬਚਨ ਹੈ। ਵੀ ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਗੁਰੂ ਨਾਲ ਜੁੜਿਆ ਹੋਇਆ ਕੌਣ ਹੁੰਦਾ, ਵੀ ਆਪਾਂ ਕੀ ਕਹਾਂਗੇ, ਸਾਡੀ ਨਿਸ਼ਾਨੀ ਕੀ ਹੋਵੇਗੀ ਵੀ ਗੁਰੂ ਨਾਲ ਜੁੜਿਆ ਹੋਇਆ ਹੁੰਦਾ ਕਿਹੜਾ? ਅਸੀਂ ਤੇ ਆਪਣੇ ਕੁਝ ਐਨਕਾਂ ਲਾਈਆਂ ਹੋਈਆਂ ਨੇ, ਉਹਦੇ ਅਕੋਰਡਿੰਗ ਵੇਖਾਂਗੇ ਵੀ ਆਹ ਬੰਦਾ ਗੁਰੂ ਨਾਲ ਜੁੜਿਆ ਹੈ ਕਿ ਨਹੀਂ ਜੁੜਿਆ। ਤੋ ਅਸੀਂ ਕਈ ਵਾਰ ਜਿਹੜਾ ਤੇ ਸਾਡੇ ਲਾਲਚ ਦੀ ਪੂਰਤੀ ਕਰਦਾ ਉਹਨੂੰ ਆਪਾਂ ਕਹਿੰਦੇ ਵੀ ਇਹ ਬੜਾ ਰੱਬ ਦੇ ਨੇੜੇ ਹੈ, ਜਿਹੜਾ ਨਹੀਂ ਕਰੇਗਾ ਉਹਨੂੰ ਆਪਾਂ ਕਹਾਂਗੇ ਵੀ ਇਹ ਰੱਬ ਤੋਂ ਦੂਰ ਹੈ। ਨਹੀਂ, ਇਹ ਤੇ ਨਿਸ਼ਾਨੀਆਂ ਹੈ ਹੀ ਨਹੀਂ ਨਾ ਕੋਈ। ਤੁਸੀਂ ਕਿੱਦਾਂ ਕਿਸੇ ਨੂੰ ਜੱਜ ਕਰ ਲਓਗੇ ਵੀ ਇਹ ਰੱਬ ਦੇ ਨੇੜੇ ਹੈ ਤੇ ਇਹ ਰੱਬ ਤੋਂ ਦੂਰ ਹੈ? ਤੋ ਬਾਬਾ ਕਬੀਰ ਸਾਹਿਬ ਨੇ ਆਖਿਆ ਗੁਰ ਲਾਗਾ ਤਬ ਜਾਨੀ ਹੈ, ਮਿਟੈ ਮੋਹ ਤਨ ਤਾਪ। ਵੀ ਗੁਰੂ ਦਾ ਜਾਂ ਰੱਬ ਦਾ ਭਗਤ ਉਹ ਹੈ ਵੀ ਜਿਹਦੇ ਜੀਵਨ ਵਿੱਚੋਂ ਮੋਹ ਮਿਟ ਗਿਆ, ਮੋਹ ਨਹੀਂ ਹੈਗਾ। ਤੋ ਮੋਹ ਦਾ ਅਰਥ ਇੱਦਾਂ ਵੀ ਨਹੀਂ ਹੈ ਵੀ ਉਹਨੇ ਘਰ ਬਾਰ ਛੱਡਿਆ ਹੋਇਆ, ਨਹੀਂ, ਘਰ ਬਾਰ ਦੇ ਵਿੱਚ ਰਹਿ ਕੇ ਜਿਹਦਾ ਮੋਹ ਮਿਟ ਗਿਆ ਉੱਥੇ ਰਹਿ ਕੇ। ਤੋ ਬਹੁਤ ਸਾਰੇ ਐਸੇ ਦੁਨੀਆਂ ਵਿੱਚ ਤੁਹਾਨੂੰ ਲੋਕ ਮਿਲ ਜਾਣਗੇ ਆਪਣੇ ਆਪ ਨੂੰ ਸੰਤ ਮਹਾਂਪੁਰਖ ਖਵਾਉਂਦੇ, ਜਿਹੜੇ ਕਹਿੰਦੇ ਨੇ ਅਸੀਂ ਤੇ ਭਾਈ ਵੇਖੋ ਜੀ ਘਰ ਛੱਡਿਆ ਹੋਇਆ, ਅਸੀਂ ਤੇ ਏਡੇ ਵੱਡੀ ਸੇਵਾ ਕਮਾ ਰਹੇ ਹਾਂ। ਤੋ ਮਹਾਰਾਜ ਨੇ ਆਖਿਆ ਨਹੀਂ ਵੀ ਤੂੰ ਤੇ ਭਗੌੜਾ ਹੈ, ਤੇਰੀ ਸਮੱਸਿਆ ਕੋਈ ਹੋਰ ਹੈ, ਵੀ ਇਕੱਲਾ ਘਰ ਛੱਡਣ ਨਾਲ ਤੂੰ ਭਗਤ ਥੋੜਾ ਬਣ ਚੱਲਿਆ। ਵੀ ਬੜੇ ਐਸੇ ਲੋਕ ਨੇ ਦੁਨੀਆਂ ਵਿੱਚ, ਕਿੰਨੇ ਕੁ ਲੋਕ ਨੇ ਜਿਹਨਾਂ ਨੇ ਘਰ ਛੱਡਿਆ, ਬਹੁਤ ਗਿਣਤੀ ਉਹਨਾਂ ਦੀ ਹੈ ਜਿਹੜੀ ਆਪਣੇ ਪਰਿਵਾਰਾਂ ਦੇ ਵਿੱਚ ਰਹਿੰਦੇ ਨੇ, ਆਪਣੇ ਪਰਿਵਾਰਾਂ ਵਿੱਚ ਬੈਠੇ ਨੇ। ਇਸ ਕਰਕੇ ਇਹ ਤੇ ਗੁਰੂ ਘਰ ਦੇ ਵਿੱਚ ਗੱਲ ਚੱਲਣੀ ਨਹੀਂ ਨਾ ਵੀ ਮੈਂ ਤੇ ਘਰ ਛੱਡਿਆ, ਵੇਖੋ ਜੀ ਮੈਂ ਬੜਾ ਵੱਡਾ ਸੇਵਾਦਾਰ ਆ ਗਿਆ, ਮੈਂ ਬੜਾ ਜਿਹੜਾ ਸੰਤ ਬਣ ਗਿਆ, ਮੈਂ ਮਹਾਂਪੁਰਖ ਬਣ ਗਿਆ, ਕਿਉਂਕਿ ਮੈਂ ਸਿਰਫ ਇਸ ਕਰਕੇ ਹਾਂ ਕਿਉਂਕਿ ਮੈਂ ਘਰ ਦਾ ਤਿਆਗ ਕੀਤਾ। ਲੋਕ ਘਰ ਵੱਲ ਭੱਜਦੇ ਨੇ ਤੇ ਮੈਂ ਘਰ ਤੋਂ ਜਿਹੜਾ ਹੈ ਉਹ ਮਨੁੱਖ, ਹੁਣ ਸਾਡੇ ਵਰਗੇ ਨੇ, ਜੇ ਮੈਂ ਆਪਣੀ ਗੱਲ ਕਰਾਂ, ਜਿੰਨਾ ਸਮਾਂ ਅਸੀਂ ਗੁਰਦੁਆਰੇ ਰਹਿੰਦੇ ਉਨਾ ਸਮਾਂ ਤੁਸੀਂ ਥੋੜਾ ਰਹਿੰਦੇ ਜੋ, ਇਹਦਾ ਇਹ ਥੋੜਾ ਵੀ ਅਸੀਂ ਹੁਣ ਵੱਡੇ ਭਗਤ ਹੋ ਗਏ, ਇਹ ਤੇ ਕੋਈ ਨਿਸ਼ਾਨੀ ਨਹੀਂ ਨਾ ਆਉਂਦੀ। ਮੈਨੂੰ ਪਤਾ ਹੈ ਵੀ ਮੈਂ ਸਵੇਰ ਦਾ ਆਇਆ, ਦੋ ਕਥਾ ਕਰਨੀਆਂ ਨੇ, ਫਿਰ ਮੈਂ ਕਹਾਂਗਾ ਵੀ ਘਰੇ ਕੀ ਜਾਣਾ, ਇੱਥੇ ਬੈਠੇ ਰਹੋ, ਚਲੋ ਸ਼ਾਮਾਂ ਨੂੰ ਫਿਰ ਕਥਾ ਕਰਨੀ ਹੈ। ਤੋ ਇਸ ਤਰੀਕੇ ਨਾਲ ਘਰ ਨੂੰ ਛੱਡ ਕੇ ਵੀ ਭਗਤ ਨਹੀਂ ਬਣਿਆ ਜਾਂਦਾ। ਤੋ ਬਾਬਾ ਕਬੀਰ ਸਾਹਿਬ ਨੇ ਬੜੀ ਗੱਲ ਸਪਸ਼ਟ ਆਖੀ, ਉਹਨੇ ਆਖਿਆ ਕਬੀਰ ਗੁਰ ਲਾਗਾ ਤਬ ਜਾਨੀਐ ਮਿਟੈ ਮੋਹ ਤਨ ਤਾਪ। ਗੁਰੂ ਨਾਲ ਲੱਗਾ ਹੋਇਆ ਉਹੀ ਜਾਣੋ ਜਿਹਦੇ ਜੀਵਨ ਵਿੱਚੋਂ ਅਟੈਚਮੈਂਟ ਤੇ ਮੋਹ ਖਤਮ ਹੋ ਗਿਆ, ਤਨ ਦਾ ਤਾਪ ਬਿਨਸ ਗਿਆ, ਜਿਹਦੇ ਤਨ ਨੂੰ ਬੁਖਾਰ ਨਹੀਂ ਚੜਿਆ। ਬੁਖਾਰ ਕਿਹੜਾ ਚੜਦਾ ਹੈ? ਮਾਇਆ ਮੋਹ ਦਾ ਬੁਖਾਰ ਬੰਦੇ ਨੂੰ ਚੜਦਾ। ਇੱਕ ਪਾਸੇ ਬੰਦਾ ਦਾਵਾ ਵੀ ਕਰਦਾ ਹੈ ਵੀ ਮੈਂ ਤੇ ਸਾਰਾ ਕੁਛ ਛੱਡੀ ਬੈਠਾ, ਮੈਂ ਤੇ ਬੜਾ ਵੱਡਾ ਤਿਆਗੀ ਹੈ, ਪਰ ਜਦੋਂ ਕਿਤੇ ਮੌਕਾ ਮਿਲਦਾ ਹੈ ਫਿਰ ਖਿਝਾਉਂਦਾ ਵੀ ਨਹੀਂ ਹੈ। ਦਾਵਾ ਹੈ ਨਾ ਵੀ ਮੇਰੇ ਅੰਦਰ ਬੜੀ ਤਿਆਗ ਦੀ ਭਾਵਨਾ ਹੈ ਜੀ, ਮੈਂ ਤੇ ਮਾਇਆ ਨੂੰ ਹੱਥ ਤੱਕ ਨਹੀਂ ਲਾਉਂਦਾ। ਤੋ ਸਤਿਗੁਰੂ ਨੇ ਆਖਿਆ ਤਨ ਤਾਪ, ਤਨ ਦਾ ਤਾਪ ਜਿਹਦੇ ਅੰਦਰੋਂ ਮਿਟ ਗਿਆ, ਮਿਟੈ ਮੋਹ ਤਨ ਤਾਪ, ਹਰਖ ਸੋਗ ਦਾਜੈ ਨਹੀਂ। ਜਿਹਦੇ ਜੀਵਨ ਵਿੱਚ ਖੁਸ਼ੀ ਤੇ ਗਮੀ ਉਹਨੂੰ ਪਹੁੰਦੀ ਨਹੀਂ, ਉਹਨੂੰ ਡਿਸਟਰਬ ਨਹੀਂ ਕਰਦੀ। ਵੇਖੋ ਖੁਸ਼ੀ ਵੀ ਬੰਦੇ ਨੂੰ ਡਿਸਟਰਬ ਕਰਦੀ ਹੈ ਤੇ ਗਮੀ ਤੇ ਕਰਦੀ ਹੈ ਨਾ। ਤੋ ਸਤਿਗੁਰੂ ਮਹਾਰਾਜ ਕਹਿੰਦੇ ਰੱਬ ਦਾ ਭਗਤ ਜਿਹੜਾ ਸੱਚੀ ਗੁਰੂ ਜਾਂ ਅਕਾਲ ਪੁਰਖ ਦੀ ਇਬਾਦਤ ਕਰਦਾ ਹੈ ਨਾ, ਉਹਨੂੰ ਖੁਸ਼ੀ ਤੇ ਗਮੀ ਉਦਾਂ ਦਾ ਅਸਰ ਉਹਦੇ ਜੀਵਨ ਵਿੱਚ ਨਹੀਂ ਕਰਦੀ। ਹਰਖ ਸੋਗ ਦਾਜੈ ਨਹੀਂ, ਤਬ ਹਰ ਆਪੇ ਆਪ। ਸਮਝ ਲਓ ਵੀ ਹੁਣ ਇਹਦੇ ਜੀਵਨ ਵਿੱਚ ਰੱਬ ਹੀ ਵਰਤ ਰਿਹਾ ਹੈ, ਜਦੋਂ ਉਹਦੇ ਤਨ ਵਿੱਚੋਂ ਮੋਹ, ਸਰੀਰ ਦੇ ਤਾਪ,

ਖੁਸ਼ੀ ਤੇ ਗਮੀ ਇਹਨਾਂ ਦਾ ਅਸਰ ਹੋਣਾ ਬੰਦ ਹੋ ਗਿਆ ਨਾ, ਤਬ ਹਰਾ ਪਿਆ। ਤੋ ਬਾਬਾ ਜੀ ਨੇ ਅੱਜ ਬਖਸ਼ਿਸ਼ ਕੀਤੀ। ਕਬੀਰ ਸਾਹਿਬ ਕਹਿੰਦੇ ਨੇ, ਭਗਤ ਬਿਨ ਬਿਰਥੇ ਜਨਮ ਗਇਓ। ਭਗਤ ਦਾ ਮਤਲਬ ਹੈ ਭਗਤੀ ਤੋਂ ਬਿਨਾਂ, ਰੱਬੀ ਗੁਣਾਂ ਨੂੰ ਕਮਾਏ ਤੋਂ ਬਿਨਾਂ ਜੀਵਨ ਜਿਹੜਾ ਹੈ ਉਹ ਕੀ ਚਲਿਆ ਗਿਆ, ਵਿਅਰਥ ਚਲਿਆ ਗਿਆ, ਬਿਰਥਾ ਚਲੇ ਗਿਆ। ਸਾਧ ਸੰਗਤ ਭਗਵਾਨ ਭਜਨ ਬਿਨ, ਕਦੀ ਗੁਰੂ ਦੀ ਸੰਗਤ ਨਹੀਂ ਕੀਤੀ, ਕਦੀ ਭਗਵਾਨ ਦਾ ਭਜਨ ਨਹੀਂ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਇੱਥੋਂ ਤੱਕ ਬਚਨ ਕਹਿੰਦੇ ਨੇ ਆਪਣੇ ਸਲੋਕਾਂ ਵਿੱਚ। ਉਹ ਕਹਿੰਦੇ ਨੇ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ। ਇੱਕ ਭਗਵਾਨ ਦੀ ਭਗਤੀ ਜਿਹਦੇ ਮਨ ਵਿੱਚ ਨਹੀਂ ਹੈਗੀ, ਇੱਕੋ ਦੀ ਭਗਤੀ। ਇੱਕ ਵਾਹਿਗੁਰੂ ਦੇ ਗੁਣ ਜਿਹਦੇ ਜੀਵਨ ਵਿੱਚ ਨਹੀਂ ਹੈਗੇ। ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਸੂਕਰ ਕਿਹਨੂੰ ਕਹਿੰਦੇ ਨੇ? ਸੂਕਰ ਕਹਿੰਦੇ ਨੇ ਸੂਰ ਨੂੰ, ਤੇ ਸਵਾਨ ਕਹਿੰਦੇ ਨੇ ਕੁੱਤੇ ਨੂੰ। ਜਿਹੜਾ ਰੱਬੀ ਗੁਣਾਂ ਤੋਂ ਸੱਖਣਾ ਹੈ, ਜਿਹਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਨਹੀਂ ਹੈਗੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਭਾਈ ਉਹਦਾ ਤਨ ਤੁਸੀਂ ਇੱਦਾਂ ਮੰਨੋ ਵੀ ਜਿਵੇਂ ਸੂਰ ਤੇ ਕੁੱਤੇ ਦਾ ਹੋਵੇ। ਹੁਣ ਕਿੱਡੇ ਕਠੋਰ ਸ਼ਬਦ ਮਹਾਰਾਜ ਸਾਡੇ ਲਈ ਵਰਤਦੇ ਨੇ। ਆਖਿਆ ਉਹਦਾ ਸਰੀਰ ਸੂਰ ਵਰਗਾ, ਸੂਰ ਦਾ ਕੰਮ ਕੀ ਹੁੰਦਾ? ਗੰਦਗੀ ਖਾਣੀ, ਤੇ ਸਵਾਨ ਲਾਲਚੀ ਹੁੰਦਾ, ਭਟਕਦਾ ਫਿਰਦਾ ਦੁਆਰੇ ਦੁਆਰ, ਸਵਾਨ ਜਿਉਂ ਡੋਲਤ, ਜਿਵੇਂ ਸਵਾਨ ਡੋਲਦਾ ਫਿਰਦਾ, ਕੁੱਤਾ ਡੋਲਦਾ ਫਿਰਦਾ। ਰੱਬੀ ਗੁਣਾਂ ਤੋਂ ਸਿੱਖ ਜਿਹੜਾ ਸੱਖਣਾ ਬੰਦਾ ਹੈ ਨਾ, ਉਹ ਵੀ ਕੁੱਤੇ ਵਾਂਗੂ ਡੋਲਦਾ, ਜਿਵੇਂ ਕੁੱਤੇ ਦੇ ਸਿਰ ਵਿੱਚ ਕੀੜੇ ਪਏ ਹੁੰਦੇ ਨੇ ਨਾ, ਤੇ ਉਹ ਸਿਰ ਲੁਕਾਉਂਦਾ ਫਿਰਦਾ, ਕਦੀ ਉੱਧਰ ਕਦੀ ਮੰਜੇ ਥੱਲੇ, ਕਦੀ ਕੰਧ 'ਚ ਸਿਰ ਮਾਰ, ਇੱਦਾਂ। ਆਖਿਰ ਲੋਭ ਦਾ ਸਤਾਇਆ ਹੋਇਆ ਬੰਦਾ ਵੀ ਇੱਦਾਂ ਹੀ ਭਟਕਦਾ ਫਿਰਦਾ, ਉਹ ਵੀ ਕਦੀ ਕਿਤੇ ਸਿਰ ਮਾਰਦਾ ਫਿਰਦਾ, ਕਦੀ ਕਿਤੇ ਸਿਰ ਮਾਰਦਾ ਫਿਰਦਾ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨਾ ਸੱਚ ਰਹਿਓ। ਜੀਵਨ ਵਿੱਚ ਸੱਚ ਰਹਿੰਦਾ ਹੀ ਨਹੀਂ, ਇੱਥੋਂ ਤੇ ਸੱਚ ਮਿਲਣਾ। ਹੁਣ ਮਹਾਰਾਜ ਨੇ ਬਾਕੀ ਸ਼ਬਦ ਵਿੱਚ ਬੰਦੇ ਦੇ ਹਾਲਾਤ ਬਿਆਨੇ ਨੇ। ਪਹਿਲਾ ਬੰਦ ਹੈ ਸ਼ਬਦ ਦਾ, ਜਿਉਂ ਕੱਪ ਕੇ ਘਰ ਮੁਸ਼ਟ ਚਨਨ ਕੀ। ਆਪਾਂ ਪਰਸੋਂ ਜਿਹੜੀ ਕਥਾ ਵਿਚਾਰ ਕੀਤੀ ਸੀ ਨਾ, ਉਹਦੇ ਵਿੱਚ ਲੜੀਵਾਰ ਜਿਹੜੀ ਕਥਾ ਵਿਚਾਰ ਚੱਲ ਰਹੀ ਸੀ, ਉਹਦੇ ਵਿੱਚ ਕਬੀਰ ਸਾਹਿਬ ਨੇ ਇੱਕ ਬਾਂਦਰ ਦੀ ਉਦਾਹਰਣ ਦਿੱਤੀ ਸੀ, ਬਾਂਦਰ ਦੀ। ਤੇ ਉਹ ਉਦਾਹਰਣ ਦੇ ਕੇ ਉਹਨਾਂ ਨੇ ਸਮਝਾਇਆ ਇਹ ਸੀ ਵੀ ਜਿਵੇਂ ਬਾਂਦਰ ਕੁੱਜੇ ਦੇ ਵਿੱਚ ਆਪਣਾ ਹੱਥ ਪਾ ਬਹਿੰਦਾ ਤੇ ਫੁੱਲੀਆਂ ਹੱਥ ਦੇ ਵਿੱਚ ਭਰ ਲੈਂਦਾ, ਫੁੱਲੀਆਂ ਨੂੰ ਜਦੋਂ ਹੱਥ ਦੇ ਵਿੱਚ ਭਰਦਾ ਤੇ ਤਰੀਕਾ ਤੇ ਬੜਾ ਸੌਖਾ ਹੈ ਵੀ ਜੇ ਹੱਥ ਖੋਲ ਦੇਵੇ ਤੇ ਉਹਦਾ ਹੱਥ ਬਾਹਰ ਆ ਜਾਊਗਾ। ਉਦਾਹਰਨ ਇਹ ਸੀ ਵੀ ਜਿਹੜਾ ਬਾਂਦਰ ਨੂੰ ਫੜਨ ਵਾਲਾ ਸ਼ਿਕਾਰੀ ਹੁੰਦਾ, ਬਾਂਦਰ ਨੂੰ ਫੜਨ ਵਾਲਾ ਸ਼ਿਕਾਰੀ ਕੀ ਕਰਦਾ ਵੀ ਇੱਕ ਕੁੱਜਾ ਉਹਨੂੰ ਰੁੱਖ ਨਾਲ ਬੰਨਦਾ ਜਾਂ ਮਿੱਟੀ ਵਿੱਚ ਦੱਬਦਾ, ਜਿਸ ਕੁੱਜੇ ਦਾ ਮੂੰਹ ਜਿਹੜਾ ਹੈ ਉੱਤੋਂ ਭੀੜਾ, ਉਹਦੇ ਵਿੱਚ ਉਹਨੇ ਥੋੜੀਆਂ ਜਿਹੀਆਂ ਫੁੱਲੀਆਂ ਜਾਂ ਜੋ ਵੀ ਦਾਣੇ ਵਗੈਰਾ ਉਹਦੇ ਵਿੱਚ ਪਾ ਦੇਣੇ ਉਹਨੇ, ਤੇ ਰੁੱਖ ਨਾਲ ਉਹ ਬੱਝਾ ਹੋਇਆ ਜਾਂ ਧਰਤੀ ਵਿੱਚ ਉਹਨੂੰ ਦੱਬਿਆ ਹੋਇਆ, ਬਾਂਦਰ ਆਉਂਦਾ ਤੇ ਆਣ ਕੇ ਕੀ ਕਰਦਾ ਵੀ ਉਹਦੇ ਵਿੱਚ ਲਾਲਚ ਦਾ ਬੱਝਾ ਹੋਇਆ ਆਉਂਦਾ ਤੇ ਹੱਥ ਪਾਉਂਦਾ ਉਹਦੇ ਵਿੱਚ, ਜਦੋਂ ਹੱਥ ਪਾਉਂਦਾ ਨਾ ਤੇ ਫਿਰ ਮੁੱਠੀ ਭਰ ਲੈਂਦਾ, ਮੁੱਠ ਭਰ ਲੈਂਦਾ। ਤੇ ਬਾਬੇ ਨੇ ਉਦਾਹਰਨ ਵਰਤੀ, ਆਖਿਆ ਮਰਕਟ, ਮਰਕਟ ਕਿਹਨੂੰ ਕਿਹਾ? ਬਾਂਦਰ ਨੂੰ। ਮੁਸ਼ਟੀ, ਮੁਸ਼ਟੀ ਦਾ ਮਤਲਬ ਹੁੰਦਾ ਮੁੱਠ। ਅਨਾਜ ਕੀ? ਅਨਾਜ ਜਿਹੜੇ ਵੀ ਉਹਦੇ ਵਿੱਚ ਦਾਣੇ ਕੋਈ ਫੁੱਲੀਆਂ ਪਈਆਂ ਹੋਈਆਂ ਨੇ, ਏਦਾਂ ਉਹਨੇ ਐ ਕਰਕੇ ਤੇ ਉਹ ਮੁੱਠ ਭਰ ਲਈ। ਮਨ ਬੌਰਾ ਰੇ, ਮਨ, ਹੇ ਮੇਰੇ ਬੌਰੇ ਮਨ, ਮੂਰਖ ਮਨ, ਤੂੰ ਵੀ ਏਦਾਂ ਹੀ ਕਰਦਾ। ਹੁਣ ਗੱਲ ਬਾਂਦਰ ਦੀ ਨਹੀਂ, ਗੱਲ ਸਾਡੀ ਸਾਰਿਆਂ ਦੀ ਹੈ। ਹੁਣ ਬਾਂਦਰ ਨੇ ਕੀ ਕੀਤਾ? ਮਰਕਟ, ਮੁਸ਼ਟੀ, ਅਨਾਜ ਕੀ, ਮਨ ਬੌਰਾ ਰੇ, ਲੀਨੀ ਹੱਥ ਪਸਾਰ, ਏਦਾਂ ਹੱਥ ਪਸਾਰ ਕੇ ਉਹਨੇ ਜਦੋਂ
ਫੁੱਲੀਆਂ ਦੀ ਮੁੱਠ ਜਾਂ ਅਨਾਜ ਦੀ ਮੁੱਠ ਭਰੀ। ਹੁਣ ਜਦੋਂ ਹੱਥ ਬਾਹਰ ਕੱਢਣ ਲੱਗਦਾ ਤੇ ਕੁੱਜੇ ਦੇ ਮੂੰਹ ਦੇ ਵਿੱਚ ਆ ਮੁੱਠ ਫਸ ਜਾਂਦੀ ਉਹਦੀ। ਉਧਰੋਂ ਬਾਂਦਰ ਨੂੰ ਫੜਨ ਵਾਲਾ ਬੰਦਾ ਆਇਆ, ਉਹਨੇ ਕੁੱਟਿਆ, ਉਹਨੂੰ ਰੀਝ ਨਾਲ ਕੁੱਟਿਆ। ਕੁੱਟ ਕੇ ਤੇ ਹੁਣ ਇੰਨਾ ਡਰਾ ਦਿੱਤਾ ਬਾਂਦਰ ਨੂੰ ਉਹਨੇ, ਹੁਣ ਜਿੱਦਾਂ ਕਹਿੰਦਾ ਬਾਂਦਰ ਉਦਾਂ ਹੀ ਕਰਦਾ। ਫਿਰ ਆ ਜਿਹੜੇ ਬਾਂਦਰ ਲੋਕਾਂ ਦੇ ਘਰਾਂ ਅੱਗੇ ਨੱਚਦੇ ਫਿਰਦੇ ਨੇ, ਜਿਹੜੇ ਮਦਾਰੀ ਨਚਾਉਂਦੇ ਨੇ, ਉਹ ਕਿੱਦਾਂ ਨਚਾਉਂਦੇ ਨੇ? ਇੱਦਾਂ ਫੜਿਆ ਹੁੰਦਾ ਉਹਨਾਂ ਨੇ ਉਹਨੂੰ, ਵੀ ਕੁੱਜਾ ਲਿਆ ਭੀੜੇ ਮੂੰਹ ਵਾਲਾ, ਉਹਦੇ ਵਿੱਚ ਫੁੱਲੀਆਂ ਪਾ ਦਿੱਤੀਆਂ, ਬਾਂਦਰ ਨੇ ਹੱਥ ਪਾਇਆ, ਮੁੱਠ ਭਰ ਲਈ, ਮੁੱਠ ਬਾਹਰ ਨਹੀਂ ਆਈ। ਹੁਣ ਛੁੱਟਣ ਦਾ ਤਰੀਕਾ ਕੀ ਸੀ? ਜੇ ਕਿਤੇ ਉਹ ਮੁੱਠ ਖੋਲ ਦਿੰਦਾ ਨਾ ਤੇ ਬਾਂਦਰ ਨੂੰ ਲੋਕਾਂ ਦੇ ਬੂਹਿਆਂ ਅੱਗੇ ਨੱਚਣਾ ਨਹੀਂ ਸੀ ਪੈਣਾ। ਜੇ ਉਹ ਛੱਡ ਦਿੰਦਾ ਨਾ ਉਸ ਪਕੜ ਨੂੰ, ਅਸੀਂ ਪਤਾ ਕਿਉਂ ਦੁਖੀ ਹੁੰਦੇ ਹਾਂ? ਬਾਬੇ ਨੇ ਕਿਹਾ ਸਾਡੀ ਵੀ ਹਾਲਤ ਬਾਂਦਰ ਵਰਗੀ ਹੈ, ਅਸੀਂ ਛੱਡਣ ਨੂੰ ਤਿਆਰ ਨਹੀਂ। ਜੇ ਤੁਸੀਂ ਛੱਡ ਦਿਓ ਤੇ ਦੁਖੀ ਨਹੀਂ ਹੋ ਸਕਦੇ। ਬੰਦਾ ਕਹਿੰਦਾ ਨਾ ਮੇਰੇ ਤੇ ਜ਼ੁਲਮ ਹੋ ਰਿਹਾ, ਧੱਕਾ ਹੋ ਰਿਹਾ ਜੀ। ਹੁਣ ਬਾਂਦਰ ਕਹੀ ਜਾਵੇ ਜੀ ਮੈਨੂੰ ਸ਼ਿਕਾਰੀ ਮਾਰ ਰਿਹਾ, ਮੈਨੂੰ ਮਦਾਰੀ ਮਾਰ ਰਿਹਾ, ਮੈਨੂੰ ਘਰ ਘਰ ਅੱਗੇ ਨਚਾ ਰਿਹਾ। ਭਾਈ ਉਹਨੇ ਨਚਾਣਾ ਹੀ ਹੈ, ਕਸੂਰ ਉਹਦਾ ਨਹੀਂ। ਜੇ ਕਿਤੇ ਤੂੰ ਉਹ ਮੁੱਠ ਖੋਲ ਦਿੰਦਾ ਨਾ ਤੇ ਤੇਰਾ ਹੱਥ ਕੁੱਜੇ ਚੋਂ ਬਾਹਰ ਆ ਜਾਣਾ ਸੀ, ਤੈਨੂੰ ਨੱਚਣਾ ਨਹੀਂ ਸੀ ਪੈਣਾ। ਫਿਰ ਤੋਂ ਜਿੰਨੇ ਦੁੱਖ ਅਸੀਂ ਭੋਗਦੇ ਹਾਂ, ਇੱਥੇ ਵੀ ਕੰਮ ਕੀ ਕਰਦਾ? ਸਾਡਾ ਲਾਲਚ ਕੰਮ ਕਰਦਾ। ਲਾਲਚੀ ਬੰਦਾ ਕਦੀ ਜੀਵਨ ਵਿੱਚ ਸੁਖੀ ਨਹੀਂ ਰਹਿ ਸਕਦਾ। ਜਿੱਥੇ ਜਿਸ ਮਨੁੱਖ ਦੇ ਅੰਦਰ ਤਿਆਗ ਦੀ ਭਾਵਨਾ ਨਾ ਜੀ, ਦੁਨੀਆਂ ਦਾ ਕੋਈ ਬੰਦਾ ਉਹਨੂੰ ਗੁਲਾਮ ਨਹੀਂ ਕਰ ਸਕਦਾ, ਕੋਈ ਬੰਦਾ ਵੀ ਉਹਨੂੰ ਗੁਲਾਮ ਨਹੀਂ ਕਰ ਸਕਦਾ। ਤੇ ਤੁਸੀਂ ਕਦੀ ਵੇਖਿਓ, ਜਿੰਨੀ ਵਾਰ ਵੀ ਸਾਡੀ ਜ਼ਿੰਦਗੀ ਚ ਰੋਣੇ ਧੋਣੇ ਆਉਣਗੇ ਨਾ, ਉਹਦਾ ਰੀਜ਼ਨ ਹੀ ਉਹ ਹੋਊਗਾ ਵੀ ਅਸੀਂ ਜਿਹੜੀ ਹੈ ਉਹ ਮੁੱਠ ਖੋਲਣ ਨੂੰ ਤਿਆਰ ਨਹੀਂ ਹੈਗੇ। ਅਸੀਂ ਕੁੱਟ ਵੀ ਖਾਈ ਜਾਂਦੇ ਹਾਂ, ਨੱਚੀ ਵੀ ਜਾਂਦੇ ਹਾਂ, ਰੋਈ ਵੀ ਜਾਂਦੇ, ਵਿਲਕੀ ਵੀ ਜਾਂਦੇ ਵੀ ਹੇ ਭਗਵਾਨ ਜੀ ਮੇਰਾ ਪਾਰ ਉਤਾਰਾ ਕਰੋ, ਹੇ ਰੱਬ ਜੀ ਮੇਰਾ ਪਾਰ ਉਤਾਰਾ ਕਰੋ। ਰੱਬ ਕਹਿੰਦਾ ਦਿਮਾਗ ਵਰਤ, ਆਹ ਮੁੱਠ ਜਿਹੜੀ ਇੱਦਾਂ ਬੰਦ ਕੀਤੀ ਇਹਨੂੰ ਖੋਲ ਦੇ ਤੇ ਤੂੰ ਮੁਕਤ ਹੈ, ਤੈਨੂੰ ਫੜਿਆ ਥੋੜਾ ਕਿਸੇ ਨੇ। ਪਰ ਕਿਉਂਕਿ ਤੂੰ ਮੁੱਠ ਖੋਲਣ ਲਈ ਤਿਆਰ ਨਹੀਂ, ਹੁਣ ਇਹ ਮੁੱਠ ਕਿਹੜੀ ਹੋ ਸਕਦੀ? ਜਿੱਥੇ ਵੀ ਕਿਤੇ ਪਕੜ ਹੈ, ਜਿੱਥੇ ਵੀ ਕਿਤੇ ਪਕੜ, ਜਿਹੜੀ ਚੀਜ਼ ਉੱਤੇ ਵੀ ਤੁਹਾਡੀ ਪਕੜ ਹੋ ਜਾਵੇ। ਅੱਛਾ, ਕੁਝ ਚੀਜ਼ਾਂ ਨਾ ਸਮੇਂ ਨੇ ਆਪਣੇ ਆਪ ਫੇਰ ਦੇਣੀਆਂ, ਆਪਣੇ ਆਪ ਤੁਸੀਂ ਪਕੜ ਕਰੋਗੇ ਤੇ ਦੁਖੀ ਹੋਵੋਗੇ। ਮੰਨ ਲਓ ਨੌਕਰੀਆਂ ਚਾਕਰੀਆਂ ਸਭ ਕੀ ਹੈ? ਉਹ ਮੁੱਠੀ ਹੈ ਨਾ ਇੱਕ, ਜਿੱਥੇ ਇੱਕ ਬੰਦਾ ਬਹਿ ਜਾਂਦਾ ਉਹ ਫਿਰ ਕਹਿੰਦਾ ਵੀ ਮੈਂ ਹੀ ਹਾਂ ਸਾਰਾ ਕੁਝ। ਤੇ ਜੇ ਸਾਨੂੰ ਇਹ ਸਮਝ ਲੱਗੇ, ਇਹਨੂੰ ਬਾਬੇ ਨੇ ਇੱਕ ਬਾਣੀ ਚ ਉਦਾਹਰਨ ਦਿੱਤੀ ਹੈ, ਬੜੀ ਪਿਆਰੀ ਹੈ, ਸਾਡੇ ਸਾਰਿਆਂ ਦੇ ਸਮਝਣ ਵਾਲੀ ਹੈ। ਜਿਵੇਂ ਨਾ ਬੰਦਾ ਰੁੱਖ ਥੱਲੇ ਸੁੱਤਾ ਹੋਵੇ, ਛਾਂ ਦੇ ਥੱਲੇ, ਜਿਵੇਂ ਹੁਣ ਗਰਮੀ ਹੈ, ਰੁੱਖ ਥੱਲੇ ਤੁਸੀਂ ਸੁੱਤੇ ਹੋ, ਤੁਸੀਂ ਇੱਦਾਂ ਆਰਾਮ ਨਾਲ ਸੁੱਤੇ ਹੋ, ਤੁਹਾਨੂੰ ਠੰਡ ਮਿਲ ਰਹੀ ਆ, ਆਰਾਮ ਨਾਲ ਪਏ ਹੋਏ ਹੋ, ਅਚਾਨਕ ਤੁਹਾਡੀ ਅੱਖ ਖੋਲ੍ਹੀ ਤੇ ਹੁਣ ਤੁਹਾਡੇ ਉੱਤੇ ਸੂਰਜ ਸਿਧਾਣ ਕੇ ਪੈਣ ਲੱਗ ਪਿਆ, ਤੁਹਾਨੂੰ ਗਰਮੀ ਲੱਗਣ ਲੱਗ ਪਈ, ਪਰਛਾਵਾਂ ਹੁਣ ਫਿਰ ਕੇ ਕਿੱਥੇ ਚਲੇ ਗਿਆ? ਦੂਜੇ ਬੰਨੇ। ਜਿਹੜਾ ਪਰਛਾਵਾਂ ਕੱਲ੍ਹ ਤਾਈਂ ਤੁਹਾਡੇ ਉੱਤੇ ਪੈਂਦਾ ਸੀ, ਹੁਣ ਉਹ ਦੂਜੇ ਬੰਨੇ ਹੋ ਗਿਆ। ਤੇ ਤੁਸੀਂ ਹੁਣ ਉੱਥੇ ਕਲਪੀ ਜਾਓ ਵੀ ਇਹ ਪਰਛਾਵਾਂ ਇੱਧਰ ਕਿਉਂ ਚਲੇ ਗਿਆ ਉੱਧਰ। ਸਮੇਂ ਦੇ ਮੁਤਾਬਕ ਜਿਹੜੀਆਂ ਚੀਜ਼ਾਂ ਹੁੰਦੀਆਂ ਇਹ ਫਿਰ ਜਾਂਦੀਆਂ। ਹੁਣ ਆਪਣੇ ਛੋਟੇ ਬੱਚੇ ਨੇ, ਧੀਆਂ ਪੁੱਤਰ ਨੇ, ਜਿਹੜੇ ਖੇਡਦੇ ਭੱਜੇ ਫਿਰਦੇ ਨੇ, ਇੱਕ ਸਮਾਂ ਆਉਣਾ ਜਿੱਦਾਂ ਜਦੋਂ ਇਹਨਾਂ ਨੇ ਵੀ ਕੀ ਕਰ ਜਾਣਾ? ਫਿਰ ਜਾਣਾ। ਦੁਨੀਆਂ ਦੀ ਹਰ ਚੀਜ਼ ਰੁੱਖ ਦੇ ਪਰਛਾਵੇਂ ਵਾਂਗੂ ਫਿਰ ਜਾਂਦੀ ਆ। ਇਸ ਕਰਕੇ ਜੇ ਸੁਖੀ ਰਹਿਣਾ ਨਾ, ਇਸ ਸੱਚਾਈ ਦੀ ਸਾਨੂੰ ਸਾਰਿਆਂ ਨੂੰ ਕੀ ਕਰਨੀ ਪੈਣੀ ਹੈ? ਪਛਾਣ। ਆਪਾਂ ਨਹੀਂ ਫਿਰੇ ਕਿ ਮੈਂ ਨਹੀਂ ਫਿਰਿਆ, ਮੈਂ ਵੀ ਫਿਰਿਆ। ਜਦੋਂ ਮੈਂ ਛੋਟਾ ਸੀ ਉਦੋਂ ਮੈਂ ਹੋਰ ਤਰ੍ਹਾਂ ਦਾ ਸੀ, ਹੁਣ ਮੈਂ ਵੱਡਾ ਹੋ ਗਿਆ, ਹੁਣ ਮੈਂ ਹੋਰ ਤਰ੍ਹਾਂ ਦਾ। ਤੋ ਸਤਿਗੁਰੂ ਮਹਾਰਾਜ ਕਹਿੰਦੇ ਜਿੱਦਾਂ ਜਿੱਦਾਂ ਉਹ ਰੁੱਖ ਜਿਹੜਾ ਸੀ ਜੀ, ਜਿਹੜਾ ਤੈਨੂੰ ਆਰਾਮ ਦੇ ਰਿਹਾ ਸੀ, ਜਿਹਦੀ ਛਾਂ ਥੱਲੇ ਪਿਆ ਸੀ, ਹੁਣ ਧੁੱਪ ਦੂਜੇ ਬੰਨੇ ਹੋ ਗਈ, ਹੁਣ ਛਾਂ ਦੂਜੇ ਬੰਨੇ ਹੋ ਗਈ। ਇੱਦਾਂ ਹੀ ਹੈ ਭਾਈ, ਕਦੀ ਬਚਪਨ ਸੀ, ਕਦੀ 10 ਸਾਲ ਦਾ ਸੀ, ਕਦੀ 20 ਦਾ ਸੀ, ਕਦੀ 30, ਇੱਦਾਂ। ਜੇ ਤੂੰ ਇਸ ਸੱਚਾਈ, ਹੁਣ ਤੂੰ ਆਖੇ ਨਹੀਂ ਨਹੀਂ ਮੈਂ ਪਰਛਾਵੇਂ ਨੂੰ ਫੜ ਕੇ ਰੱਖਣਾ, ਪਹਿਲੀ ਗੱਲ ਤੂੰ ਫੜ ਨਹੀਂ ਸਕਦਾ। ਤੇ ਜੇ ਤੂੰ ਇਹ ਕਹਿੰਦਾ ਨਾ ਮੈਂ ਫੜਿਆ ਹੋਇਆ, ਤੇਰਾ ਭੁਲੇਖਾ ਏ, ਤੂੰ ਦਿਨ ਛਿਪ ਲੈਣ ਦੇ, ਇਹ ਪਰਛਾਵਾਂ ਲੱਭਣਾ ਨਹੀਂ, ਉਹਨਾਂ ਚਿਰ ਤੂੰ ਐਵੇਂ ਕਹੀ ਜਾ ਵੀ ਮੈਂ ਤੇ ਪਰਛਾਵੇਂ ਨੂੰ ਫੜ ਕੇ ਰੱਖਿਆ। ਪਰਛਾਵੇਂ ਥੱਲੇ ਬੈਠਾ ਹੋਇਆ ਬੰਦਾ ਇਸ ਗੱਲ ਦਾ ਹੰਕਾਰ ਕਰੇ ਵੀ ਹਾਂ ਮੈਂ ਇਹਦਾ ਆਨੰਦ ਮਾਣ ਰਿਹਾ ਤੇ ਇਸ ਪਰਛਾਵੇਂ ਨੂੰ ਮੈਂ ਫੜ ਕੇ ਰੱਖਿਆ ਹੋਇਆ, ਉਹ ਇੱਕ ਭਰਮ ਵਿੱਚ ਜੀ ਰਿਹਾ, ਇੱਕ ਕਲਿਊਜ਼ਨ ਵਿੱਚ ਜੀ ਰਿਹਾ। ਤੇ ਜਿੰਨੀ ਛੇਤੀ ਉਹ ਜਾਣ ਲਵੇ ਵੀ ਭਾਈ ਆਹ ਜਿਹੜੀ ਚੀਜ਼ ਮੈਨੂੰ ਛਾਂ ਦੇ ਰਹੀ ਹੈ ਨਾ, ਇਹਨੇ ਫਿਰ ਜਾਣਾ, ਦੁਪਹਿਰੋਂ ਬਾਅਦ ਇਹਨੇ ਉੱਧਰ ਨੂੰ ਚਲੇ ਜਾਣਾ।
ਇੱਦਾਂ ਹੀ ਦੁਨੀਆਂ ਦੇ ਪਦਾਰਥ ਹੁੰਦੇ ਨੇ, ਦੁਨੀਆਂ ਦੀ ਹਰ ਚੀਜ਼ ਇੱਦਾਂ ਫਿਰਦੀ ਹੈ। ਤੋ ਸਾਡਾ ਦੁੱਖ ਕਿੱਥੇ ਹੈ? ਦੁੱਖ ਇੱਥੇ ਪਿਆ ਹੈ ਵੀ ਜਿਵੇਂ ਬਾਂਦਰ ਨੇ ਉਹ ਅਨਾਜ ਦੀ ਮੁੱਠ ਨਹੀਂ ਨਾ ਛੱਡੀ ਤੇ ਦੁੱਖ ਭੋਗਦਾ ਰਿਹਾ। ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਇਹੋ ਹਾਲਤ ਤੇਰੇ ਨੇ, ਤੂੰ ਵੀ ਤਿਆਗ ਦੀ ਭਾਵਨਾ ਤੇ ਆਈ ਕੋਈ ਨੀ, ਛੱਡਣ ਦੀ ਗੱਲ ਤੇ ਕਰਦਾ ਨਹੀਂ ਨਾ ਕੋਈ, ਤੂੰ ਘੁੱਟ ਕੇ ਪਕੜਨ ਦੀ ਯਾਦ ਕਰਦਾ। ਪਰ ਇਹ ਚੀਜ਼ਾਂ ਫਿਰ ਜਾਣੀਆਂ, ਇਹਨਾਂ ਬਦਲ ਜਾਣਾ। ਤੋ ਮਹਾਰਾਜ ਨੇ ਅੱਜ ਵੀ ਗੌੜੀ ਰਾਗ ਵਿੱਚ ਕਬੀਰ ਸਾਹਿਬ ਨੇ ਇਹੋ ਉਦਾਹਰਣ ਦਿੱਤੀ ਹੈ। ਉਹਨਾਂ ਕੀ ਆਖਿਆ? ਆਖਿਆ ਜਿਉਂ ਕੱਪ ਕੇ ਘਰ, ਖਿਮਾ ਕਰਨਾ, ਜਿਉਂ ਕੱਪ ਕੇ ਕਰ, ਕਰ ਮਤਲਬ ਹੱਥ, ਕੱਪ ਕੇ ਕਰ ਮੁਸ਼ਟ ਚੰਨਣ ਕੀ। ਕੱਪ ਕਹਿੰਦੇ ਨੇ ਜੀ ਬਾਂਦਰ ਨੂੰ, ਜਿਵੇਂ ਬਾਂਦਰ ਦੇ ਹੱਥ ਵਿੱਚ ਚਣਿਆਂ ਦੀ ਮੁੱਠ ਆ ਗਈ। ਜਿਉਂ ਕੱਪ ਕੇ ਕਰ ਮੁਸ਼ਟ ਚੰਨਣ ਕੀ, ਚੰਨਣ ਮਤਲਬ ਚਣੇ, ਮੁਸ਼ਟ ਮਤਲਬ ਮੁੱਠ, ਉਹਨੇ ਇੱਦਾਂ ਫੜ ਲਈ। ਲੁਭਦ ਨਾ ਤਿਆਗ ਦਿਓ, ਉਹਦਾ ਲੋਭ ਉਹਨੂੰ ਇਜਾਜ਼ਤ ਹੀ ਨਹੀਂ ਦਿੰਦਾ ਵੀ ਉਹ ਉਸ ਮੁੱਠ ਨੂੰ ਖੋਲ ਦਵੇ, ਉਹਦਾ ਲੋਭ ਹੀ ਉਹਨੂੰ ਇਜਾਜ਼ਤ ਨਹੀਂ ਦਿੰਦਾ। ਜੋ ਜੋ ਕਰਮ ਕੀਏ ਲਾਲਚ ਸਿਓ ਤੇ ਫਿਰ ਗਰੇ ਪਰਿਓ। ਏਦਾਂ ਹੀ ਲੋਭੀ ਬੰਦੇ ਨੇ ਜਿਹੜੇ ਕੰਮ ਕੀਤੇ ਸੀ ਉਹ ਹੀ ਉਹਦੇ ਦੁੱਖਾਂ ਦਾ ਕਾਰਨ ਪੜ ਗਏ, ਉਹ ਹੀ ਗਲ ਚ ਪੈ ਗਏ। ਬਾਂਦਰ ਦੀ ਉਹ ਜਿਹੜੀ ਮੁੱਠ ਸੀ ਨਾ ਉਹ ਹੀ ਉਹਦੇ ਗਲ ਪੈ ਗਈ, ਉਹਨੂੰ ਨਾਚੇ ਉਹ ਘਰ ਘਰ ਬਾਰ। ਛੁੱਟਣ ਕੋ ਸਹਿਸਾ ਪਰਿਆ ਮਨ ਬੋਰਾ ਰੇ, ਨਾਚੇ ਉਹ ਘਰ ਘਰ ਬਾਰ। ਉਹ ਲਾਲਚੀ ਉਹਦੇ ਡੁੱਬਣ ਦੀ ਵਜ੍ਹਾ ਬਣ ਗਈ। ਜੇ ਕਿਤੇ ਬਾਂਦਰ ਕੁੱਜੇ ਵਿੱਚੋਂ ਹੱਥ ਕੱਢਣ ਲਈ ਉਹ ਅਨਾਜ ਦੀ ਮੁੱਠ ਛੱਡ ਦਿੰਦਾ, ਲਾਲਚ ਛੱਡ ਦਿੰਦਾ, ਤੇ ਉਹਨੂੰ ਹਰ ਘਰ ਦੇ ਅੱਗੇ ਨੱਚਣਾ ਨਹੀਂ ਸੀ ਪੈਣਾ। ਬਾਬੇ ਨੇ ਕਿਹਾ ਹੇ ਮਨੁੱਖ, ਤੇਰਾ ਵੀ ਲਾਲਚ ਹੀ ਤੇਰੇ ਦੁੱਖਾਂ ਦਾ ਕਾਰਨ ਹੈ। ਲਾਲਚ ਛੋਡੋ ਅੰਧੇ ਹੋ, ਲਾਲਚ ਦੁੱਖ ਭਾਰੀ। ਜਿਉਂ ਕੱਪ ਕੇ ਕਰ ਮੁਸ਼ਟ ਚੰਨਣ ਕੀ। ਅੱਛਾ, ਛੜਾ ਫਿਰ ਵੀ ਲਈ ਮਦਾਰੀ ਨੇ, ਕੁੱਟ ਕੁੱਟ ਕੇ ਨਾ ਉਹਨੇ ਮੁੱਠ ਛੜਾ ਫਿਰ ਵੀ ਲਈ, ਪਰ ਛੁੱਟ ਫਿਰ ਵੀ ਜਾਣੀ ਹੈ, ਐਵੇਂ ਕੁੱਟ ਖਾਂਦਾ ਰਿਹਾ। ਕਈਆਂ ਚੀਜ਼ਾਂ ਨੇ ਨਾ ਤੁਸੀਂ ਜਿੰਨੀਆਂ ਮਰਜ਼ੀ ਸਾਂਭ ਲਓ ਨਾ ਤੁਹਾਡੇ ਕੋਲ ਚਲੇ ਹੀ ਜਾਣਾ, ਐਵੇਂ ਨਾ ਕੁੱਟ ਖਾਂਦੇ ਰਿਹਾ ਕਰੋ, ਤੁਹਾਡਾ ਲਾਲਚ ਹੀ ਤੁਹਾਨੂੰ ਮਾਰ ਰਿਹਾ। ਬਾਬੇ ਨੇ ਸਾਨੂੰ ਸਮਝਾਇਆ ਜੋ ਜੋ ਕਰਮ ਕੀਏ ਲਾਲਚ ਸਿਓ ਤੇ ਫਿਰ ਗਰੇ ਪਰਿਓ। ਉਹ ਕਿੱਥੇ ਪੈ ਗਏ? ਗਲ ਚ ਪੈ ਗਏ। ਬਾਂਦਰ ਨੇ ਲਾਲਚ ਕਰਕੇ ਕਰਮ ਕੀਤਾ ਸੀ ਨਾ, ਗਲ ਪੈ ਗਿਆ ਫਿਰ ਉਹਦੇ। ਅਗਲਾ ਬਚਨ ਹੈ, ਹੁਣ ਕਈ ਬੰਦੇ ਮਹਾਰਾਜ ਕਹਿੰਦੇ ਇੰਨੇ ਪ੍ਰਫੁੱਲਤ ਹੁੰਦੇ ਨੇ। ਅੱਛਾ, ਫੁੱਲ ਨਾ ਇੱਦਾਂ ਗੁਰਦੁਆਰੇ ਲੱਗਾ ਹੋਵੇ ਜਾਂ ਬਾਹਰ ਸੜਕ ਤੇ ਲੱਗਾ ਹੋਵੇ ਜਿੱਥੇ ਲੋਕਾਂ ਦੀ ਆਵਾਜਾਈ ਹੈ, ਤੇ ਐਨ ਪੂਰਾ ਖਿੜਿਆ ਹੋਵੇ ਤੇ ਸੁਗੰਧੀ ਦਿੰਦਾ ਲੰਘਣ ਵਾਲਿਆਂ ਨੂੰ। ਪਰ ਇੱਕ ਫੁੱਲ ਜੰਗਲ ਚ ਲੱਗਾ ਹੋਵੇ, ਕਦੀ ਉਹਦੀ ਸੁਗੰਧੀ ਮਾਣ ਪਾਓਗੇ? ਆਪਾਂ ਉਹਦੀ ਕਦੀ ਸੁਗੰਧੀ ਨਹੀਂ ਮਾਣ ਪਾਉਂਦਾ ਬੰਦਾ। ਜਿਹੜਾ ਕੁਸਮ, ਜਿਹੜਾ ਫੁੱਲ ਉਦਿਆਨ ਚ ਲੱਗਾ ਹੋਵੇ, ਜੰਗਲ ਚ ਲੱਗਾ ਹੋਵੇ, ਉਹ ਖਿੜਿਆ ਤੇ ਹੁੰਦਾ, ਸੁਗੰਧੀ ਵੀ ਹੈਗੀ ਉਹਦੇ ਵਿੱਚ, ਪਰ ਉੱਥੇ ਖਿੜਿਆ ਖਿੜਿਆ ਹੀ ਉਹ ਮੁਰਝਾ ਜਾਂਦਾ। ਬਾਬੇ ਨੇ ਆਖਿਆ ਆਹ ਤੇਰੀ ਜ਼ਿੰਦਗੀ ਦੀ ਸੱਚਾਈ। ਉਹ ਜਿਉਂ ਉਦਿਆਨ ਕੁਸਮ ਪ੍ਰਫੁੱਲਤ ਕਿਨੈ ਨਾ ਘਰਾਓ ਲਿਓ। ਕਿਸੇ ਨੇ ਵੀ ਉਹਦੀ ਸੁਗੰਧੀ ਨੂੰ ਲਿਆ ਨਹੀਂ, ਕਿਸੇ ਨੇ ਵੀ। ਤੂੰ ਕਾਹਦਾ ਫੁੱਲ ਹੈ ਜੇ ਤੇਰੀ ਸੁਗੰਧੀ ਨੂੰ ਹੀ ਕਿਸੇ ਨੇ ਨਹੀਂ ਮਾਣਿਆ? ਕਈ ਖਿੜੇ ਤੇ ਬਹੁਤ ਹੁੰਦੇ ਨੇ ਸੰਪਤਾ ਕਰਕੇ, ਧਨ ਦੌਲਤ ਕਰਕੇ, ਪਰ ਉਹਨਾਂ ਦੀ ਸੁਗੰਧੀ ਨੂੰ ਕੋਈ ਨਹੀਂ ਮਾਣ ਸਕਦਾ। ਉਹ ਇੱਦਾਂ ਖਿੜੇ ਹੁੰਦੇ ਨੇ ਜਿਵੇਂ ਜੰਗਲ 'ਚ ਖਿੜੇ ਹੋਣ। ਇਹ ਲੱਗਦੇ ਨੇ ਨਾ ਆਪਾਂ ਨੂੰ ਬੜੇ ਵੱਡੇ, ਬੜੇ ਖਿੜੇ ਹੋਏ, ਬੜੇ ਫਲੀ ਭੂਤ, ਪਰ ਉਹਨਾਂ ਦੀਆਂ ਸੁਗੰਧੀਆਂ ਨੂੰ ਮਾਣਿਆ ਨਹੀਂ ਜਾ ਸਕਦਾ।

ਮਹਾਰਾਜ ਕਹਿੰਦੇ ਏਦਾਂ ਹੀ ਮੌਤ ਉਹਨਾਂ ਨੂੰ ਨਾਸ਼ ਕਰ ਦਿੰਦੀ ਹੈ, ਉਹ ਫੁੱਲ ਖਿੜਦਾ ਹੈ ਮੁਰਝਾ ਕੇ ਤੇ ਡਿੱਗ ਪੈਂਦਾ। ਏਦਾਂ ਹੀ ਕਈ ਲੋਕ ਖਿੜੇ ਵੀ ਹੁੰਦੇ ਨੇ, ਪਰ ਖਿੜੇ ਹੁੰਦੇ ਨੇ ਜੰਗਲ ਦੇ ਵਿੱਚ, ਏਦਾਂ ਹੀ ਲੋਕ ਭਟਕਦੇ ਰਹਿੰਦੇ ਨੇ ਤੇ ਆਪਣੇ ਆਪ ਨੂੰ ਨਾਸ਼ ਕਰ ਬਹਿੰਦੇ ਨੇ, ਪਰ ਉਹਨਾਂ ਦੇ ਜੀਵਨ ਦੀ ਸੁਗੰਧੀ ਨੂੰ ਕੋਈ ਮਾਣ ਨਹੀਂ ਸਕਦਾ। ਅਗਲਾ ਬਚਨ ਹੈ, ਆ ਧਨ ਜੋਬਨ ਅਰ ਸੁੱਤ ਦਾਰਾ। ਆਖਿਆ ਆਹ ਜਿਹੜਾ ਧਨ ਹੈ, ਜੋਬਨ ਜਵਾਨੀ ਹੋ ਗਈ, ਸੁੱਤ ਪੁੱਤਰ ਨੂੰ ਕਹਿੰਦੇ ਨੇ, ਦਾਰਾ ਤੀਵੀਂ ਨੂੰ ਕਹਿੰਦੇ ਨੇ। ਵਾਹਿਗੁਰੂ। ਆ ਧਨ ਜੋਬਨ ਅਰ ਸੁੱਤ ਦਾਰਾ, ਪੇਖਣ ਕੋ ਜੋ ਦਿਓ, ਤਿੰਨ ਹੀ ਮਾਹੇ ਅਟਕ ਜੋ ਉਰਜੇ, ਇੰਦਰੀ ਪ੍ਰੇਰ ਲਇਓ। ਮਹਾਰਾਜ ਨੇ ਕਿਹਾ ਧਨ ਜਵਾਨੀ ਪੁੱਤਰ ਤੇ ਤੀਵੀਂ ਦਾ ਮੋਹ, ਇਹ ਰੱਬ ਨੇ ਤੁਹਾਨੂੰ ਵੇਖਣ ਲਈ ਦਿੱਤੇ ਨੇ, ਪਰ ਇਹਨਾਂ ਚ ਉਲਝਿਓ ਨਾ। ਵੇਖਣ ਲਈ ਦਿੱਤੇ ਨੇ, ਸਾਰਾ ਕੁਝ ਹੀ ਹੈ, ਪਰ ਇਹਨਾਂ ਵਿੱਚ ਉਲਝਿਓ ਨਾ, ਇਹਨਾਂ ਦੇ ਤਮਾਸ਼ੇ ਤੋਂ ਨਿਰਲੇਪ ਰਹਿਓ। ਅੰਜਨ ਮਾਹੇ ਨਿਰੰਜਨ ਰਹੀਏ, ਜਿਵੇਂ ਕਾਲਖ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਕਾਲਖ ਤੋਂ ਕੀ ਰਹਿਣਾ, ਨਿਰਲੇਪ ਰਹਿਣਾ। ਤੋ ਸਤਿਗੁਰੂ ਮਹਾਰਾਜ ਨੇ ਆਖਿਆ, ਪਰ ਬੰਦਾ ਜਿਹੜਾ ਹੈ ਉਹ ਨਿਰਲੇਪ ਰਹਿ ਨਹੀਂ ਪਾਉਂਦਾ, ਜਿਹੜੇ ਇੰਦਰੇ ਹੁੰਦੇ ਨੇ ਨਾ ਬੰਦੇ ਨੂੰ, ਜੀਵ ਨੂੰ ਉਹ ਖਿੱਚ ਲੈਂਦੇ ਨੇ। ਕੋਈ ਵਿਰਲਾ ਹੈ ਜਿਹੜਾ ਬਚ ਗਿਆ, ਹੈਨ ਵਿਰਲੇ, ਨਾ ਹੀ ਕਣੇ ਫੈਲ ਫੱਕੜ ਸੰਸਾਰ, ਨਹੀਂ ਤੇ ਸਾਰੇ, ਕੋਈ ਕਹਿੰਦਾ ਮੈਂ ਤੇ ਬੱਚਿਆਂ ਲਈ ਕਰ ਰਿਹਾ ਜੀ, ਬੱਚਿਆਂ ਲਈ, ਤੇ ਫਿਰ ਇਹੋ ਜਿਹਾ ਕਰਦਾ ਹੈ ਵੀ ਦੂਜਿਆਂ ਦੇ ਬੱਚਿਆਂ ਦਾ ਵੀ ਖੋ ਕੇ ਖਾ ਜਾਂਦਾ। ਬਸ ਜੀ, ਔਰਤ ਤੀਵੀਂ ਨੇ ਕਿਹਾ ਸੀ, ਤੀਵੀਂ ਦੇ ਵੱਸ ਪਿਆ ਹੋਇਆ ਹੀ ਕੀ ਕਰੀ ਜਾਂਦਾ, ਪਾਪ ਕਮਾਈ ਜਾਂਦਾ। ਜਵਾਨੀ ਹੈ ਮੇਰੇ ਤੇ, ਜਵਾਨੀ ਦੇ ਹੰਕਾਰ ਵਿੱਚ ਹੀ ਪਾਪ ਕਮਾਈ ਜਾਂਦਾ। ਹੈਗੀਆਂ ਸੀ ਸਾਰੀਆਂ ਚੀਜ਼ਾਂ ਠੀਕ ਹੈ, ਪਰ ਇੰਨਾ ਵੀ ਉਹਨਾਂ ਵਿੱਚ ਖੁੱਭਣ ਦੀ ਲੋੜ ਨਹੀਂ ਹੈਗੀ। ਹੁਣ ਇਹਦਾ ਅਰਥ ਇਹ ਨਾ ਲਿਓ ਵੀ ਆਪਣੇ ਬੱਚਿਆਂ ਨਾਲ ਕੋਈ ਹੱਸਣਾ ਗੱਲਾਂ ਬਾਤਾਂ ਕਰਨੀਆਂ ਗੁਨਾਹ ਹੁੰਦੀਆਂ ਨੇ। ਗੱਲ ਇਹ ਹੈ ਵੀ ਬੁਰਾਈ ਵਿੱਚ ਨਹੀਂ ਫਸਣਾ ਧੀਆਂ ਪੁੱਤਰਾਂ ਪਰਿਵਾਰ ਦਾ ਕਰਕੇ। ਤੋ ਹਰ ਬੰਦਾ ਚਾਹੁੰਦਾ ਹੈ ਵੀ ਉਹਦਾ ਬੱਚਾ ਚੰਗਾ ਕਿਸੇ ਅਹੁਦੇ ਤੇ ਪਹੁੰਚੇ, ਚੰਗਾ ਉਹਨੂੰ ਖਾਣ ਪੀਣ ਨੂੰ ਮਿਲੇ, ਹਰ ਬੰਦਾ ਹੀ ਚਾਹੁੰਦਾ, ਠੀਕ ਹੈ। ਪਰ ਇਹ ਨਹੀਂ ਹੈ ਵੀ ਉਹਨਾਂ ਦੀ ਇਸ ਲੋੜ ਦੀ ਪੂਰਤੀ ਲਈ ਤੁਸੀਂ ਆਪਣੇ ਆਪ ਨੂੰ ਬੁਰਾਈ 'ਚ ਹੀ ਫਸਾ ਲਓ। ਨਹੀਂ ਨਹੀਂ, ਉਹ ਤੋਂ ਬਚ ਕੇ ਰਹਿਣਾ, ਨਿਰਲੇਪ ਰਹਿਣਾ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਉਹ ਬਚਨ ਆਉਂਦਾ ਆਉਂਦਾ, ਬਿਨ ਹਰ ਕਾਮਨਾ ਆਵਤ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ, ਬਿਨ ਹਰ ਕਾਮਨਾ ਆਵਤ ਹੈ, ਜਾਂ ਸਿਉ ਰਾਚ ਮਾਚ ਤੁਮ ਲਾਗੇ, ਉਹ ਮੋਹਣੀ ਮੁਹਾਵਤ ਹੈ। ਆਖਿਆ ਤੈਨੂੰ ਮੋਹਦੀ ਹੈ ਉਹ ਚੀਜ਼, ਕਣਕ ਕਾਮਨੀ ਸੇਜ ਸੋਹਣੀ, ਛੋੜ ਖਿਨੈ ਮੈਂ ਜਾਵਤ ਹੈ, ਉਰਜ ਰਹੇ ਹੋ ਇੰਦਰੀ ਰਸ ਪ੍ਰੇਰੇ ਹੋ, ਬਿਖੈ ਠਗੋਰੀ ਖਾਵਤ ਹੈ। ਉਰਜਿਆ ਹੋਇਆ ਬਿਖਿਆ ਦੇ ਰਸ ਦਾ ਪ੍ਰੇਰਿਆ ਹੋਇਆ, ਉਰਜ ਰਹੇ ਹੋ ਇੰਦਰੀ ਰਸ ਪ੍ਰੇਰਿਓ, ਬਿਖੈ ਠਗੋਰੀ ਖਾਵਤ ਹੈ। ਇੱਥੇ ਵੀ ਮਹਾਰਾਜ ਨੇ ਆਖਿਆ, ਆ ਧਨ ਜੋਬਨ ਅਰ ਸੁੱਤ ਦਾਰਾ, ਪੇਖਣ ਕੋ ਜੋ ਦਇਓ, ਜਿਹੜੀਆਂ ਤੈਨੂੰ ਵਾਹਿਗੁਰੂ ਨੇ ਚੀਜ਼ਾਂ ਵੇਖਣ ਨੂੰ ਦਿੱਤੀਆਂ, ਤਿੰਨ ਹੀ ਮਾਹ। ਅੱਛਾ, ਵੇਖਣ ਨੂੰ ਏਦਾਂ ਤੁਸੀਂ ਕਿਸੇ ਮਿਊਜ਼ੀਅਮ ਜਾਓ, ਵੇਖਣ ਗਏ ਕਿਸੇ ਮਿਊਜ਼ੀਅਮ ਦੇ ਵਿੱਚ, ਤੁਸੀਂ ਟਿਕਟ ਲਈ 10-20-50 ਰੁਪਈਆਂ ਦੀ, ਡਾਲਰਾਂ ਦੀ ਟਿਕਟ ਲਈ ਤੇ ਚਲੇ ਗਏ, ਉਹਦਾ ਕੁਝ ਟਾਈਮ ਹੈ, ਕੁਝ ਲਿਮਿਟ ਹੈ ਉਹਦੀ, 2 ਘੰਟੇ 4 ਘੰਟੇ ਤੁਸੀਂ ਘੁੰਮੇ ਫਿਰੇ, ਇੰਜੋਏ ਕੀਤਾ, ਠੀਕ ਹੈ। 4 ਘੰਟਿਆਂ ਬਾਅਦ ਹੁਣ ਤੁਸੀਂ ਆਖੋ ਵੀ ਮੈਂ ਤੇ ਇੱਥੋਂ ਜਾਣਾ ਹੀ ਨਹੀਂ, ਫਿਰ ਪੱਲੇ ਕੀ ਪਵੇਗੀ, ਖੁਆਰੀ ਪਵੇਗੀ, ਪਰੇਸ਼ਾਨੀਆਂ ਆਉਣਗੀਆਂ। ਹੁਣ ਮਹਾਰਾਜ ਨੇ ਬਿਲਕੁਲ ਇੱਥੇ ਉਹ ਗੱਲ ਆਖੀ ਆ ਕਿ ਧੀਆਂ ਪੁੱਤਰ ਪਰਿਵਾਰ ਟੱਬਰ ਵੇਖਣ ਨੂੰ ਨੇ, ਵੀ ਇਹਨਾਂ ਦੇ ਮੋਹ ਵਿੱਚ ਫਸ ਕੇ ਆਪਣੇ ਆਪ ਨੂੰ ਗਲਤਾਨ ਨਾ ਕਰੀ, ਗਲਤ ਨਾ ਕਰ ਲਈ, ਇਹਨਾਂ ਵਿੱਚ ਅਟਕ ਨਾ ਜਾਈ। ਤਿੰਨ ਹੀ ਮਾਹੇ ਅਟਕ ਜੋ ਉਰਜੇ, ਇੰਦਰੀ ਪ੍ਰੇਰ ਲਇਓ। ਅਖੀਰਲੀਆਂ ਪੰਕਤੀਆਂ, ਔਦ ਅਨਲ ਤਨ ਤਿੰਨ ਕੋ ਮੰਦਰ, ਚੌਂ ਦਿਸ ਠਾਟ ਠਯੋ। ਬਾਬਾ ਕਬੀਰ ਸਾਹਿਬ ਕਹਿੰਦੇ ਵੀ ਇਹ ਜਿਹੜਾ ਸਰੀਰ ਹੈ ਨਾ, ਇਹ ਕੱਖਾਂ ਦਾ ਕੋਠਾ ਵਾ ਭਾਈ, ਕੱਖਾਂ ਦਾ ਕੋਠਾ। ਤੇ ਉਮਰ ਬੀਤਦੀ ਜਾਂਦੀ ਆ ਵੀ ਇਸ ਕੋਠੇ ਨੂੰ ਅੱਗ ਲੱਗੀ ਹੋਈ ਆ,
ਤੇ ਹਰ ਪਾਸੇ ਉਹੀ ਮਾਹੌਲ ਚੱਲ ਰਿਹਾ, ਬੰਦਾ ਵੇਖ ਹੀ ਨਹੀਂ ਰਿਹਾ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਵੇਖ ਵਹਿੰਦੀ ਜਾਂਦੀ ਉਮਰ, ਕਦੀ ਦ੍ਰਿਸ਼ਟ ਧਾਰ ਕੇ ਵਹਿੰਦਾ ਹੀ ਨਹੀਂ। ਤੋ ਕਬੀਰ ਸਾਹਿਬ ਨੇ ਆਖਿਆ ਵੀ ਹੇ ਵਾਹਿਗੁਰੂ ਜੀ, ਮੈਂ ਇਸ ਅਗਨ ਦੇ ਸਾਗਰ ਤੋਂ ਬਚਣ ਲਈ ਤੇਰਾ ਆਸਰਾ ਲਿਆ ਹੋਇਆ।

0: ਮੈਂ ਸਤਿਗੁਰ ਓਟ ਲਿਓ। ਇਹ ਸੰਸਾਰ ਰੂਪੀ ਸਾਗਰ ਤੋਂ ਪਾਰ ਉਤਰਨ ਲਈ ਮੈਂ ਆਪਣੇ ਗੁਰੂ ਦੀ ਸਤਿਗੁਰ ਦੀ ਓਟ ਲਈ ਹੋਈ ਹੈ। ਤੋ ਸਤਿਗੁਰੂ ਕਿਰਪਾ ਕਰੇ, ਜਿੱਥੇ ਅਸੀਂ ਧੀਆਂ ਪੁੱਤਰਾਂ ਪਰਿਵਾਰਾਂ ਦੇ ਵਿੱਚ ਬੈਠੇ ਹਾਂ ਰਹਿੰਦੇ ਹਾਂ, ਕਬੀਰ ਸਾਹਿਬ ਨੇ ਸਾਨੂੰ ਪ੍ਰੇਰਨਾ ਦਿੱਤੀ ਹੈ ਵੀ ਉਹਨਾਂ ਦੇ ਮੋਹ ਵਿੱਚ ਫਸ ਕੇ ਕਦੀ ਵੀ ਗਲਤਾਨ ਗਲਤ ਨਹੀਂ ਹੋਣਾ। ਦੂਜੀ ਗੱਲ, ਇਸ ਸ਼ਬਦ ਵਿੱਚ ਉਹਨਾਂ ਨੇ ਮੁੱਖ ਰੂਪ ਵਿੱਚ ਕਹੀ ਵੀ ਲਾਲਚੀ ਬੰਦੇ ਨੂੰ ਤਬਾਹ ਕਰਦਾ ਹੈ, ਜਿਵੇਂ ਬਾਂਦਰ ਇੱਕ ਮੁੱਠ ਅਨਾਜ ਦੀ ਕਰਕੇ ਘਰੋ ਘਰੀ ਨੱਚਣ ਲੱਗ ਪਿਆ, ਕੁੱਟ ਖਾਂਦਾ ਹੈ, ਛੁੱਟ ਫਿਰ ਵੀ ਜਾਂਦੀ ਹੈ ਬਾਂਦਰ ਕੋਲੋਂ ਮੁੱਠ। ਉਹਨੂੰ ਇਹ ਲੱਗਦਾ ਸੀ ਵੀ ਨਹੀਂ ਛੁੱਟੇਗੀ, ਛੁੱਟ ਫਿਰ ਵੀ ਜਾਂਦੀ ਹੈ। ਤੋ ਬਾਬਾ ਜੀ ਕਹਿੰਦੇ ਨੇ ਏਦਾਂ ਹੀ ਬੰਦੇ ਦਾ ਲਾਲਚ ਉਹਨੂੰ ਖੁਆਰ ਕਰਦਾ, ਜਿਉਂ ਕੱਪ ਕੇ ਘਰ ਮੁਸ਼ਟ ਚੰਨਣ ਕੀ ਲੁਭਦ ਨਾ ਤਿਆਗ ਦਿਓ। ਪਰ ਬਾਂਦਰ ਦਾ ਲੋਭ ਉਸ ਅਨਾਜ ਦੀ ਮੁੱਠ ਨੂੰ ਤਿਆਗਣ ਉਹਨੂੰ ਨਹੀਂ ਦਿੰਦਾ। ਤੋ ਗੁਰਦੇਵ ਨੇ ਆਖਿਆ, ਮਹਾਰਾਜ ਕਹਿੰਦੇ ਨੇ ਏਦਾਂ ਹੀ ਸੰਸਾਰ ਨੂੰ ਅੱਗਾਂ ਲੱਗੀਆਂ ਹੋਈਆਂ ਤੇ ਮੈਂ ਇਸ ਸੰਸਾਰ ਰੂਪੀ ਸਾਗਰ ਤੋਂ ਤਰਨ ਦੇ ਲਈ ਆਪਣੇ ਸਤਿਗੁਰ ਦਾ ਓਟ ਤੇ ਆਸਰਾ ਤੱਕਿਆ ਹੈ ਵੀ ਹੇ ਗੁਰੂ ਸਾਹਿਬ, ਲੋਭ ਲਹਿਰ ਅਤ ਨੀਜਰ ਬਾਜੈ ਕਾਇਆ ਡੂਬੈ ਕੇਸ਼ਵਾ, ਵੀ ਲੋਭ ਦੀਆਂ ਲਹਿਰਾਂ ਨੇ ਸਰੀਰ ਡੁੱਬ ਰਿਹਾ ਹੈ ਤੇ ਤੂੰ ਹੀ ਹੈ ਜਿਹੜਾ ਮੈਨੂੰ ਪਾਰ ਉਤਾਰ ਸਕਦਾ ਹੈ, ਤੂੰ ਧੰਨਵਾਦ। ਇਹ ਸੀ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਬਚਨ ਦੀ ਵਿਚਾਰ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਸਰਨ ਸਿੰਘ ਜੀ ਹੁੰਦਾ, ਜਿਨ੍ਹਾਂ ਨੇ ਭਗਤ ਜੀ ਦੇ ਪਾਵਨ ਪਵਿੱਤਰ ਬਚਨਾਂ ਦੀ ਸਾਂਝ ਸਾਡੇ ਰਾਹੀਂ ਸਾਡੇ ਨਾਲ ਕੀਤੀ ਹੈ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਜੋ ਬਚਨ ਗੁਰੂ ਮਹਾਰਾਜ ਆਪਣੀ ਬਾਣੀ ਰਾਹੀਂ, ਭਗਤ ਜੀ ਆਪਣੀ ਬਾਣੀ ਰਾਹੀਂ ਸਾਡੇ ਨਾਲ ਸਾਂਝੇ ਕਰਦੇ ਨੇ, ਉਹਨਾਂ ਨੂੰ ਆਪਣੇ ਜੀਵਨ ਦਾ ਅਸੀਂ ਆਧਾਰ ਬਣਾਉਣ ਦਾ ਯਤਨ ਕਰੀਏ, ਕਿਉਂਕਿ ਬਾਣੀ ਸਾਡੇ ਜੀਵਨ ਦਾ ਆਧਾਰ ਹੈ। ਬਾਣੀ ਤੋਂ ਬਗੈਰ ਪਾਤਸ਼ਾਹ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਰ ਲਾਏ। ਫਿਰ ਅੱਗੇ ਸਤਿਗੁਰੂ ਅਸੀਂ ਕਈ ਵਾਰ ਕਰਦੇ ਹਾਂ ਨਾ, ਉਹਦੇ ਬਹੁਤਾ ਬੋਲਣ ਚੱਖਣ ਹੋਏ, ਚੱਖ ਬਾਰ ਨਹੀਂ ਹੈ ਬਹੁਤਾ ਬੋਲਣਾ, ਤਾਂ ਵਿਣ ਬੋਲੇ ਜਾਣੇ ਸਸ, ਉਹ ਸਾਰ ਕੁਝ ਜਾਣਦਾ ਕਿ ਤੂੰ ਕੀ ਕਰਦਾ। ਕਈ ਵਾਰ ਅਸੀਂ ਕਹਿੰਦੇ ਰੱਬ ਨੇ ਸਾਨੂੰ ਦਿੱਤਾ ਕੁਛ ਨਹੀਂ, ਪਰ ਫਿਰ ਆਪਾਂ ਨੂੰ ਵੀ ਸੁਣਨੇ ਤੇ ਵੀ ਅਸੀਂ ਰੱਬ ਵਾਸਤੇ ਕੀ ਕੀਤਾ, ਕਿਉਂਕਿ ਅਸੀਂ ਰੱਬ ਵਾਸਤੇ ਕੀ ਕੀਤਾ। ਇਹ ਤਾਂ ਇੱਧਰੋਂ ਲੈ ਇੱਧਰੋਂ ਦੇ, ਕਿਉਂਕਿ ਇਹ ਤਾਂ ਕੋਈ ਕੰਮ ਨਹੀਂ ਗਾ ਬਹੁਤੇ। ਜੇ ਆਪਾਂ ਉਹਦੇ ਨਾਲ ਜੁੜਾਂਗੇ ਫਿਰ ਤਾਂ ਉਹ ਕਦੀ ਵੀ ਨਹੀਂ ਗੁਰਮੁਖ ਪਿਆਰੋ, ਕਦੀ ਵੀ ਮਾਰ ਨਹੀਂ ਬਖਸ਼ਿਸ਼, ਉਹ ਤਾਂ ਬਖਸ਼ਿਸ਼ ਕਰਦਾ ਹੀ ਕਰਦਾ, ਉਹ ਨਹੀਂ ਦੇਖਦਾ। ਇਹ ਮਨ ਹਰਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇਹ ਨਾ ਪੁੱਛੋ ਤਾਏ। ਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ ਬਖਸ਼ਣ, ਸਿਰਫ ਤੇ ਸਿਰਫ ਇੱਕ ਓਟ ਆਸਰਾ ਰੱਖੋ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ, ਜਿਹੜਾ ਮਾਲਕ ਨੇ ਸਾਨੂੰ ਹੁਕਮ ਕੀਤਾ ਕਿ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮਿਲੇ। ਸਾਰਿਆਂ ਦਾ ਸਤਿਕਾਰ ਕਰੋ, ਮਹਾਂਪੁਰਸ਼ ਵੀ ਚਾਹੀਦੇ ਨੇ, ਬ੍ਰਹਮ ਗਿਆਨੀ ਵੀ ਚਾਹੀਦੇ ਨੇ, ਗੁਣੀ ਗਿਆਨੀ ਵੀ ਚਾਹੀਦੇ ਨੇ, ਪਰ ਉਹ ਆਪਣੇ ਥਾਂ ਨੇ, ਪਰ ਗੁਰੂ ਗ੍ਰੰਥ ਸਾਹਿਬ ਆਪਣੇ ਥਾਂ ਦੇ ਆ। ਸਭ ਦਾ ਧੰਨਵਾਦ। ਆਓ ਹੁਣ ਭਾਈ ਸਾਹਿਬ ਭਾਈ ਬਲਬੀਰ ਸਿੰਘ ਬਿਹਾਰੀਪੁਰ ਵਾਲੇ ਜਥੇ ਨੂੰ ਸਲਮ ਕਰੀਏ, ਉਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ਹਿਨਸ਼ਾਹ ਦੋ ਆਲਮ ਸਰਵਰੇ ਕਾਇਨਾਤ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਸ਼ਾਂਤੀ ਦੇ ਮੁਜੱਸਮੇ ਇਲਾਹੀ ਸਾਜਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੇ ਸੋਹਣੇ ਦਰਬਾਰ ਦੇ ਅੰਦਰ ਤੁਸੀਂ ਆਪਣੀਆਂ ਹਾਜ਼ਰੀਆਂ ਲਵਾਉਣ ਵਾਸਤੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਕਿ ਦਾਤਾ ਜੀ ਤੁਹਾਡੀ ਅਪਰ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਕਿ ਤੁਸੀਂ ਸਾਨੂੰ ਉਦੋਂ ਬਖਸ਼ਿਆ ਅਸੀਂ ਗੁਰੂ ਘਰ ਦੇ ਵਿੱਚ ਚੱਲ ਕੇ ਆਏ ਹਾਂ। ਕਿਰਪਾ ਕਰਿਓ ਸਾਨੂੰ ਗੁਰਸਿੱਖੀ ਦੀ ਦਾਤ ਔਰ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦਿਓ, ਅਸੀਂ ਸਮਝ ਸਕੀਏ ਕਿ ਸਿੱਖ ਕੀ ਹੁੰਦਾ ਹੈ। ਗੁਰੂ ਪਿਆਰਿਓ ਭਾਗਾਂ ਵਾਲਿਓ ਕਿ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਕੋਈ 10 ਮਿੰਟ ਕੋਈ 5 ਮਿੰਟ ਕੋਈ 20 ਮਿੰਟ ਅੱਧਾ ਘੰਟਾ ਤੁਸੀਂ ਆਪਣੀਆਂ ਸੇਵਾਵਾਂ ਹਾਜ਼ਰ ਕਰ ਦਿਓ। ਸਤਿਗੁਰ ਸਭ ਦੇ ਉੱਤੇ ਰਹਿਮਤਾਂ ਕਰਨ। ਸਤਸੰਗਤ ਜੀ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਜੇ ਕਿਤੇ ਆਪਾਂ ਅਰਦਾਸ ਬੇਨਤੀ ਆਪਾਂ ਕਰਦੇ ਹਾਂ ਕਿ ਦਾਤਾ ਸਾਡੇ ਤੇਰੇ ਘਰ ਦੇ ਵਿੱਚ ਇੱਕ ਕਿਣਕੇ ਜਿੰਨੀ ਕੀਮਤ ਪੈ ਜਾਵੇ। ਸਤਸੰਗਤ ਜੀ ਇਹ ਕੀਮਤਾਂ ਪਵਾਉਣ ਵਾਲੇ ਗੁਰੂ ਕੇ ਸਿੱਖ ਜਿਨ੍ਹਾਂ ਨੇ ਆਪਣੇ ਪ੍ਰਾਣਾਂ ਦਾ ਬਲੀਦਾਨ ਦੇ ਕੇ ਗੁਰੂ ਘਰ ਦੇ ਵਿੱਚ ਕੀਮਤਾਂ ਪਵਾਈਆਂ, ਗੁਰੂ ਨਾਨਕ ਦੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋਏ ਔਰ ਉਹਨਾਂ ਦਾ ਦੁਨੀਆਂ ਦੇ ਉੱਤੇ ਆਉਣਾ ਸਫਲਾ ਹੋ ਗਿਆ, ਉਹਨਾਂ ਦੀਆਂ ਬਾਤਾਂ ਤੁਹਾਡੇ ਨਾਲ ਪਾਉਣ ਦਾ ਯਤਨ ਕਰਦੇ ਹਾਂ। ਸਤਸੰਗ ਜੀ ਥੋੜਾ ਜਿਹਾ ਵਿਚਾਰ ਕੇ ਆਪਾਂ ਦੇਖਣ ਦਾ ਯਤਨ ਕਰੀਏ ਕਿ ਕਿੱਦਾਂ ਦਾ ਉਹਨਾਂ ਦਾ ਜੀਵਨ ਹੁੰਦਾ ਸੀ ਜਿਹੜੇ ਘਰੋਂ ਬੇਘਰ, ਆਪਣੀ ਜ਼ਿੰਦਗੀ ਜਿਹੜੀ ਹੈ ਉਹ ਘਰੋਂ ਬੇਘਰ ਸਿੱਖੀ ਦੀ ਪ੍ਰਫੁੱਲਤਾ ਵਾਸਤੇ, ਸਿੱਖੀ ਦੀ ਚੜ੍ਹਦੀ ਕਲਾ ਵਾਸਤੇ, ਧਰਮ ਵਾਸਤੇ ਆਪਣੇ ਨਿੱਕੇ ਨਿੱਕੇ ਨਿਆਣਿਆਂ ਨੂੰ ਆਪਣੀਆਂ ਪਤਨੀਆਂ ਨੂੰ ਲੈ ਕੇ ਜੰਗਲਾਂ ਦੇ ਵਿੱਚ ਜਿਹੜੇ ਘੁੰਮਦੇ ਫਿਰਦੇ ਸੀ ਉਹ ਕਿੱਦਾਂ ਦੇ ਸਿੱਖ ਹੋਣਗੇ। ਗੁਰੂ ਪਿਆਰਿਓ ਗੁਰੂ ਕਾ ਸਿੱਖ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਸਵੇਰ ਨੂੰ ਉੱਠਦਾ ਹੈ, 3-3, 4-4 ਘਰ ਇਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਦੇ ਨੇ, ਹੈ ਇੱਦਾਂ ਦੇ ਸਿੱਖ। ਇੰਡੀਆ ਦੇ ਵਿੱਚ ਪ੍ਰੋਪਰਟੀ ਦਾ ਪਤਾ ਨਹੀਂ ਲੱਗਦਾ, ਇੱਥੇ ਹਤਾਸ਼ਾ ਧਨ ਹੈ, ਪਤਾ ਕੋਈ ਨਹੀਂ ਲੱਗਦਾ ਕਿ ਕਿੰਨਾ ਕੁ ਸਾਡੇ ਕੋਲ ਧਨ ਹੈ। ਪਰ ਗੁਰੂ ਪਿਆਰਿਓ ਘਰਾਂ ਦੇ ਵਿੱਚ ਕਲੇਸ਼ ਫੇਰ ਬਣਿਆ ਰਹਿੰਦਾ ਹੈ, ਇੰਨੀ ਪ੍ਰੋਪਰਟੀ ਇੰਨੀ ਜਾਇਦਾਦ, ਇੱਕ ਇੱਕ ਨਿਆਣਾ ਸਾਡੇ ਵਾਸਤੇ ਸਾਂਭਣਾ ਪੈ ਹੋ ਗਿਆ ਔਖਾ। ਲੇਕਿਨ ਗੁਰੂ ਪਿਆਰਿਓ ਜਦੋਂ ਆਪਾਂ ਉਹਨਾਂ ਦਾ ਜ਼ਿਕਰ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਨਿਆਣਿਆਂ ਦਾ ਬੱਚਿਆਂ ਦਾ ਫਿਕਰ ਨਹੀਂ ਹੁੰਦਾ ਹੋਵੇਗਾ, ਉਹਨਾਂ ਦੇ ਵੀ ਬੱਚੇ ਹੁੰਦੇ ਸੀ, ਪਰ ਗੁਰੂ ਪਿਆਰਿਓ ਉਹ ਬੱਚਿਆਂ ਦੇ ਨਾਲੋਂ ਸਿੱਖੀ ਨੂੰ ਅਹਿਮੀਅਤ ਪਹਿਲਾਂ ਦਿੰਦੇ ਸੀ ਔਰ ਉਹਨਾਂ ਦੇ 2-2, 4-4, 5-5 ਸਾਲ ਦੇ ਬੱਚੇ ਦੁਸ਼ਮਣਾਂ ਦੇ ਕਈ ਵਾਰ ਕਬਜ਼ੇ ਵਿੱਚ ਆ ਜਾਂਦੇ ਤੇ ਉਹਨਾਂ ਨੂੰ ਲਾਹੌਰ ਲਿਜਾ ਕੇ ਕਤਲ ਕਰ ਦਿੱਤਾ ਜਾਂਦਾ ਸੀ। ਵਾਹਿਗੁਰੂ ਕੇ ਸਿੱਖੋ ਤੁਸੀਂ ਤਦ ਵੀ ਨਹੀਂ ਡੋਲੇ, ਤੁਸੀਂ ਕਿਤੇ ਜਾ ਕੇ ਸਰਕਾਰੀ ਦਫ਼ਤਰਾਂ ਦੇ ਵਿੱਚ ਮਾਫੀਆਂ ਨਹੀਂ ਮੰਗੀਆਂ ਵੀ ਅਸੀਂ ਆਪਣੇ ਹਥਿਆਰ ਤਿਆਗ ਦਿੰਦੇ, ਆਪਣੇ ਹਥਿਆਰ ਸਿੱਟ ਦਿੰਦੇ ਆ, ਸਾਡੇ ਬੱਚਿਆਂ ਨੂੰ ਸਾਡੀਆਂ ਘਰ ਵਾਲੀਆਂ ਨੂੰ ਤੁਸੀਂ ਛੱਡ ਦਿਓ ਕੈਦਾਂ ਦੇ ਵਿੱਚੋਂ। ਵਾਹ ਦਾਤਾ ਤੇਰੇ ਸਿੱਖਾਂ ਦਾ ਕਿੱਦਾਂ ਦਾ ਜੀਵਨ ਸੀ। ਗੁਰੂ ਪਿਆਰਿਓ ਤਰਲੋ ਮੱਛੀ ਹੋਈ ਜਾ, ਇੱਕ ਇੱਕ ਬੱਚਾ ਸਾਡੇ 2-2 ਬੱਚੇ ਆ, ਫੇਰ ਵੀ ਬੰਦਾ ਤੜਫ ਹੀ ਜਾਂਦਾ ਵੀ ਪਤਾ ਨਹੀਂ ਇਹਨਾਂ ਦਾ ਕਿੱਦਾਂ ਦਾ ਜੀਵਨ ਹੋਊਗਾ, ਪਤਾ ਨਹੀਂ ਇਹ ਕਿੱਦਾਂ ਆਪਣੀ ਜ਼ਿੰਦਗੀ ਦੇ ਵਿੱਚ ਗੁਜ਼ਾਰਾ ਕਰਨਗੇ, ਇੰਨੀਆਂ ਪ੍ਰੋਪਰਟੀਆਂ, 10-10 ਟਰੱਕ ਚੱਲਦੇ ਨੇ ਔਰ ਇੱਥੇ ਟਰਾਂਸਪੋਰਟਾਂ ਚੱਲਦੀਆਂ, ਹੋਰ ਸਟੋਰਾਂ ਦਾ ਪਤਾ ਨਹੀਂ ਲੱਗਦਾ, ਤੇ ਫੇਰ ਵੀ ਬੰਦਾ ਐਨ ਮਰੀ ਜਾ ਜਾਂਦਾ, ਤਰਲੇ ਜਾ ਕਰੀ ਜਾਂਦਾ। ਵਾਹਿਗੁਰੂ ਕੇ ਸਿੱਖੋ ਅਸੀਂ ਤੁਹਾਡੇ ਜੀਵਨ ਦੀਆਂ ਬਾਤਾਂ ਪਾ ਪਾ ਕੇ ਅਸੀਂ ਕੁਝ ਨਾ ਕੁਝ ਸਿੱਖਣ ਦਾ ਯਤਨ ਕਰਦੇ ਹਾਂ ਕਿ ਤੁਹਾਡੇ ਵਰਗਾ ਜੀਵਨ ਕਿਤੇ ਸਾਡਾ ਵੀ ਬਣ ਜਾਵੇ ਔਰ ਇੱਦਾਂ ਦੀ ਦਾਸਤਾਨ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਛੋਟਾ ਘੱਲੂ ਘਾਰਾ ਕਿਵੇਂ ਵਾਪਰਿਆ ਸੀ। ਪਹਿਲਾ ਘੱਲੂ ਘਾਰਾ ਔਰ ਛੋਟਾ ਘੱਲੂ ਘਾਰਾ ਉਹਨੂੰ ਆਖਿਆ ਜਾਂਦਾ ਔਰ ਉਹ ਹੋਇਆ ਸੀ ਕਾਨੂੰਵਾਲ ਦੇ ਸ਼ੰਭ ਦੇ ਵਿੱਚ, ਰਾਵੀ ਦਰਿਆ ਦੇ ਕੰਢੇ ਦੇ ਉੱਤੇ। ਗੁਰੂ ਪਿਆਰਿਓ ਇਦਾਂ ਦਾ ਸਮਾਂ ਆਇਆ
کہ گرو کے سکھاں نو سر لکون واسطے ظالماں نے کچھ نہ چھڈیا، پر پھر بھی وہ چڑھدی کلا دا ثبوت دیندے نے، 12 to 13 ہزار سنگھ جڑے آ وہ تقریباً 2 مہینوں دے وچ جروانے انہاں نو شہید کر دیندے نے، قتل کر دیندے نے۔ اور ایک کتھوں مڈ بجدا ہے، یکریا خان ماریا جاندا۔ آپا پچھلے دنوں دے وچ تہاڈے سامنے وہ اتہاس سنان کا یتن کیتا کہ جدو بھائی تارو سنگھ دیا جتیاں وج وج کے یکریا خان پاپی نرکاں والوں چلیا جاندا، مگر وہ پروار دے وچ اس لاہور دی صوبے داری دا کر کے جھگڑا ہوندا۔ وہ 3 منڈے سی جہیا خان، ایک دا نام شاہ نواز تے ایک دا نام میر باقی سی۔ شاہ نواز یہ ملتان دا گورنر سی، میر باقی جڑا وہ راجنیتک کوئی پہنچ نہیں سی رکھدا، تے یحییٰ خان اپنے باپ دے مرن تو دے سمے لاہور دے وچ سی، تے وہ لاہور دا صوبے دار اپنے آپ نو اعلان دیندا۔ لیکن یہ جڑا دوجا بھرا شاہ نواز ملتان دے وچوں اپنی فوج لے کے تے ادھر نو آندا لاہور دے اتنے قبضہ کرن واسطے، تے اس لاہور دے کچھ پتوانتے سیانے لوگ وچ پے کے دونوں دی صلح کروان دے نے کچھ سمے واسطے، انہاں دا ٹیک ٹکائیا ہوندا تے گرو کے پیار والے۔ لیکن جڑا یحییٰ خان سی یہ دلی دا جڑا وڈا وزیر سی قطب دین، او دا اے بھانجا وی لگدا سی تے او دا اے جوائی وی لگدا سی۔ مامے دے گھر ویاہیا ہویا سی، مامے دی تھی اے دے گھر دے وچ سی۔ سو گرو پیارو جڑا دلی دا اے وڈا وزیر سی قطب دین، او اپنے اس جوائی دی بھانجے دی اس یحییٰ خان دی ود سپورٹ کرتا سی۔ ہن اس ہفڑا دپڑی دے وچ کوئی تقریباً 8-9 مہینے سال لگ جاتا، ہپڑا دپڑی مچ جاتی ہے راج دربار دے وچ۔ اس ویلے پھر سنگھاں نوں اپنی طاقت ودھاؤن دا سماں ملدا، سنگھ پنڈاں دے وچ اچردے نے اور شہراں دے وچ رہ کے تے جتھے انہاں کو لٹ کسٹ ہوندی ہے ودھ تو ودھ پہ انہاں جروانیاں نوں سودھیا جاندا جنہاں نے انہاں دے پرواراں نوں اور سکھ قوم دے بہادر جودھیاں نوں شہید کروایا سی، انہاں نوں پہ چن چن کے ماریا جاندا۔ یحییٰ خان تھوڑی جی سرت سنبھالدا، انہیں دیکھا پنجاب دے وچ اس ویلے گرو کے سکھ پھر پہلا وانگ اے اپنی بہادری دے یور دکھاؤن لگ پئے، تے انہیں پھر اعلان کر دتا کہندا انہاں نوں پنجاب دے وچ رہن نہ دتا جاوے، انہاں دے پھر گرو پیارے سکھاں دے سراں دے مل پھے پاونے شروع کر دتے آ۔ جڑا انہاں دی دس پاؤندا، جڑا فڑ کے لے کے آؤندا، جاں جڑا انہاں دا سر وڈھ کے لے کے آؤندا، انہاں نوں انعام دتے جاندے آ سرکار والوں۔ لیکن گرو کے سنگھ گھبرائے نہیں، وہ پھر بھی کتے نہ کتے دب گھٹ کے اپنا وقت گزارن دا سما جدا بھی انہوں دا بتیت ہوں کرن دا یتن کرتے آ۔ ہن پنجاب دے وچوں انہاں نوں کڈن دا اپرالہ شروع ہو گیا۔ دو ہندو انہاں دی راج دربار دے وچ چنگی پہنچ سی، ایک دا نام سی جسپت رائے تے ایک دا نام سی لکھپت رائے۔ دراصل جسپت رائے جڑا وہ پہلا جلندر دا فوجدار سی، لیکن یکریا خان اتوں بدل کے اپنی سٹیٹ دے وچ لے آؤں دا تے اینو ایمن آباد دا فوجدار بنا دیندا، تے اے دا وڈا بھرا لکھپت رائے اونوں اے اپنا وزیر تھاپدا، تے اے دونوں دا پنڈ جڑا نا پنجاب دے اندر اے گرداسپور دے نیڑے کلانور سی، اوتھے دے رہن والے اے کھتریاں دے منڈے سن۔ راج دربار دے وچ انہاں دی بہت آوا چلدی سی۔ ہن سات سنگت جی ہویا کی کہ جدوں یحییٰ خان نے اعلان کرتا پنجاب دے وچ سکھ رہن نہیں دینے، تے قدرتی گل ہے سارے افسراں تک اے فوجاں گلاں پہنچ جاندیاں، تے ادھرلے سارے لاہور دے نیڑے تیڑے پنڈاں دے وچوں اس لکھپت رائے نے اعلان کرتا کہندا میرے علاقے دے وچوں سنگھو میری شرافت چاہندے ہو تے تسی اپنے آپ میرے علاقے دے وچوں نکل جاؤ۔ تے ہن سنگھ وچارے اکٹھے ہو کے ٹولیاں بنا کے کتے نہ کتے آن جان دا یتن کردے نے، تے گرو کا خالصہ ایک چھوٹا جا دل تقریباً 2100 دے قریب سنگھ سی، تو ایمن آباد جتھے دا جسپت رائے فوجدار سی ادھرلے پاسے نو اے نکلے نے۔ اور گرو بابا نانک جی بھی اس ایمن آباد دی دھرتی دے اتے 2 وار گئے سن، اور اے اوہی ایمن آباد ہے
ਜਿੱਥੇ ਦਾ ਇੱਕ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਵਾਲਾ ਭਾਈ ਲਾਲੋ ਗੁਰੂ ਕਾ ਸਿੱਖ ਵਸਦਾ ਸੀ, ਜਿਹਦੇ ਕੋਧਰੇ ਦੇ ਪ੍ਰਸ਼ਾਦੇ ਨੂੰ ਸੱਚੇ ਸਤਿਗੁਰਾਂ ਨੇ ਉਹਦੇ ਇਸ ਗਰੀਬ ਤਰਖਾਣ ਦੀ ਇੱਕ ਦਸਾਂ ਨੋਹਾਂ ਦੀ ਕਿਰਤ ਨੂੰ ਵਡਾਇਆ ਸੀ ਸੱਚੇ ਸਤਿਗੁਰਾਂ ਨੇ। ਤੇ ਗੁਰੂ ਪਿਆਰਿਓ ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਦੀ ਯਾਦ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਿਆ ਸੀ ਜਿਹਦਾ ਨਾਂ ਸੀ ਰੋੜੀ ਸਾਹਿਬ। ਅੱਜ ਵੀ ਉਹ ਗੁਰਦੁਆਰਾ ਮੌਜੂਦ ਹੈ, ਉਹਦਾ ਨਾਂ ਰੋੜੀ ਸਾਹਿਬ ਹੈ, ਪਿੰਡ ਉਸ ਇਮਨਾਬਾਦ ਦੇ ਬਾਹਰਲੇ ਪਾਸੇ ਸੀ ਉਦੋਂ। ਤੇ ਹੁਣ ਇਹ ਜਿਹੜਾ ਸਿੰਘਾਂ ਦਾ ਦਲ ਸੀ ਨਾ, ਇਹ ਇਸ ਜਗ੍ਹਾ ਦੇ ਉੱਤੇ ਜਾ ਕੇ ਆਪਣੀ ਰਹਿਸ਼ ਕਰਦਾ ਹੈ ਵੀ ਇੱਕ ਦੋ ਦਿਨ ਰਹਿ ਕੇ ਇੱਥੋਂ ਅੱਗੇ ਚਲੇ ਜਾਵਾਂਗੇ। ਇਹਨਾਂ ਨੇ ਪ੍ਰਸ਼ਾਦਾ ਪਾਣੀ ਬਣਾਉਣਾ ਤਿਆਰ ਕੀਤਾ। ਹੁਣ ਏਡਾ ਵੱਡਾ ਦਲ ਸੀ, 2-2.5 ਹਜ਼ਾਰ ਬੰਦੇ ਦਾ, ਪ੍ਰਸ਼ਾਦਾ ਬਣਾਉਣ ਨੂੰ ਪੱਕਣ ਨੂੰ ਟਾਈਮ ਲੱਗਣਾ ਸੀ। ਲੇਕਿਨ ਜਸਪਤ ਰਾਏ ਨੂੰ ਪਤਾ ਲੱਗ ਜਾਂਦਾ ਕਿ ਮੇਰੇ ਇਲਾਕੇ ਦੇ ਵਿੱਚ ਸਿੰਘ ਠਹਿਰੇ ਹੋਏ ਆ, ਉਹ ਲੈ ਕੇ ਆਪਣੀਆਂ ਫੌਜਾਂ ਤੇ ਇਹਨਾਂ ਨੂੰ ਇੱਥੋਂ ਕੱਢਣ ਵਾਸਤੇ ਆ ਜਾਂਦਾ, ਕਹਿੰਦਾ ਮੇਰੇ ਇਲਾਕੇ ਦੇ ਵਿੱਚੋਂ ਤਿੱਤਰ ਹੋ ਜਾਓ। ਹੁਣ ਇਸ ਵੇਲੇ ਖਾਲਸਾ ਇਹਦੇ ਨਾਲ ਲੜਦਾ ਨਹੀਂ ਹੈ, ਇੱਕ ਗੁਜ਼ਾਰਿਸ਼ ਕਰਦਾ ਹੈ, ਕਹਿੰਦਾ ਜਸਪਤ ਬਈ ਸੱਜਣਾ 3-4 ਦਿਨ ਹੋ ਗਏ ਖਾਲਸਾ ਕੜਾਕੇ ਦੇ ਵਿੱਚ ਹੈ। ਤੇ ਕੜਾਕੇ ਦਾ ਭਾਵ ਸੀ ਗੁਰੂ ਕੇ ਖਾਲਸੇ ਦੇ ਬੋਲੇ ਹੁੰਦੇ ਸੀ, ਨਿਹੰਗ ਸਿੰਘਾਂ ਦੇ ਬੋਲੇ, ਕੜਾਕੇ ਤੋਂ ਭਾਵ ਸੀ ਵੀ 3-4 ਦਿਨ ਹੋ ਗਏ ਗੁਰੂ ਕੇ ਖਾਲਸੇ ਨੇ ਪ੍ਰਸ਼ਾਦਾ ਨਹੀਂ ਛਕਿਆ, ਬਸ ਦਿਨ ਰਾਤ ਭੱਜੇ ਫਿਰਦੇ ਆ, ਔਰ ਇਸ ਵੇਲੇ ਪ੍ਰਸ਼ਾਦਾ ਤਿਆਰ ਹੋ ਰਿਹਾ, ਅਸੀਂ ਪ੍ਰਸ਼ਾਦਾ ਛਕ ਕੇ ਤੇ 1-2 ਰਾਤਾਂ ਰਹਿ ਕੇ ਅਸੀਂ ਤੇਰੇ ਇਲਾਕੇ ਦੇ ਵਿੱਚੋਂ ਚੁੱਪ ਚਾਪ ਚਲੇ ਜਾਵਾਂਗੇ। ਅਸੀਂ ਤੇਰੇ ਨਾਲ ਪ੍ਰਣ ਕਰਦੇ ਹਾਂ ਕਿ ਸਾਡਾ ਵਾਅਦਾ ਰਿਹਾ ਕਿ ਸੱਜਣਾ ਅਸੀਂ ਤੇਰੇ ਇਲਾਕੇ ਵਿੱਚ ਕੋਈ ਲੁੱਟਮਾਰ ਨਹੀਂ ਕਰਾਂਗੇ, ਕਿਸੇ ਤਰ੍ਹਾਂ ਦੀ ਕੋਈ ਤਰਥੱਲੀ ਨਹੀਂ ਮਚਾਵਾਂਗੇ, ਤੂੰ ਬਸ ਸਾਨੂੰ ਪ੍ਰਸ਼ਾਦਾ ਪਾਣੀ ਟੇਕ ਕੇ ਛਕੜ ਦੇ। ਲੇਕਿਨ ਗੁਰੂ ਪਿਆਰਿਓ ਜਸਪਤ ਰਾਏ ਇਹਨਾਂ ਦੇ ਨਾਲ ਇੰਨੀ ਵੀ ਅਧੀਨਗੀ ਬਰਦਾਸ਼ਤ ਨਹੀਂ ਸੀ ਕਰਨ ਵਾਸਤੇ ਤਿਆਰ, ਔਰ ਇਹਨੇ ਫੌਜਾਂ ਚੜਾਈਆਂ ਤੇ ਗੁਰੂ ਕਾ ਖਾਲਸਾ ਵਿਚਾਰੇ ਪ੍ਰਸ਼ਾਦਾ ਅੱਧਾ ਕੁ ਤਿਆਰ ਹੋਇਆ, ਅੱਧਾ ਕੱਲੇ ਕੱਚਾ ਭੁੱਜਾ ਜਿਹਾ, ਉਦਾਂ ਹੀ ਛੱਡ ਕੇ ਵਿਚਾਰਿਆਂ ਨੂੰ ਖਾਲਸੇ ਨੂੰ ਜਾਣਾ ਪੈ ਗਿਆ। ਹੁਣ ਗੁਰੂ ਕੇ ਖਾਲਸੇ ਨਹੀਂ ਸਨ ਲੜਨਾ ਚਾਹੁੰਦੇ ਇਹਦੇ ਨਾਲ, ਪਰ ਇਹ ਮਗਰ ਭੂਤਰਿਆ ਹੋਇਆ ਜਸਪਤ ਰਾਏ ਗੁਰੂ ਕੇ ਖਾਲਸੇ ਦੇ ਮਗਰੇ ਮਗਰ ਜਿੱਧਰ ਨੂੰ ਜੰਗਲਾਂ ਦੇ ਵੱਲ ਨੂੰ ਜਾਂਦਾ, ਇਹ ਮਗਰ ਮਗਰ ਆਪਣੀਆਂ ਫੌਜਾਂ ਲੈ ਕੇ ਉਹਨਾਂ ਨੂੰ ਤੰਗ ਕਰਨ ਦਾ ਯਤਨ ਕਰਦਾ ਹੈ। ਔਰ ਖਾਲਸੇ ਨੇ ਫਿਰ ਇਹਨੂੰ 1-2 ਵਾਰ ਆਖਿਆ ਜਸਪਤ ਰਾਏ ਤੂੰ ਚਲਿਆ ਜਾ, ਅਸੀਂ ਤੇਰੇ ਨਾਲ ਨਹੀਂ ਲੜਨਾ ਚਾਹੁੰਦੇ। ਗੁਰੂ ਪਿਆਰਿਓ ਸੱਚ ਹੈ ਇਹ ਵੀ ਗੱਲ ਕਿ ਗੁਰੂ ਕਾ ਖਾਲਸਾ ਕਦੀ ਵੀ ਆਪਣੇ ਹਿੰਦੂ ਭਰਾਵਾਂ ਦੇ ਨਾਲ ਲੜਨ ਵਾਸਤੇ ਤਿਆਰ ਨਹੀਂ ਸੀ ਹੁੰਦਾ, ਇਹਨਾਂ ਨਾਲ ਲੜਨਾ ਨਹੀਂ ਸੀ ਚਾਹੁੰਦਾ। ਔਰ ਏਦਾਂ ਹੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਸੀ, ਉਹ ਕਦੀ ਵੀ ਹਿੰਦੂ ਰਿਆਸਤਾਂ ਦੇ ਨਾਲ ਕਿਸੇ ਤਰ੍ਹਾਂ ਦਾ ਝਗੜਾ ਬਣਾਉਣ ਵਾਸਤੇ ਤਿਆਰ ਨਹੀਂ ਸੀ ਹੁੰਦੇ, ਕਿਉਂਕਿ ਇਹ ਤੇ ਅੱਗੇ ਹੀ ਗੁਲਾਮ ਨੇ, ਇਹਨਾਂ ਨਾਲ ਲੜ ਕੇ ਕੀ ਲੈਣਾ, ਇਹ ਤੇ 4 ਛਿਲੜਾਂ ਦੀ ਖਾਤਰ ਵਿਚਾਰੇ ਆਪਣੀਆਂ ਨੌਕਰੀਆਂ ਕਰਦੇ ਫਿਰਦੇ, ਇਹਨਾਂ ਦੇ ਵੱਸ ਦੀ ਗੱਲ ਨਹੀਂ ਹੈ। ਰਾਜ ਤੇ ਅਸਲ ਵਿੱਚ ਹਕੂਮਤ ਮੁਗਲੀਆ ਦਾ ਨਾ, ਗੁਰੂ ਮਹਾਰਾਜ ਜੀ ਨੇ ਕਲਗੀਆਂ ਵਾਲੇ ਪਾਤਸ਼ਾਹ ਨੇ ਵੀ ਇਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਸੀ ਕਿ ਭਾਈ ਅਸਲ ਵਿੱਚ ਹਿੰਦੁਸਤਾਨ ਦੇ ਬਾਦਸ਼ਾਹ ਤੁਸੀਂ ਹੋ, ਆਓ ਸਾਡੇ ਨਾਲ ਸਹਿਮਤ ਹੋਵੋ, ਅਸੀਂ ਤੁਹਾਨੂੰ ਹਿੰਦੂ ਰਾਜਸਥਾਨ ਦਾ ਰਾਜ ਲੈ ਕੇ ਦਈਏ। ਪਰ ਇਹ ਹੰਕਾਰੀ ਸਮਝੇ ਨਾ, ਉਲਟਾ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ ਹੀ ਇਹ ਲੜਨਾ ਇਹਨਾਂ ਨੇ ਆਰੰਭ ਕਰ ਦਿੱਤਾ ਸੀ, ਔਰ ਪਾਤਸ਼ਾਹ ਦੇ ਨਾਲ ਜਿਹਨਾਂ ਦੀ ਖਾਤਰ ਗੁਰੂ ਪਾਤਸ਼ਾਹ ਨੇ ਆਪਣੇ ਪਿਤਾ ਦਾ ਸੀਸ ਭੇਟ ਕਰ ਦਿੱਤਾ ਇਹਨਾਂ ਦਾ ਧਰਮ ਬਚਾਉਣ ਵਾਸਤੇ, ਔਰ ਉਹੀ ਲੋਕ 22 ਧਾਰ ਦੇ ਹਿੰਦੂ ਰਾਜੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਮੁਕਾਬਲਾ ਕਰਨ ਵਾਸਤੇ ਪਹਿਲੀ ਵਾਰ ਪੰਘਾਣੀ ਦੇ ਮੈਦਾਨ ਵਿੱਚ ਆਏ ਵੀ ਇਹੀ ਸਨ। ਇਹਨਾਂ ਨੇ ਪਹਿਲੀ ਜੰਗ ਲੜੀ ਸੀ ਹਕੂਮਤ ਨੇ ਉਸ ਵੇਲੇ, ਮੁਗਲਾਂ ਨੇ ਪਹਿਲੀ ਜੰਗ ਨਹੀਂ ਸੀ ਲੜੀ। ਹੁਣ ਜੇ ਸਾਰੀਆਂ ਵੱਡੀਆਂ ਕਲਗੀ ਵਾਲੇ ਪਾਤਸ਼ਾਹ ਦੇ ਜੰਗਾਂ ਦੇ ਵਿੱਚੋਂ ਦੇਖਿਆ ਜਾਵੇ ਨਾ, ਤੇ ਕੇਵਲ ਇੱਕ ਚਮਕੌਰ ਦੀ ਜੰਗ ਤੇ ਦੂਸਰੀ ਮੁਕਤਸਰ ਦੀ ਜੰਗ ਹੈ ਜਿਹੜੀ ਮੁਗਲਾਂ ਦੇ ਨਾਲ ਲੜੀ ਹੈ, ਬਾਕੀ 14 ਦੇ ਵਿੱਚੋਂ 12 ਜੰਗਾਂ ਤੇ ਇਹਨਾਂ 22 ਧਾਰ ਦੇ ਹਿੰਦੂਆਂ ਦੇ ਨਾਲ ਹੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੂੰ ਲੜਨੀਆਂ ਪਈਆਂ ਸੀ। ਹੁਣ ਇਹ ਸਿੰਘ ਚਾਹੁੰਦੇ ਸਨ ਕਿ ਇਸ ਜਸਪਤ ਰਾਏ ਦੇ ਨਾਲ ਲੜਿਆ ਨਾ ਜਾਵੇ, ਇਹ ਆਪਣੀ ਇੱਜ਼ਤ ਲੈ ਕੇ ਆਪਣੇ ਵਾਪਸ ਚਲਿਆ ਜਾਵੇ ਆਪਣੇ ਉਸ ਇਲਾਕੇ ਦੇ ਵਿੱਚ, ਅਸੀਂ ਇਹਦੇ ਨਾਲ ਕੁਝ ਨਹੀਂ ਕਰਾਂਗੇ। ਲੇਕਿਨ ਗੁਰੂ ਪਿਆਰਿਓ ਇਹ ਭੂਤਰਿਆ ਹੋਇਆ ਮਲੇ ਦੇ ਕੰਡਿਆਂ ਵਾਂਗ ਇਹ ਗੁਰੂ ਕੇ ਖਾਲਸੇ ਦੇ ਮਗਰ ਦੀ ਮਗਰ ਚੁੰਬੜਦਾ ਜਾ ਰਿਹਾ। ਹੁਣ ਅੱਗੇ ਨਗਰ ਆ ਗਿਆ ਬੱਦੋ ਕੀ ਗਸਾਈ, ਇਹਨੇ ਆਪਣੀਆਂ ਫੌਜਾਂ ਨੂੰ ਲੈ ਕੇ ਖਾਲਸੇ ਦੇ ਉੱਤੇ ਹਮਲਾ ਹੀ ਕਰ ਦਿੱਤਾ, ਮਾਰੂ ਹਮਲਾ ਕਰ ਦਿੱਤਾ। ਹੁਣ ਗੁਰੂ ਕੇ ਖਾਲਸੇ ਤੋਂ ਰਿਹਾ ਨਾ ਗਿਆ, ਇੱਥੇ ਗਹਿ ਗੱਚ ਲੜਾਈ ਹੁੰਦੀ ਹੈ। ਤੇ ਗੁਰੂ ਪਿਆਰਿਓ ਇਹ ਜਸਪਤ ਰਾਏ ਦੇ ਦਿਨ ਮਾੜੇ ਸੀ,
اور قدرت نے لکھیا سی انہیں واپس ہون گھر نہیں پرتنا تے اس مچی جنگ دے وچ اے ہاتھی دی امباری دے وچ بیٹھا اپنی فوجاں نو حملے کرن واسطے آگیا دے رہا سی تے ایک گرو کا سنگھ رنگریٹا سنگھ نباہو سنگھ او دا نا سی بڑی فرتی دے نال لڑدا لڑدا اے دی ہاتھی دی پوچھ پڑ کے تے اے دی امباری دے وچ جا چڑیا مار کے تلوار اے دا سر قتل کر لیا گیا بس اے دیاں فوجاں بھج جاندیاں واپس آ جاندیاں تے گرو پیاریو ہن جڑا اے دا سر سی نا اے گرو کے خالصے دے قبضے دے وچ سی تے ہن او سر کون منگے اور اے دا گرو کرپا رام جسپت رائے دا گرو کرپا رام او دی سنگا دے بیچ بھی جائے کتنا ماڑا موٹا اے دا عزت مان سی لیکن گرو اینے ترلا کیتا کہ تسی اے دا سر دے دو تے گرو کے خالصے نے 500 روپیہ لے کے اس پاپی دا سر اے دے گرو دے کرپا رام دے حوالے کر دیتا اور بدو کی گسائی دے وچ ادا سسکار کر دیتا ایدیاں فوجاں واپس آ گیاں تے گرو کا خالصہ جڑا او اگے وال نو روانہ ہویا مگر ادا پرا جڑا لاہور دا وڈا وزیر سی لکھپت رائے اونوں جدو پتا لگا کہ میرے پرا نو قتل کر دیتا گرو پیارے او ستی کپڑی اگ لگ اٹھی ہے اپنا سر دے وال پٹدا کنداں دے وچ سر ماردا پھردا ہے اور ایتھوں تک اعلان کر دیتا کہندا اج تک میری نرمی دا کر کے جے پنجاب وچ سکھ بچ دے آ رہے سی تو او میری نرمی سی او میری کرپا سی کہ سکھ پنجاب وچ ترے پھر دے جے میں چاہوں دا تے اج تو بہت چیر پہلا انہاں نو ختم کر دیندا تے نال ہن ایک اعلان کر دیتا ہے اے قسم کھاندا ہے بھئی علاقے دے وچ جتھے بھی کوئی سنگھ رہندا ہے انہوں گرفتار کر کے جلدی تو جلدی لاہور لے آتا جاوے اعلان ایک وکھرے طرح دا اعلان کر دیتا کہندا کوئی بھی بندہ پنجاب دے وچوں کلا سکھی نہیں کوئی بھی بندہ کسے پستک نو گرنتھ نہ آکے کوئی بھی دھارمک پستک آ انہوں گرنتھ نہ آکے کیوں بھائی جدو گرنتھ دا نام لو گے تے سکھاں دے گرو گرو گرنتھ صاحب دا چیتا آؤں کہندا کوئی بھی گڑ گڑ شبد دا اپجوگ نہ کرے گڑ نو گڑ نہ کہے کیوں کیونکہ جے گڑ کہنے

ਡੱਕਣਾ ਸ਼ੁਰੂ ਕਰ ਦਿੱਤਾ ਔਰ ਇਹਨੇ ਫਿਰ ਇੱਕ ਦਿਨ ਨਿਸ਼ਚਿਤ ਕੀਤਾ ਇਹਨਾਂ ਨੂੰ ਕਤਲ ਕਰਨ ਦਾ, ਹੁਣ ਸਿੱਖਾਂ ਨੂੰ ਕਤਲ ਕਰਨਾ ਇਹਨੇ। ਲੇਕਿਨ ਸ਼ਹਿਰ ਦੇ ਕੁਝ ਪਤਵੰਤੇ ਲੋਕ, ਦਰਗਾਹੀ ਮੱਲ, ਹਰੀ ਮੱਲ, ਭਗਤ ਚੰਦ, ਇਦਾਂ ਦੇ ਕੁਝ ਬੰਦੇ ਇਕੱਠੇ ਹੋ ਕੇ ਇਹਦੇ ਕੋਲ ਆਉਂਦੇ, ਕਹਿੰਦੇ ਆਪਣੇ ਲਖਪਤ ਰਾਏ ਜੀ ਤੁਸੀਂ ਐਡਾ ਜ਼ੁਲਮ ਨਾ ਕਰੋ, ਜਿਹੜੇ ਸਿੰਘ ਤੁਹਾਡੇ ਨਾਲ ਲੜਦੇ ਆ ਉਹਨਾਂ ਦੇ ਨਾਲ ਤੁਸੀਂ ਲੜੋ, ਅਸੀਂ ਕੋਈ ਗੱਲ ਨਹੀਂ, ਅਸੀਂ ਤੁਹਾਡਾ ਸਾਥ ਦੇਵਾਂਗੇ, ਪਰ ਆ ਜਿਹੜੇ ਮਾਸੂਮ ਬੱਚੇ ਲਿਆਂਦੇ ਨੇ ਜਾਂ ਬਜ਼ੁਰਗ ਲਿਆਂਦੇ ਨੇ ਔਰ ਪਿੰਡਾਂ ਵਿੱਚ ਜਿਹੜੇ ਮਿਲ ਵਰਤਣੀਏ ਸਿੰਘ ਸੀ ਨਾ ਔਰ ਕਦੀ ਵੀ ਉਹ ਸਰਕਾਰ ਦਾ ਨੁਕਸਾਨ ਨਹੀਂ ਸੀ ਕਰਦੇ, ਉਹਨਾਂ ਨੂੰ ਛੱਡ ਦਿੱਤਾ ਜਾਵੇ, ਉਹਨਾਂ ਦੇ ਉੱਤੇ ਗੁਨਾਹ, ਐਡਾ ਪਾਪ ਨਾ ਕਰੋ। ਕਹਿੰਦਾ ਨਹੀਂ, ਤੁਸੀਂ ਆਪੋ ਆਪਣੀਆਂ ਇਹ ਦਿਮਾਗੀ ਜਿਹੜਾ ਤੁਹਾਡੇ ਦਿਮਾਗ ਦੀ ਕਾਢ ਹੈ ਨਾ, ਆਪੋ ਆਪਣੀਆਂ ਸਿਫਾਰਿਸ਼ਾਂ ਲੈ ਕੇ ਵਾਪਸ ਚਲੇ ਜਾਓ। ਤੇ ਗੁਰੂ ਪਿਆਰਿਓ ਆਖਰ ਇੱਥੋਂ ਤੱਕ ਇਹਦੇ ਗੁਰੂ ਜਗਤ ਭਗਤ ਮਾਨਕ ਵਾਲਾ ਉਹਨੂੰ ਵੀ ਲਿਆਂਦਾ ਗਿਆ ਕਿ ਤੁਸੀਂ ਤੁਹਾਡਾ ਚੇਲਾ ਹੈ, ਤੁਹਾਡੇ ਆਖੇ ਲੱਗਦਾ ਹੈ ਵੀ ਤੁਸੀਂ ਉਹਨੂੰ ਆਖੋ ਵੀ ਇਹ ਏਡਾ ਜ਼ੁਲਮ ਸਿੱਖਾਂ ਦੇ ਉੱਤੇ ਨਾ ਕਰੇ। ਤੇ ਉਹ ਇਹਦਾ ਗੁਰੂ ਜਦੋਂ ਆਉਂਦਾ ਇਹ ਉਹਨੂੰ ਵੀ ਫਟਕਾਰਾਂ ਪਾ ਕੇ ਆਪਣੇ ਗੁਰੂ ਨੂੰ ਵੀ ਮੰਦੇ ਬੋਲ ਬੋਲਦਾ, ਕਹਿੰਦਾ ਯਾਰ ਤੇਰਾ ਕੰਮ ਹੈ ਮਾਲਾ ਫੇਰਨੀ, ਸਾਧਾ ਸੰਤਾਂ ਦਾ ਕੰਮ ਰਾਜਨੀਤੀ ਵਿੱਚ ਦਖਲ ਦੇਣਾ ਨਹੀਂ, ਤੂੰ ਆਪਣੀ ਮਾਲਾ ਫੇਰ ਜਾ ਕੇ ਰਾਮ ਰਾਮ ਕਰ, ਤੈਨੂੰ ਮੇਰੇ ਕੰਮ ਦੇ ਵਿੱਚ ਦਖਲ ਦੇਣ ਦੀ ਲੋੜ ਨਹੀਂ ਹੈ। ਤੇ ਸਤਸੰਗਤ ਜੀ ਫਿਰ ਉਹਨਾਂ ਨੇ ਪਤਵੰਤੇ ਸੱਜਣਾ ਨੇ ਇੱਕ ਬੇਨਤੀ ਕੀਤੀ ਵੀ ਚੱਲ ਠੀਕ ਹੈ ਜੇ ਤੂੰ ਨਹੀਂ ਹਟ ਸਕਦਾ, ਤੂੰ ਇਹਨਾਂ ਨੂੰ ਕਤਲ ਕਰਨਾ ਹੀ ਕਰਨਾ ਨਾ, ਤੇ ਤੂੰ ਤਰੀਕ ਬਦਲ ਦੇ। ਇਹਨੇ ਪੁੱਛਿਆ ਕਾਰਨ, ਤੇ ਗੁਰੂ ਪਿਆਰਿਓ ਹਿੰਦੂ ਧਰਮ ਦੇ ਅੰਦਰ, ਹਿੰਦੂ ਰੋਹ ਰੀਤਾਂ ਦੇ ਅੰਦਰ ਇੱਕ ਸੋਮਪਤੀ ਦੀ ਮੱਸਿਆ ਜਿਹੜੀ ਹੈ ਨਾ ਉਹਨੂੰ ਬੜਾ ਸ਼ੁੱਭ ਦਿਹਾੜਾ ਮੰਨਿਆ ਜਾਂਦਾ, ਸੋਮਪਤੀ ਦੀ ਮੰਨਿਆ ਮੱਸਿਆ ਹਿੰਦੂ ਲੋਕ ਉਹਨੂੰ ਬੜਾ ਪਵਿੱਤਰ ਦਿਨ ਮੰਨਦੇ ਨੇ। ਤੇ ਇਹ ਕਹਿੰਦੇ ਆ ਵੀ ਜਿਹੜਾ ਤੂੰ ਦਿਨ ਮਿਥਿਆ ਨਾ ਉਧਰ ਸੋਮਪਤੀ ਦੀ ਮੱਸਿਆ ਆਉਂਦੀ ਆ, ਆਪਣਾ ਇਹ ਦਿਨ ਜਿਹੜਾ ਉਹ ਚੇਂਜ ਕਰ ਦੇ। ਲੇਕਿਨ ਗੁਰੂ ਪਿਆਰਿਓ ਹੁਣ ਕਹਿੰਦਾ ਨਹੀਂ, ਐਡਾ ਸ਼ੁੱਭ ਕੰਮ ਜਿਹੜਾ ਮੈਂ ਇਦਾਂ ਦੇ ਪਵਿੱਤਰ ਦਿਨ ਦੇ ਵਿੱਚ ਹੀ ਕਰਾਂਗਾ। ਸੋ ਪਿਆਰਿਓ ਇਹ ਲਖਪਤ ਰਾਏ ਫਿਰ ਜਿਵੇਂ ਸਿੰਘਾਂ ਨੂੰ ਖਤਮ ਕਰਨ ਦਾ ਬੀੜਾ ਚੁੱਕਦਾ, ਜਿਵੇਂ ਕਤਲੇ ਆਮ ਆਰੰਭ ਕਰਦਾ ਹੈ, ਉਸ ਕੁ ਵੇਲੇ ਦੀਆਂ ਸਤਰਾਂ ਨੂੰ ਢਾਡੀ ਜਥਾ ਤੁਹਾਡੇ ਨਾਲ ਕਿਉਂ

ਪਵਾ ਪੱਲੇ ਕੀਤਾ ਰੱਬ ਦਾ ਪਾਣਾ ਪਰਵਾਨ ਲੋਕੋ ਕੀਤਾ ਰੱਬ ਦਾ ਪਾਣਾ ਪਰਵਾਨ ਲੋਕੋ।

ਇਸ ਲਖਪਤ ਰਾਏ ਨੂੰ ਸਾਡੀ ਸਿੱਖ ਕੌਮ, ਸਾਡਾ ਸਿੱਖ ਪੰਥ ਨਫ਼ਰਤ ਦੇ ਨਾਲ ਲੱਖੂ ਕਹਿੰਦਾ। ਲੱਖੂ ਹਿੰਦੂਆਂ ਦਾ, ਖੱਤਰੀਆਂ ਦਾ ਮੁੰਡਾ ਸੀ। ਲਾਹੌਰ ਦਰਬਾਰ ਦੇ ਵਿੱਚ ਇੱਕ ਹੋਰ ਖੱਤਰੀਆਂ ਦਾ ਮੁੰਡਾ ਹੈ, ਇਹ ਲਖਪਤ ਰਾਏ। ਸਤਿ ਸੰਗਤ ਜੀ, ਜ਼ਕਰੀਆ ਖਾਨ ਇੱਕ ਦੋ ਵਾਰ ਇਹਨਾਂ ਦੇ ਅਹੁਦਿਆਂ ਨੂੰ ਚੇਂਜ ਕਰਦਾ ਹੈ, ਔਰ ਇੱਕ ਦਾ ਨਾਂ ਹੈ, ਉਹ ਦੂਜਾ ਖੱਤਰੀਆਂ ਦਾ ਮੁੰਡਾ, ਉਹਨੂੰ ਆਪਣਾ ਵਜ਼ੀਰ ਬਣਾਉਂਦਾ। ਇਹਨਾਂ ਨੂੰ ਬਦਲ ਕੇ, ਲਖਪਤ ਰਾਏ ਨੂੰ ਬਦਲ ਕੇ ਜਿਹਨੂੰ ਬਣਾਉਂਦਾ, ਉਹਦਾ ਨਾਂ ਹੈ ਕੌੜਾ ਮੱਲ, ਪਰ ਸਾਡਾ ਸਿੱਖ ਜਗਤ ਉਹਨੂੰ ਪਿਆਰ ਦੇ ਨਾਲ ਮਿੱਠਾ ਮੱਲ ਕਹਿੰਦਾ। ਕਾਰਨ, ਲੱਖੂ ਗੁਰੂ ਕੇ ਸਿੰਘਾਂ ਦੇ ਸਾਹਾਂ ਦਾ ਕਾਤਲ ਹੈ, ਲੱਭ ਲੱਭ ਕੇ ਗੁਰੂ ਕੇ ਸਿੰਘਾਂ ਨੂੰ ਕਤਲ ਕਰਦਾ ਹੈ, ਪਰ ਜਿਹੜਾ ਕੌੜਾ ਮੱਲ ਹੈ ਨਾ, ਉਹ ਵੱਧ ਤੋਂ ਵੱਧ ਸਿੰਘਾਂ ਦੀ ਸਿਫਾਰਿਸ਼ ਕਰਕੇ ਉਹਨਾਂ ਨੂੰ ਬਚਾਉਣ ਦਾ ਯਤਨ ਕਰਦਾ ਹੈ। ਉਹਦੇ ਵਿੱਚ ਵੀ ਦਿਲ ਹੈ, ਉਹਦੇ ਵਿੱਚ ਵੀ ਦਿਲ ਗੁਰੂ ਪਿਆਰਿਓ, ਇੱਕ ਦੇ ਵਿੱਚ ਪਾਪੀ ਰੂਹ ਹੈ ਤੇ ਇੱਕ ਦੇ ਵਿੱਚ ਮਰਦਾਂ ਵਾਲਾ ਦਿਲ ਹੈ। ਇਸੇ ਕਰਕੇ ਸਾਡੀ ਕੌਮ ਇਸ ਲਖਪਤ ਰਾਏ ਨੂੰ ਨਫ਼ਰਤ ਦੇ ਨਾਲ ਲੱਖੂ ਆਖਦੀ ਹੈ ਤੇ ਕੌੜਾ ਮੱਲ ਨੂੰ ਪਿਆਰ ਦੇ ਨਾਲ ਮਿੱਠਾ ਮੱਲ ਕਹਿੰਦੀ ਹੈ। ਹੁਣ ਕੌੜਾ ਮੱਲ ਦਾ ਇਤਿਹਾਸ ਜਦੋਂ ਵਿਸਥਾਰ ਦੇ ਨਾਲ ਤੁਹਾਡੇ ਨਾਲ ਇੱਥੋਂ ਤੱਕ ਸਾਧ ਸੰਗਤ ਜੀ, ਜਦੋਂ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਬੀਬੀਆਂ ਦੇ ਉੱਤੇ ਬੱਚਿਆਂ ਦੇ ਉੱਤੇ ਅਤਿਆਚਾਰ ਹੁੰਦੇ ਆ ਨਾ, ਤੇ ਉੱਥੇ ਕੌੜਾ ਮੱਲ, ਇਹ ਸਿੱਖਾਂ ਦੀ ਜਿੰਨੀ ਹੋ ਸਕਦਾ ਸੀ ਵਿਚਾਰਾ, ਉਹਨੀ ਇਹਨੇ ਮੱਤ ਕੀਤੀ ਹੈ। ਬਹੁਤ ਜਗ੍ਹਾ ਦੇ ਉੱਤੇ ਸਿੰਘ ਘੇਰਿਆਂ ਦੇ ਵਿੱਚ ਆ ਜਾਂਦੇ ਸੀ ਤੇ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਬਚਾਉਣ ਦਾ ਯਤਨ ਕਰਦਾ ਹੈ। ਇਸੇ ਕਰਕੇ ਪਿਆਰ ਦੇ ਨਾਲ ਉਹਨੂੰ ਮਿੱਠਾ ਮੱਲ ਆਖਦੇ ਆ। ਇਹ ਹੰਕਾਰਿਆ ਹੋਇਆ ਲਖਪਤ ਰਾਏ ਲੱਖੂ ਆਪਣੇ ਆਪ ਨੂੰ ਕਹਿੰਦਾ ਹੈ, ਲੋਕਾਂ ਦੇ ਵਿੱਚ ਗੱਲ ਵਿਚਾਰਦਾ ਹੈ, ਪ੍ਰਚਾਰ ਕਰਦਾ ਇਸ ਗੱਲ ਦੀ, ਕਹਿੰਦਾ ਇੱਕ ਖੱਤਰੀਆਂ ਦੇ ਮੁੰਡੇ ਨੇ, ਗੁਰੂ ਨਾਨਕ ਮਹਾਰਾਜ ਜੀ ਵੱਲ ਨੂੰ ਇਸ਼ਾਰਾ ਕਰਦਾ ਹੈ, ਕਹਿੰਦਾ ਇੱਕ ਖੱਤਰੀਆਂ ਦੇ ਮੁੰਡੇ ਨਾਨਕ ਨੇ, ਇਹਦੀ ਬੋਲੀ ਦੇਖੋ ਨਫ਼ਰਤ ਕਿੱਡੀ ਹੈ, ਇੱਕ ਖੱਤਰੀਆਂ ਦੇ ਮੁੰਡੇ ਨਾਨਕ ਨੇ ਇਹ ਧਰਮ ਚਲਾਇਆ ਸੀ, ਇਹ ਪੰਥ ਚਲਾਇਆ ਸੀ, ਅੱਜ ਇੱਕ ਖੱਤਰੀਆਂ ਦਾ ਮੁੰਡਾ ਹੀ ਇਸ ਧਰਮ ਨੂੰ ਖਤਮ ਕਰ ਦੇਵੇਗਾ। ਕਹਿਣ ਦਾ ਭਾਵ ਸੀ ਕਿ ਗੁਰੂ ਨਾਨਕ ਦਾ ਚਲਾਇਆ ਹੋਇਆ ਪੰਥ, ਇੱਕ ਖੱਤਰੀ ਆਪਣੇ ਆਪ ਨੂੰ ਕਹਿੰਦਾ ਸੀ ਕਿ ਮੈਂ ਲਖਪਤ ਰਾਏ ਇਸ ਪੰਥ ਨੂੰ ਖਤਮ ਕਰ ਦੇਵਾਂਗਾ। ਗੁਰੂ ਪਿਆਰਿਓ, ਇਹਨੂੰ ਨਹੀਂ ਪਤਾ ਕਿ ਭੋਲਿਆ, ਤੇਰੇ ਵਰਗੇ ਲੱਖਾਂ ਆਏ ਤੇ ਲੱਖਾਂ ਜਾਣੇ ਹੈ, ਇਹ ਕਲਗੀਆਂ ਵਾਲੇ ਪਾਤਸ਼ਾਹ ਦੇ ਪੰਥ ਨੂੰ ਖਤਮ ਕਰਨ ਵਾਸਤੇ ਇਹ ਨਾ ਹੋਇਆ ਤੇ ਨਾ ਹੋਣਾ ਹੈ। ਸਤਿ ਸੰਗਤ ਜੀ, ਇੱਕ ਛੋਟਾ ਜਿਹਾ ਜਦੋਂ ਪੰਜਾਬ ਹੁੰਦਾ ਸੀ ਨਾ, ਛੋਟਾ ਜਿਹਾ ਹੀ ਪੰਜਾਬ ਹੁੰਦਾ ਸੀਗਾ, ਔਰ ਉਹਦੇ ਕੋਨੇ ਕੋਨੇ ਦੇ ਵਿੱਚੋਂ ਲੱਭ ਕੇ ਸਾਡੇ ਜ਼ਾਲਮਾਂ ਨੇ ਸਿੱਖ ਪੰਥ ਨੂੰ ਖਤਮ ਕਰਨ ਦਾ ਤਹੀਆ ਚੱਕਿਆ ਸੀ, ਔਰ ਇੱਥੋਂ ਤੱਕ ਐਲਾਨ ਵੀ ਕਰ ਦਿੱਤੇ ਸੀ ਵੀ ਅਸੀਂ ਪੰਥ ਖਤਮ ਕਰਤਾ। ਇਹ ਪੰਥ ਉਦੋਂ ਨਹੀਂ ਖਤਮ ਹੋਇਆ ਤੇ ਹੁਣ ਪੰਥ 196 ਦੇਸ਼ਾਂ ਵਿੱਚ ਬੈਠਾ, ਹੁਣ ਤੁਸੀਂ ਪੰਥ ਨੂੰ ਕਿੱਥੋਂ ਖਤਮ ਕਰ ਲਓਗੇ। ਗੁਰੂ ਪਿਆਰਿਓ, ਇਸ ਲਖਪਤ ਰਾਏ ਨੇ ਇੱਥੋਂ ਤੱਕ ਆਖ ਦਿੱਤਾ ਹੈ, ਕਸਮ ਖਾਧੀ ਹੈ, ਮੈਂ ਕਹਿੰਦਾ ਕੁਰਾਨ ਗੀਤਾ ਦੀ ਕਸਮ ਖਾ ਕੇ ਕਹਿੰਦਾ ਮੈਂ ਇਸ ਪੰਥ ਨੂੰ ਖਤਮ ਕਰ ਦੇਵਾਂਗਾ। ਹੁਣ ਸਤਸੰਗ ਜੀ, ਸਮੇਂ ਸਮੇਂ ਮੁਤਾਬਕ ਇਦਾਂ ਦੇ ਬੜੇ ਆਏ ਆ ਇਸ ਲੱਖੂ ਵਰਗੇ। ਇੱਕ ਉਦੋਂ ਖਾੜਕੂਵਾਦ ਦੇ ਦੌਰ ਦੇ ਵਿੱਚ ਗੋਬਿੰਦ ਰਾਏ, ਉਹਦਾ ਨਾਂ ਤੁਸੀਂ ਸੁਣਿਆ ਹੋਣਾ, ਪੁਲਿਸ ਦਾ ਵੱਡਾ ਅਫਸਰ, SSP ਸੀ, ਔਰ ਉਹ ਵੀ ਕਹਿੰਦਾ ਸੀ ਕਿ ਸਿੱਖ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਣਗੇ ਤੇ ਗੋਬਿੰਦ ਰਾਏ ਨੂੰ ਯਾਦ ਰੱਖਣਗੇ, ਗੋਬਿੰਦ ਰਾਮ ਨੂੰ ਯਾਦ ਰੱਖਣਗੇ। ਤੇ ਸਤਸੰਗ ਜੀ, ਕਿੱਦਾਂ ਫੂਸੜੇ ਉਡਾਏ ਪਏ ਗੁਰੂ ਕੇ ਸਿੰਘਾਂ ਨੇ, ਬੋਟੀ ਬੋਟੀ ਕਰਕੇ ਖਿਲਾਰ ਦਿੱਤਾ ਸੀ। ਇੱਕ ਹੋਰ ਜਨਮ ਥੋੜਾ ਚਿਰ ਅੱਗੋਂ ਦੀ ਮੈਂ ਤੁਹਾਨੂੰ ਧਿਆਨ ਦਵਾਵਾਂ, ਆਪਣੇ ਆਪ ਨੂੰ ਸੂਬਾ ਸਰਹੰਦ ਕਹਾਉਂਦਾ ਸੀ, ਸੂਬਾ ਸਰਹੰਦ, ਕਹਿੰਦੇ ਸੂਬੇ ਸਰਹੰਦ ਨੇ ਕਹਿੰਦਾ ਕੀ ਜ਼ੁਲਮ ਕੀਤਾ ਹੋਣਾ, ਮੈਂ ਦੱਸਾਂਗਾ ਕਿ ਸਿੰਘਾਂ ਨੂੰ ਜ਼ੁਲਮ ਕੀ ਹੁੰਦਾ। ਤੇ ਸਤਸੰਗ ਜੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਪਾਪੀ ਨੇ ਉਸ ਵੇਲੇ ਚੱਲੀ ਹੋਈ ਪੰਥ ਦੀ ਇੱਕ ਲਹਿਰ ਦੇ ਵਿੱਚੋਂ ਬੇਕਸੂਰ ਨੌਜਵਾਨਾਂ ਨੂੰ ਕਤਲ ਕਰ ਕਰਕੇ, ਸ਼ਹੀਦ ਕਰ ਕਰਕੇ, ਤੇ ਇਹ ਨਹਿਰਾਂ ਦੇ ਵਿੱਚ ਰੋੜਨ ਵਾਲਾ ਇਹ ਸੂਬਾ ਸਰਹੰਦ ਸੀ। ਪਰ ਕੌਮ ਦਾ ਇੱਕ ਯੋਧਾ ਸੰਦੀਪ ਸਿੰਘ ਸੰਨੀ, ਅੰਮ੍ਰਿਤਸਰ ਦੇ ਰਹਿਣ ਵਾਲਾ, ਉਹ ਵੀ ਜੇਲ੍ਹ ਦੇ ਵਿੱਚ ਸੀ ਤੇ ਕੜੇ ਮਾਰ ਮਾਰ ਕੇ ਇਸ ਪਾਪੀ ਦਾ ਅੰਤ ਕੀਤਾ ਸੀ। ਸੋ ਸਤਸੰਗ, ਜਿਹੜਾ ਪੰਥ ਨਾਲ ਟਕਰਾਏਗਾ ਨਾ, ਉਹ ਖਤਮ ਹੋ ਜਾਏਗਾ। ਇਹ ਸਾਨੂੰ ਵਿਸ਼ਵਾਸ ਹੈ, ਕਿਉਂਕਿ ਪੰਥ ਜਿਹੜਾ ਇਹ ਸਾਡਾ ਨਹੀਂ ਹੈ, ਇਹ ਪੰਥ ਕਿਸੇ ਦੇ ਬਾਪ ਦਾ ਨਹੀਂ ਹੈ, ਇਹ ਕਲਗੀਆਂ ਵਾਲੇ ਪਾਤਸ਼ਾਹ ਦਾ ਪੰਥ ਹੈ, ਔਰ ਉਹ
ਪੰਥ ਦੇ ਮਾਲਕ ਨੂੰ ਪੰਥ ਦਾ ਫਿਕਰ ਹੈ। ਗੁਰੂ ਪਿਆਰਿਓ ਸਾਨੂੰ ਪੰਥ ਦੀ ਫਿਕਰ ਕਰਨ ਦੀ ਲੋੜ ਨਹੀਂ, ਹਾਂ ਅਸੀਂ ਪੰਥ ਦੀ ਖਾਤਰ ਜਿੰਨੀਆਂ ਕੁ ਸੇਵਾਵਾਂ ਕਰ ਸਕਦੇ ਹਾਂ ਉਹ ਨਿਭਾਈਏ, ਪਰ ਜੇ ਕਹੀਏ ਵੀ ਪੰਥ ਖਤਮ ਹੋ ਜਾਵੇਗਾ, ਇਹ ਪੰਥ ਖਤਮ ਨਹੀਂ ਹੋਣਾ। ਲਖਪਤ ਰਾਏ ਵਰਗਿਆਂ ਨੇ, ਜ਼ਕਰੀਆ ਖਾਨ ਵਰਗਿਆਂ ਨੇ, ਔਰੰਗਜ਼ੇਬ ਵਰਗਿਆਂ ਨੇ ਪੰਥ ਨੂੰ ਖਤਮ ਕਰਨ ਵਾਸਤੇ ਐਨ ਸਿਰ ਅੱਡੀ ਦੇ ਚੋਟੀ ਦੇ ਜ਼ੋਰ ਲਾ ਲੈ। ਸੂਬੇ ਸਰਹੰਦ ਵਰਗਿਆਂ ਨੇ ਪੰਥ ਨੂੰ ਖਤਮ ਕਰਨ ਵਾਸਤੇ ਔਰ ਪੰਥ ਨੂੰ ਨੀਹਾਂ ਦੇ ਵਿੱਚ ਜਦੋਂ ਚਿਣਿਆ ਤੇ ਪੰਥ ਉਦੋਂ ਵੀ ਉੱਚਾ ਹੋ ਕੇ ਉੱਭਰਿਆ। ਗੁਰੂ ਪਿਆਰਿਓ ਪੰਥ ਨੇ ਜੈਕਾਰੇ ਛੱਡ ਕੇ ਕੁਝ ਹੀ ਸਾਲਾਂ ਦੇ ਵਿੱਚ, 2-3 ਸਾਲਾਂ ਦੇ ਵਿੱਚ ਇਸੇ ਸੂਬਾ ਸਰਹੰਦ ਨੂੰ ਆ ਕੇ ਸਰਹੰਦ ਦੇ ਵਿੱਚ ਘੇਰ ਲਿਆ ਸੀ। ਅੱਜ ਇਸ ਲਖਪਤ ਰਾਏ ਨੇ ਤਹੱਈਆ ਕੀਤਾ ਕਿ ਮੈਂ ਪੰਜਾਬ ਦੀ ਧਰਤੀ ਤੇ ਇੱਕ ਵੀ ਸਿੰਘ ਨਹੀਂ ਰਹਿਣ ਦੇਵਾਂਗਾ। ਇਹਨੇ ਗੀਤਾ ਦੀ ਕਸਮ ਖਾਧੀ ਹੈ। ਹੁਣ ਇਹ ਸ਼ਹਿਰ ਦੇ ਪਤਵੰਤੇ ਲੋਕ ਸੱਜਣ ਇਕੱਠੇ ਹੋ ਕੇ ਕਹਿੰਦੇ, ਯਤਨ ਕਰਦੇ ਆ ਵੀ ਕਹਿੰਦੇ ਠੀਕ ਹੈ ਜੀ, ਆਪਣੇ ਲਖਪਤ ਰਾਏ ਜੇ ਤੂੰ ਜ਼ੁਲਮ ਕਰਨਾ ਹੀ ਹੈ, ਤੂੰ ਸਾਡੇ ਆਖੇ ਨਹੀਂ ਲੱਗਣਾ, ਇਹਨਾਂ ਨੂੰ ਸ਼ਹੀਦ ਕਰਨਾ ਹੀ ਆ, ਕਤਲ ਕਰਨਾ ਹੀ ਆ, ਤਾਂ ਆ ਸੋਮਵਤੀ ਦੀ ਜਿਹੜੀ ਮੱਸਿਆ ਨਾ, ਇਹ ਸਾਡਾ ਪਵਿੱਤਰ ਦਿਹਾੜਾ ਆਉਂਦਾ, ਇਹ ਇਹ ਇਹ ਬਖਸ਼ ਲਾ, ਇਹ ਇਹਨੂੰ ਬੁਲਾ ਲਾ, ਅੱਗੋ ਪਿੱਛੋਂ ਕਰਦੇ। ਉਹ ਕਹਿੰਦਾ ਮੈਂ ਐਦਾਂ ਦਾ ਪਵਿੱਤਰ ਕੰਮ ਕਰਾਂਗਾ ਹੀ ਇਸ ਪਵਿੱਤਰ ਦਿਹਾੜੇ ਦੇ ਉੱਤੇ, ਐਡਾ ਹੰਕਾਰਿਆ ਹੋਇਆ। ਹੁਣ ਸਤਸੰਗ ਜੀ, ਜਿਹੜੇ ਪਿੰਡਾਂ ਦੇ ਵਿੱਚੋਂ ਕਤਲ ਕਰ ਦਿੱਤੇ ਉਹ ਵਾਧੂ, ਤੇ ਜਿਹੜੇ ਪਿੰਡਾਂ ਦੇ ਵਿੱਚੋਂ ਗ੍ਰਿਫਤਾਰ ਕਰਕੇ ਲਿਆਂਦੇ ਗਏ ਲਾਹੌਰ ਦੇ ਵਿੱਚ, ਤੇ ਉਦਣ 3 ਮਾਰਚ 1646 ਵਾਲਾ ਦਿਨ ਸੋਮਵਾਰ ਦੀ ਮੱਸਿਆ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਲ ਬੱਚੇ ਬਿਰਧ ਮਤਾਵਾਂ ਨੂੰ ਲਾਹੌਰ ਦੇ ਨਖਾਸ ਗੰਜ ਦੇ ਵਿੱਚ ਸ਼ਹੀਦ ਕਰਕੇ ਉਹਨਾਂ ਦੇ ਸਿਰਾਂ ਦੇ ਮਨਾਰ ਉਸਾਰੇ ਗਏ। ਤੇ ਨਾਲ ਇਹਨੇ ਯਹੀਆ ਖਾਨ ਨੂੰ ਇੱਕ ਫਰਿਆਦ ਕੀਤੀ ਸੀ, ਕਹਿੰਦਾ ਮੈਨੂੰ ਆਪਣੇ ਭਰਾ ਦਾ ਬਦਲਾ ਲੈਣ ਵਾਸਤੇ ਆਗਿਆ ਦਿੱਤੀ ਜਾਵੇ। ਯਹੀਆ ਖਾਨ ਸੂਬੇਦਾਰ ਉਹਨੂੰ ਕਹਿੰਦਾ ਮੈਨੂੰ ਆਗਿਆ ਦਿਓ, ਮੈਂ ਜਿੱਦਾਂ ਮਰਜ਼ੀ ਆਪਣੇ ਭਰਾ ਦੇ ਕਾਤਲਾਂ ਦੇ ਕੋਲੋਂ ਆਪਣੇ ਭਰਾ ਦੀ ਮੌਤ ਦਾ ਬਦਲਾ ਲਵਾਂ। ਤੇ ਉਸ ਵੇਲੇ ਹਕੂਮਤ ਨੂੰ ਕੀ ਚਾਹੀਦਾ ਸੀ, ਹੋਰ ਏਦੋਂ ਵਧੀਆ ਮੌਕਾ ਕਦੋਂ ਮਿਲ ਸਕਦਾ ਵੀ ਇੱਕ ਹਿੰਦੂ ਆਪਣੇ ਸਿੱਖ ਭਰਾਵਾਂ ਦੇ ਖੂਨ ਦਾ ਪਿਆਸਾ ਬਣ ਜਾਵੇ, ਆਪੇ ਹੀ ਆਪਸ ਵਿੱਚ ਲੜ ਮਰ ਕੇ ਆਪਸ ਵਿੱਚ ਹੀ ਖਤਮ ਹੋ ਜਾਣ, ਤੇ ਹੋਰ ਉਹਨੂੰ ਕੀ ਚਾਹੀਦਾ ਸੀ। ਉਹਨੇ ਲੈ ਕੇ ਦਿੱਤਾ, ਕਹਿੰਦਾ ਜਿੰਨੀ ਮਰਜ਼ੀ ਫੌਜ ਲੈ ਲਾ, ਜਿੰਨਾ ਮਰਜ਼ੀ ਖਜ਼ਾਨੇ ਚੋਂ ਧਨ ਲੈ ਜਾ, ਤੇ ਜੇ ਤੈਨੂੰ ਜਿੰਨੇ ਕਤਲ ਕਰ ਦੇਵੇ ਤੈਨੂੰ ਸਾਰੇ ਦੇ ਸਾਰੇ ਮਾਫ ਹੈ, ਕੋਈ ਅਪੀਲ ਕੋਈ ਦਲੀਲ ਸਿੱਖਾਂ ਦੀ ਨਹੀਂ ਸੁਣੀ ਜਾਵੇਗੀ, ਤੂੰ ਆਪਣੀਆਂ ਮਨ ਮਰਜ਼ੀਆਂ ਕਰ ਪੰਜਾਬ ਦੇ ਵਿੱਚ, ਬਸ ਮੈਨੂੰ ਸਿੱਖ ਖਤਮ ਕਰਕੇ ਦਿਖਾ ਦੇ। ਹੁਣ ਸਤਸੰਗ ਜੀ, ਇਹ ਫਿਰ ਇਹ ਜਰਵਾਣਾ ਆਪਣੀਆਂ ਫੌਜਾਂ ਨੂੰ ਇਕੱਠੀਆਂ ਕਰਕੇ ਤੇ ਇੱਕ ਪ੍ਰਣ ਕਰਦਾ ਹੈ ਕਿ ਮੈਂ ਗੁਰੂ ਕੇ ਖਾਲਸੇ ਨੂੰ ਕਸਮ ਕਰਦਾ, ਗੀਤਾ ਦੇ ਉੱਤੇ, ਪਵਿੱਤਰ ਗੀਤਾ ਦੇ ਉੱਤੇ ਹੱਥ ਧਰ ਕੇ, ਇਹ ਜਿਵੇਂ ਜ਼ਾਲਮ ਆਪਣੀਆਂ ਫੌਜਾਂ ਨੂੰ ਕਰਕੇ ਇਕੱਠੇ, ਤੇ ਜੰਗਲਾਂ ਦੇ ਵਿੱਚੋਂ, ਹੁਣ ਗੁਰੂ ਪਿਆਰਿਓ ਪਿੰਡਾਂ ਦੇ ਵਿੱਚੋਂ ਸਿੰਘ ਖਤਮ ਕਰ ਦਿੱਤੇ, ਸ਼ਹਿਰਾਂ ਦੇ ਵਿੱਚ ਜਿੱਥੇ ਪਤਾ ਲੱਗਾ ਉੱਥੋਂ ਫੜ ਕੇ ਲਿਆ ਕੇ, ਤੇ ਲਾਹੌਰ ਨਖਾਸ ਚੌਂਕ ਦੇ ਵਿੱਚ ਸ਼ਹੀਦ ਕਰ ਦਿੱਤੇ, ਤੇ ਹੁਣ ਰਹਿ ਗਏ ਜਿਹੜੇ ਬਾਗੀ ਸਿੰਘ ਸੀ ਜੰਗਲਾਂ ਦੇ ਵਿੱਚ ਵਸਦੇ, ਤੇ ਉਹਨਾਂ ਦੇ ਵੇਖ। ਮਗਰ ਇਹ ਜਿਵੇਂ ਪਾਪੀ ਆਪਣੀਆਂ ਫੌਜਾਂ ਲੈ ਕੇ ਚੜ੍ਹਾਈ ਕਰਦਾ, ਉਸ ਕਬੀਲੇ ਦੀਆਂ ਸਤਰਾਂ ਨੂੰ ਢਾਡੀ ਜਤਾ ਕਿਉਂ ਕਰ।

ਹਵੇਲੀ ਵਸਦੇ ਸਿੰਘ ਜੋ ਉਹਨਾਂ ਤਾਈ ਫੜਾ ਦਿੱਤਾ ਸੁੱਖ ਸਵੇਲੀ ਵਸਦੇ ਸਿੰਘ ਜੋ

0: ਇਹ ਲਖਪਤ ਰਾਏ ਕੀ ਸਿੰਘਾਂ ਨੂੰ ਪਕੜਨ ਦੇ ਵਿੱਚ ਕਾਮਯਾਬ ਹੁੰਦਾ ਹੈ ਜਾਂ ਇਹਦੇ ਨਾਲ ਅੱਗੇ ਕੀ ਹੁੰਦਾ, ਇਹ ਆਪਾਂ ਸਸਪੈਂਸ ਰਹਿਣ ਦਈਏ। ਇਸੇ ਤਰ੍ਹਾਂ ਲਗਾਤਾਰ ਰੁਟੀਨ ਦੇ ਨਾਲ ਇਤਿਹਾਸ ਚੱਲ ਰਿਹਾ ਆਪ ਸਿੱਖ ਸੰਗਤਾਂ ਦੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ। ਭਾਈ ਸਾਹਿਬ ਜੀ ਆ ਗਏ, ਅਰਦਾਸ ਬੇਨਤੀ ਹੋਵੇਗੀ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ। ਢਾਡੀ ਜਥੇ ਨੂੰ ਬੁਲਾਓ, ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਫਤਿਹ। ਤੂੰ ਠਾਕਰ ਤੁਮ ਜਿਉ ਪਿੰਡ ਸਭ ਗਿਨਾ, ਜਿਉ ਪਿੰਡ ਸਭ ਤੇਰੀ ਤੁਮਾਤ ਪਿਤਾ ਹਮ, ਤੁਮਰੇ ਕਿਰਪਾ ਮੈਂ ਸੁਖ ਕਨੇਰੇ ਕੋਏ ਨਾ ਜਾਣੇ, ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ, ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਬਹੁਤ ਜੀ ਸਹਾਇ, ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰ ਕਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਰ ਨੌਨ ਦੇ ਆਵੇ ਤਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਇ, ਦਸੋਂ ਪਾਤਸ਼ਾਹੀਓਂ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਭ ਜਾਤਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬੰਦ ਬੰਦ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਗਾ ਸਾਰ ਦੇ ਸ਼ਹੀਦ ਹੋਏ ਸਿੱਕਿਦ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਤੇ ਤੇ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ। ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ, ਧਰਮਗਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ, ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਇ ਦਾਰ ਪਿਤਾ ਜੀ ਹੋ, ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਹੋਣ, ਆਸਰਿਆਂ ਦੇ ਆਸਰੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦਾ ਕੋਟਾਨ ਕੋਲ ਸ਼ੁਕਰ ਹੈ, ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਆਪ ਦੇ ਹਜ਼ੂਰ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੇ ਹਰ ਜਸ ਹੋਏ ਨੇ, ਕੀਰਤਨ ਕਥਾ ਢਾਡੀ ਵਾਰਾਂ ਅਤੇ ਆਹ ਦੀ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ, ਜਥਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਦਾ ਰਾਜ ਸਾਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਜੋ ਸੰਗਤਾਂ ਅੰਮ੍ਰਿਤ ਵੇਲੇ ਤੋਂ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਈਆਂ, ਤਿਲ ਫੁੱਲ ਭੇਟਾ ਕੀਤੀ, ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ, ਬਖਸ਼ੀਆਂ ਦਾਤਾਂ ਹਾਜ਼ਰ ਕੀਤੀਆਂ ਨੇ, ਸਭ ਦੀ ਕੀਤੀ ਹੋਈ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਿਸ਼ ਕਰਨੀਆਂ, ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰਿਆ ਅਥਰਕਾਂ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋਰੀ ਦਰ ਪ੍ਰਵਾਨ ਕਰਨੀ, ਆਪਣੇ ਇਸ ਸਥਾਨ ਨੂੰ ਚੜ੍ਹਦੀਆਂ ਕਲਾ ਬਖਸ਼ ਕੇ ਗੁਰਮਤ ਅਨੁਸਾਰ ਸੰਗਤਾਂ ਦੀ ਸੇਵਾ ਕਰਨ ਦਾ ਆਪਣੇ ਸੇਵਾਦਾਰਾਂ ਨੂੰ ਉੱਦਮ ਬਲ ਬਖਸ਼ਿਸ਼ ਕਰਨਾ, ਅੰਗ ਸੰਗ ਸਹਾਯੋਗ ਕੇ ਵਰਤਣਾ, ਸਰਬੱਤ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ, ਸਮੂਹ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ ਕੇ ਨਿਹਾਲ ਕਰਨਾ, ਪੰਨ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਦੀਵਾਨ ਦੀ ਸਮਾਪਤੀ ਹੈ। ਮਿਹਰ ਕਰੋ ਦਾਤਾ ਜੀ, ਬੀਬੀ ਨਰਿੰਦਰ ਕੌਰ ਦੇ ਸਪੁੱਤਰ ਕਾਕਾ ਸਹਿਜਪਾਲ ਸਿੰਘ ਦਾਤਾ ਜੀ ਆਪ ਨੇ ਗੱਡੀ ਬਖਸ਼ਿਸ਼ ਕੀਤੀ ਹੈ। ਸ਼ੁਕਰਾਨੇ ਵਜੋਂ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ, ਬੇਅੰਤ ਮੈਂ ਅਰਦਾਸ ਕਰਾਉਂਦੇ ਨੇ, ਮਿਹਰ ਕਰਨੀ ਦਾਤਾ ਜੀ ਬੱਚੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਗੱਡੀ ਸਵੰਡਣੀ ਕਰਾਉਣੀ, ਰਾਹ ਪੈਂਡੇ ਹਰ ਪ੍ਰਕਾਰ ਦੀ ਰੱਖਿਆ ਕਰਨੀ, ਬੱਚੇ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਕਿਰਤ ਕਮਾਈ 'ਚ ਬਰਕਤਾਂ ਬਖਸ਼ਣੀਆਂ, ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾ 'ਤੇ ਖੁਸ਼ੀਆਂ ਭਰਿਆ ਬਖਸ਼ ਕੇ ਨਿਹਾਲ ਕਰਨਾ, ਸੇਵਾ ਥਾਏ ਪਾਉਣੀ, ਸ਼ੁਭ ਭਾਵਨਾ ਪੂਰੀਆਂ ਕਰਨੀਆਂ। ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਆਸ਼ੀਰਵਾਦ ਬਖਸ਼ੋ ਜੀ, ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰੋਏ ਸਭ ਮਿਲੇਂਗੇ, ਖੁਆਰੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ, ਸਭ ਕੁਛ ਤੇਰਾ, ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਈ, ਜਿਹਨੂੰ ਦਾਤ ਕਰੇ ਸੋ ਪਾਏ, ਜਨ ਨਾਨਕ ਅਵਰ ਨ ਕੋਈ, ਸੁਕਹੁ ਟਲ ਗੁਰੂ ਸੇਵੀ ਐ, ਐਨੇ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਹ ਜਾਏ। ਵਾਹਿਗੁਰੂ ਸਾਹਿਬ ਜੀ, ਸਲੋਕ ਮਹਲਾ ਤੀਜਾ। ਮਨ ਪ੍ਰਤੀਤ ਨ ਆਇਆ, ਸਹਿਜਨ ਲਗੋ ਭਾਓ, ਸ਼ਬਦ ਸਾਧ ਨ ਪਾਇਓ, ਮਨ ਹਟ ਕਿਆ ਗੁਣ ਗਾਏ। ਨਾਨਕ ਆਇਆ ਸੋ ਪ੍ਰਵਾਨ ਹੈ, ਜੈ ਗੁਰਮੁਖ ਸੱਚ ਸਮਾਏ। ਮਨ ਪ੍ਰਤੀਤ ਨ ਆਇਆ, ਸਹਿਜਨ ਲਗੋ ਭਾਓ, ਸ਼ਬਦ ਸਾਧ ਨ ਪਾਇਓ, ਮਨ ਹਟ ਕਿਆ ਗੁਣ ਗਾਏ। ਨਾਨਕ ਆਇਆ ਸੋ ਪ੍ਰਵਾਨ ਹੈ, ਜੈ ਗੁਰਮੁਖ ਸੱਚ ਸਮਾਏ। ਮਹੱਲਾ ਤੀਜਾ। ਆਪਣਾ ਆਪ ਨਾ ਪਛਾਣੇ ਮੂੜਾ, ਅਬਰਾ ਆਖ ਦੁਖਾਏ, ਮੁੰਡੇ ਦੀ ਖਸਲਤ ਨਾ ਗਈਆ, ਅੰਧੇ ਵਿਛੜ ਝੋਟਾਂ ਖਾਏ। ਸਤਿਗੁਰ ਕਹਿ ਭੈ ਮਨ ਭੰਨ ਨਾ ਕੜਿਓ, ਸਤਿਗੁਰ ਕਹਿ ਭੈ ਭੰਨ ਨਾ ਕੜਿਓ, ਰਹੇ ਅੰਕ ਸਮਾਏ। ਆਂਦਨ ਸਹਿਸਾ ਕਦੇ ਨਾ ਚੂਕੈ, ਬਿਨ ਸ਼ਬਦ ਦੁੱਖ ਪਾਏ। ਕਾਮ ਕ੍ਰੋਧ ਲੋਭ ਅਤ ਸਬਲਾ, ਨਿਤ ਧੰਦਾ ਕਰਤ ਵਿਆਏ। ਚਰਨ ਕਰ ਦੇਖਤ ਸੁਣ ਥੱਕੈ, ਦੇ ਮੁਕੇ ਨੇੜੇ ਆਏ। ਸਚਾ ਨਾਮ ਨ ਲੱਗੋ ਮੀਠਾ, ਜਿਤ ਨਾਮ ਨਵ ਦਿਦ ਪਾਏ। ਜੀਵਤ ਮਰੈ ਮਰੇ ਫੁਣ ਜੀਵੈ, ਤਾਂ ਮੁਖ ਅੰਤਰ ਪਾਏ। ਤੁਰ ਕਰਮ ਨਾ ਪਾਇਓ ਪ੍ਰਾਣੀ, ਵਿਣ ਕਰਮਾ ਕਿਆ ਪਾਏ। ਗੁਰ ਕਾ ਸ਼ਬਦ ਸਮਾਲ ਤੂੰ ਮੂੜੇ, ਗਤ ਮਤ ਸ਼ਬਦ ਪਾਏ। ਨਾਨਕ ਸਤਿਗੁਰ ਤਦ ਹੀ ਪਾਏ, ਜਾਂ ਵਿੱਚੋਂ ਆਪ ਗਵਾਏ। ਪੌੜੀ ਜਿਸ ਦਾ ਚਿੱਤ ਵਸਿਆ ਮੇਰਾ ਸੁਆਮੀ, ਤਿਸ ਨੂੰ ਕਿਉਂ ਅੰਦੇਸਾ ਕਿਸੇ ਗੱਲੇ ਦਾ ਲੋੜੀ ਹੈ। ਹਰ ਸੁਖ ਦਾਤਾ ਸਭਨਾ ਗੱਲਾਂ ਕਾ, ਤਿਸ ਨੂੰ ਧਿਆਇਂਦਿਆਂ ਕਿਉਂ ਨਿਮਕ ਘੜੀ ਮੋਹ ਮੋੜੀ ਹੈ। ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ, ਨਿਤ ਸੰਤ ਜਨਾ ਕੀ ਸੰਗਤ ਜਾਏ, ਬਹੀਏ ਮੋਹ ਜੋੜੀ ਹੈ। ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ, ਸਭ ਜਨ ਕੈ ਬੰਧਨ ਤੋੜੀ ਹੈ। ਹਰ ਕਿਰਪਾ ਤੇ ਹੋਆ ਹਰ ਭਗਤ, ਹਰ ਭਗਜਨਾ ਕੈ ਮੂੰਹ ਡਿੱਠੈ, ਜਗਤ ਤਰਿਆ ਸਭ ਲੋੜੀ ਹੈ। ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ, ਸਭ ਜਨ ਕੈ ਬੰਧਨ ਤੋੜੀ ਹੈ। ਹਰ ਕਿਰਪਾ ਤੇ ਹੋਆ ਹਰ ਭਗਤ, ਹਰ ਭਗਜਨਾ ਕੈ ਮੂੰਹ ਡਿੱਠੈ, ਜਗਤ ਤਰਿਆ ਸਭ ਲੋੜੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਸਰੀਆਂ ਭਰੀਆਂ ਨੇ। ਕਥਾ ਕੀਰਤਨ ਅਖੀਰ ਤੇ ਭਾਈ ਸਾਹਿਬ ਦੇ ਜਥੇ ਦੇ ਢਾਡੀ ਵਾਰਾਂ ਤੇ ਆਸ਼ਰਮ ਕਰਾਏ ਨੇ, ਜਥੇ ਦਾ ਧੰਨਵਾਦ। ਆਪ ਸਭ ਦਾ ਵੀ ਧੰਨਵਾਦ, ਜਿਹਨਾਂ ਨੇ ਬੈਠ ਕੇ ਬੜੇ ਪਿਆਰ ਨਾਲ ਸ਼ਰਮ ਕੀਤਾ। ਔਰ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ
ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸ਼ਰਮ ਕੀਤੇ ਨੇ। ਗੁਰੂ ਕਿਰਪਾ ਕਰੇ, ਇੱਕ ਇੱਕ ਬਚਨ ਗੁਰੂ ਦਾ ਬਖਸ਼ਿਸ਼ਾ ਭਰਿਆ, ਕਿਉਂਕਿ ਪਾਤਸ਼ਾਹ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ ਭਾਈ। ਭਾਈ ਜੇ ਇੱਕ ਘੜੀ, ਪਾਤਸ਼ਾਹ ਕਹਿੰਦੇ ਹਰ ਸੁੱਖ ਦਾਤਾ ਸਭਨਾਂ ਗੱਲਾਂ ਕਾ, ਸਾਰੇ ਸੁੱਖ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਹੈ, ਤਿਸ ਨੂੰ ਧਿਆਉਂਦਿਆਂ ਕੇਵਲ ਨਿਮਕ ਘੜੀ ਇੱਕ ਨਿਮਕ ਪਲ ਵੀ ਕਹਿੰਦਾ, ਜਿਹੜਾ ਤੇਰਾ ਨਿਮਕ ਪਲ ਵੀ ਦਾ ਉਹ ਵੀ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਦੀ ਬੰਦਗੀ ਤੋਂ ਬਗੈਰ, ਸਿਮਰਨ ਤੋਂ ਬਗੈਰ, ਅਤੇ ਉਹਦੀਆਂ ਬਖਸ਼ਿਸ਼ਾਂ ਤੋਂ ਬਗੈਰ, ਨਾਮ ਤੋਂ ਬਗੈਰ ਇਹ ਨਹੀਂ ਹੋਣਾ ਚਾਹੀਦਾ। ਜਿਨ੍ਹਾਂ ਹਰ ਧਿਆਇਆ, ਜਿਨ੍ਹਾਂ ਨੇ ਧਿਆਇਆ ਤਿਸ ਨੂੰ ਸਿਰਬ ਕਲਿਆਣ ਹੋਇਓ, ਉਹਨਾਂ ਦੀ ਕਲਿਆਣ ਹੋ ਗਈ। ਅਤੇ ਪਾਤਸ਼ਾਹ ਕਹਿੰਦੇ ਸੰਤ ਨੇ ਕਿ ਸੰਗਤ ਜਾਏ, ਵਾਹਿਗੁਰੂ ਦੀ ਸੰਗਤ ਵਿੱਚ ਬਹਿ ਕੇ ਮਹਾਰਾਜ ਦੀ ਕਿਰਪਾ ਨਾਲ ਮੁੱਖ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕਰ। ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ, ਸਾਰੇ ਦੁੱਖ ਰੋਗ ਸੋਗ ਸਭ ਖਤਮ ਹੋ ਜਾਂਦੇ ਨੇ। ਸਭ ਜਾਣ ਕੇ ਬੰਧਨ ਤੋੜੀਏ, ਬੰਧਨ ਵੀ ਟੁੱਟ ਜਾਂਦੇ ਨੇ। ਮਾਇਆ ਦਾ ਬੰਧਨ ਹੈ, ਪਰਿਵਾਰਕ ਬੰਧਨ ਹੈ, ਹੋਰ ਬੰਧਨ ਹੈ, ਹਰ ਕਿਰਪਾ ਤੇ ਹੋਆ ਜਿਹਦੇ ਤੇ ਕਿਰਪਾ, ਹਰ ਭਗਤ ਜਿਨ੍ਹਾਂ ਕੇ ਮੁੱਢ ਡਿੱਠੇ ਜਗਤ ਸਰਿਆ। ਭਾਈ ਉਹ ਭਗਤਾਂ ਦੀ ਬਖਸ਼ਿਸ਼ ਹੈ, ਕਿਉਂਕਿ ਮਹਾਰਾਜ ਕਹਿੰਦੇ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤਪਾਲਾ। ਪਾਤਸ਼ਾਹ ਕਹਿੰਦੇ ਰਸਨਾ ਜਿਹੜੀ ਹੈ ਨਾ ਗੁਰਮੁਖ ਪਿਆਰਿਆ, ਇਹਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਜਪ ਸਿਮਰਨ ਕਰ, ਬੰਦਗੀ ਕਰ, ਔਰ ਕੋਸ਼ਿਸ਼ ਕਰ ਕਿ ਆਪਾਂ ਇਹਦੇ ਨਾਲ ਮਿੱਠ ਬੋਲੜੇ ਜਿਹੜੇ ਬੁੱਝ ਨੇ ਉਹ ਕਰੀਏ। ਕਿਉਂਕਿ ਪਾਤਸ਼ਾਹ ਕਹਿੰਦੇ ਸਾਰ ਰਸਨਾ ਜਲ ਜਾਓ ਜਿਨ ਹਰ ਕਾ ਸਵਾਉ ਨਾ ਪਾਇਆ। ਪਾਤਸ਼ਾਹ ਕਹਿੰਦੇ ਰਸਨਾ ਜਲ ਜਾਵੇ ਜਿਨ ਰਸਨਾ ਨੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਦਾ ਰਾਸੀ ਪ੍ਰਾਪਤ ਨਹੀਂ ਕਰਾਇਆ ਜਾਂ ਰਾਸੀ ਨਹੀਂ ਪ੍ਰਾਪਤ ਕੀਤਾ। ਇਸ ਕਰਕੇ ਗੁਰਮੁਖ ਪਾਰਿਓ ਸਾਰ ਰਸਨਾ ਜਲ ਜਾਓ ਜਿਨ ਹਰ ਕਾ ਨਾਉ ਵਸਾਰਿਆ, ਨਾਨਕ ਗੁਰਮ ਰਸਨਾ ਹਰ ਜਪੇ ਹਰ ਕੇ ਨਾਏ ਪਿਆਰਿਆ। ਮਹਾਰਾਜ ਕਹਿੰਦੇ ਜਿਹੜੇ ਗੁਰੂ ਦੇ ਪਿਆਰੇ ਨੇ ਉਹ ਪਰਮਾਤਮਾ ਦੀ ਬਖਸ਼ਿਸ਼ ਦੁਆਰਾ ਗੁਰੂ ਦੇ ਨਾਮ ਨੂੰ ਜਪਦੇ ਨੇ। ਪਹਿਲੀ ਸ਼ਬਦੀ ਚ ਭਗਤ ਜੀ ਵੀ ਸਤਿਗੁਰੂ ਕਹਿੰਦੇ ਨੇ ਭਾਈ ਮਨ ਪ੍ਰਤੀਤ ਨਾ ਆਈ ਹੈ, ਜਿਹਨੂੰ ਮਨ ਦੇ ਪ੍ਰਤੀਤ ਨਹੀਂ, ਮਤਲਬ ਵਿਸ਼ਵਾਸ ਨਹੀਂ, ਯਕੀਨ ਨਹੀਂ, ਭਰੋਸਾ ਹੀ ਨਹੀਂ, ਬਖਸ਼ਿਸ਼ ਨਹੀਂ ਗੁਰੂ ਦੇ ਚਰਨਾਂ ਵਿੱਚ ਪ੍ਰਾਪਤ ਹੋਈ, ਉਹਦਾ ਧਿਆਨ ਕਿਵੇਂ ਚੜਾ, ਉਹ ਸਹਿਜ ਅਵਸਥਾ 'ਚ ਕਿਵੇਂ ਆ ਸਕਦਾ, ਉਹ ਨਾਮ ਨਾਲ ਕਿਵੇਂ ਜੁੜ ਸਕਦਾ ਜੇ ਪ੍ਰਤੀਤ ਨਹੀਂ। ਸਾਨੂੰ ਕਿਸੇ 'ਤੇ ਪ੍ਰਤੀਤ ਨਾ ਹੋਵੇ ਅਸੀਂ ਭਰੋਸਾ ਕਰਦੇ ਹਾਂ, ਅਤੇ ਜੇ ਗੁਰੂ 'ਤੇ ਹੀ ਪ੍ਰਤੀਤ ਨਹੀਂ ਤਾਂ ਫਿਰ ਗੁਰਮੁਖ ਪਿਆਰ ਫਿਰ ਭਟਕਣਾ ਤਾਂ ਹੈ ਹੀ ਆ ਨਾ। ਇਸੇ ਕਰਕੇ ਸਤਿਗੁਰ ਨੇ ਅਗਲਿਆ ਸ਼ਬਦੋ ਸ਼ਬਦੇ ਸਾਧ ਨਾ ਪਾਇਓ, ਜੇ ਸ਼ਬਦ ਰਾਹੀਂ, ਨਾਮ ਰਾਹੀਂ, ਸਿਮਰ ਰਾਹੀਂ, ਬੰਦਗੀ ਰਾਹੀਂ, ਅਤੇ ਜੇ ਗੁਣਾਂ ਨਾ ਹੀ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਦਾ ਰਸ ਹੀ ਪ੍ਰਾਪਤ ਨਹੀਂ ਹੋਇਆ ਅਤੇ ਮਨ ਹਟਕਿਆ। ਮਨ ਹਟਦਾ ਮਤਲਬ ਹੈ ਜਿਹੜਾ ਮਨ ਨੂੰ ਬੰਨ ਕੇ ਜਿਹੜੀਆਂ ਗੱਲਾਂ ਕਹੀਆਂ ਰਹਿਣ, ਭਾਈ ਮੈਂ 5 ਸੁਖਮਣੀ ਸਾਹਿਬ ਦੇ ਪਾਠ ਕੀਤੇ, ਮੈਂ 6 ਕੀਤੇ, ਮੈਂ 7 ਕੀਤੇ, ਨਹੀਂ, ਸਹਿਜ ਸੁਭਾਏ ਮਿਲਿਓ ਰਗੜਾ, ਸਹਿਜ ਸੁਭਾਏ ਮਨ ਰਸਤਾ ਦੇ ਵਿੱਚ ਜਦੋਂ ਦਾਮ ਸਿਵ ਬੰਦਗੀ ਕਰਦੇ ਹਾਂ ਨਾ, ਫਿਰ ਗੁਰੂ ਦੀ ਕਿਰਪਾ ਨਾਲ ਗੁਰਮੁਖ ਪਿਆਰੇ ਮਾਠ ਕਰਦੇ, ਫਿਰ ਗਾਉਣ ਦਾ ਕਿਆ, ਜੇ ਪੜ ਪੜ ਗੱਡੀ ਲੱਦੀ ਹੈ, ਪੜ ਪੜ ਪੜੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਦ। ਪਾਤਸ਼ਾਹ ਨੇ ਕਿਹਾ ਕਿਆ ਪੜੀਏ, ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਕੀ ਹੋਊਗਾ ਭਾਈ। ਹੁਣ ਸੱਚ ਜਾਣਿਓ ਆਪਾਂ ਸਾਰੇ ਬਾਣੀ ਪੜ੍ਹਦੇ ਹਾਂ, ਸਾਰੇ ਨਾਮ ਜਪਦੇ ਹਾਂ, ਸਿਮਰਨ, ਕੋਈ ਐਸਾ ਹੈ ਜਿਹੜਾ ਪਰਮਾਤਮਾ ਨੂੰ ਨਹੀਂ ਚੇਤੇ ਕਰਦਾ, ਪਰ ਬਖਸ਼ਿਸ਼ ਕਿਉਂ ਨਹੀਂ ਹੁੰਦੀ? ਬਖਸ਼ਿਸ਼ ਇਹ ਨਹੀਂ, ਇਸ ਕਰਕੇ ਨਹੀਂ ਹੁੰਦੀ ਵੀ ਆਪਾਂ ਪੜ੍ਹੀ ਜਾਂਦੇ ਹਾਂ। ਹੁਣ ਜਪਜੀ ਸਾਹਿਬ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਜਿਹਦੀ ਮੈਂ ਤੁਹਾਡੇ ਨਾਲ ਸਾਂਝ ਕਰਕੇ ਸਮਾਪਤ ਕਰਾਂਗਾ। ਉਹਦੇ 'ਚ ਲਿਖਿਆ ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪਾਂ ਲਿਖਿਆ ਨਾ ਪੜ੍ਹਿਆ ਨਾ, ਆਪੇ ਆਪ ਨਿਰੰਜਣ ਸੋਏ। ਪਾਤਸ਼ਾਹ ਕਹਿੰਦੇ ਕਿ ਉਹਦੀ ਕੋਈ ਘਾਟ ਨਹੀਂ ਕਰੀ ਜਾ ਸਕਦੀ, ਉਹਦੀ ਕੋਈ ਮੂਰਤ ਨਹੀਂ ਬਣਾਈ ਜਾ ਸਕਦੀ, ਉਹਦੀ ਕੋਈ ਸ਼ਕਲ ਨਹੀਂ, ਚੱਕਰ ਚਿੰਨ ਔਰ ਬਨ ਜਾਤ ਪਾ ਨਾ ਜੇ ਰੂਪ ਰੰਗ ਔਰ ਇਹ ਕੋਈ ਕਹਿ ਨਾ ਸਕਦਾ, ਉਹਦੇ ਬਾਰੇ ਤਾਂ ਕੋਈ ਕਿਹਾ ਹੀ ਨਹੀਂ ਜਾ ਸਕਦਾ। ਪਰ ਠੀਕ ਹੈ, ਸਾਨੂੰ ਆਪਣੇ ਇਸ਼ਟ ਨੂੰ ਚੇਤੇ ਕਰਨ ਵਾਸਤੇ ਚਲੋ ਜੋ ਸਾਡਾ ਚੱਲਦਾ ਚੱਲਦਾ, ਪਰ ਇਹ ਨਹੀਂ ਆ ਵੀ ਆਪਾਂ ਉਹਨਾਂ ਨੂੰ ਹੀ ਮੰਨ ਲਈਏ ਕਿ ਮੂਰਤ ਵਿੱਚ ਹੀ ਰੱਬ ਕੁਝ ਸਾਰਾ ਕੁਛ ਹੈ। ਦੇਖੋ ਜੀਦਾ ਅਤੇ ਰੱਬ ਗੁਰਮੁਖ ਪਿਆਰੇ ਨੰਗਾ ਫਿਰ ਰਿਹਾ, ਜੀਦਾ ਰੱਬ ਭੁੱਖਾ ਫਿਰ ਰਿਹਾ, ਅਤੇ ਕਿਵਾਂ ਕਰਨਾ ਆਪਾਂ ਰੱਬ ਬਣਾ ਕੇ ਅਤੇ ਆਪਾਂ ਉਹਨਾਂ ਨੂੰ ਦੁੱਧ ਪਿਆਈ ਜਾਂਦੇ ਹਾਂ, ਪਿਆ ਰਹੇ ਕਹਿੰਦੇ ਕਰ ਰਹੇ ਹਾਂ ਨਾ। ਅਤੇ ਜੇ ਉਹ ਸੇਵਾ ਕਿਸੇ ਗਰੀਬ ਦੀ ਹੋ ਜਾਵੇ ਕਿਸੇ ਦੀ, ਕਿਉਂਕਿ ਸਭ ਮੈਂ ਜੋਤ ਜੋਤ ਹੈ, ਆਹ ਸਾਰੇ ਰੱਬ ਹੀ ਆ, ਰੱਬ ਕੋਈ ਸਾਡੇ ਤੋਂ ਵੱਖਰੀ ਨਹੀਂ ਆ, ਸਾਰਾ ਸਾਡੇ 'ਚ ਹੀ, ਅਸੀਂ ਆਪਾਂ ਆਪਣੇ ਆਪ ਖੁਦ ਹੈ। ਹੁਣ ਭਾਈ ਲਹਿਣਾ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ ਆਉਂਦੇ ਤਾਂ ਭਾਈ ਲਹਿਣਾ ਜੀ ਨੇ, ਭਾਈ ਲਹਿਣਾ ਜੀ ਨੇ ਨਾ, ਪਰ ਗੁਰਮੁਖ ਪਿਆਰੋ ਭਾਈ ਲਹਿਣਾ ਤੋਂ ਗੁਰੂ ਅੰਗਦ ਦੇਵ ਜੀ ਬਣਦੇ ਨੇ, ਤਾਂ ਕਿਵੇਂ ਬਣਦੇ ਨੇ?
ਗੁਰੂ ਦੇ ਹੁਕਮ ਅਨੁਸਾਰ, ਗੁਰੂ ਦੀ ਆਗਿਆ ਦੇ ਵਿੱਚ ਰਹਿ ਕੇ, ਗੁਰੂ ਨਾਲ ਜੁੜ ਕੇ, ਉਹਦੇ ਗੁਣਾਂ ਨੂੰ ਧਾਰਨ ਕਰਕੇ। ਬਾਬਾ ਅਮਰਦਾਸ ਕੀ ਸੀ, ਹਰ ਥਾਂ 'ਤੇ ਜਾਂਦੇ ਸੀ, ਪਰ ਜਦੋਂ ਗੁਰੂ ਦੀ ਬਖਸ਼ਿਸ਼ ਹੋ ਗਈ, ਜਿਹਨੂੰ ਕਹਿੰਦੇ ਸੀ ਇਹ ਨਥਾਵਾਂ ਵਾ, ਇਹਦਾ ਕੋਈ ਜਗ੍ਹਾ ਨਹੀਂ ਹੈਗੀ, ਪਰ ਉਹਨੂੰ ਕੀ ਬਖਸ਼ਿਸ਼ ਹੋਈ? ਬਾਬਾ ਜੀ ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਏ। ਅਤੇ ਭਾਈ ਜੇਠਾ ਜੀ ਕੀ ਸੀ? ਆਪਾਂ ਸਾਰਾ ਇਤਿਹਾਸ ਪੜ੍ਹੀਏ ਨਾ, ਉਹ ਮੱਥੇ ਟੇਕਿਆਂ ਥੋੜ੍ਹਾ ਗੱਲ ਬਣੀ ਵੀ ਆਪਾਂ ਮੱਥਾ ਟੇਕ ਲਿਆ। ਠੀਕ, ਮੱਥਾ ਟੇਕਣਾ ਜ਼ਰੂਰ ਆ, ਸਾਡੇ ਆਉਣਾ ਸੰਗਤ ਕਰਨੀ ਜ਼ਰੂਰ ਹੈ। ਹੋ ਸਕਦਾ ਸੰਗਤ ਕਰਦਿਆਂ ਕਰਦਿਆਂ ਸਾਡੇ 'ਚ ਐਸੀ ਰੰਗਤ ਪੈ ਜੇ ਕਿ ਸਾਡੇ 'ਤੇ ਉਹ ਬਖਸ਼ਿਸ਼ ਹੋ ਜੇ, ਸਾਡੇ 'ਤੇ ਉਹ ਬਖਸ਼ਿਸ਼ ਹੋ ਜੇ। ਇਸ ਕਰਕੇ ਗੁਰਮੁਖ ਪਿਆਰੋ, ਸੰਗਤ ਬਹੁਤ ਜ਼ਰੂਰੀ ਹੈ। ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਅਤੇ ਪਾਤਸ਼ਾਹ ਨੇ ਸੰਗਤ ਬਾਰੇ ਵੀ ਕਹਿੰਦੇ, ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਣ ਭਰਮ ਝੋਟਾ। ਉਹਦੇ ਭਰਮ 'ਚ ਰਹਿੰਦੇ ਨੇ, ਭੁਲੇਖੇ 'ਚ ਰਹਿੰਦੇ ਨੇ। ਮਾ ਸਤਿਗੁਰ ਬਿਨ ਸਤਿਗੁਰ ਪਾਵੇ, ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਣ ਭਰਮ ਝੋਟਾ ਖਾ, ਬਿਨ ਭਾਗਾਂ ਸਤ ਸੰਗ ਨਾ ਲੱਭੇ। ਕਈ ਵਾਰ ਇੱਥੇ ਵੀ ਆਇਆ, ਸੰਗਤ ਨਹੀਂ ਮਿਲਦੀ ਸਾਡੇ ਵਰਗਿਆਂ ਨੂੰ, ਗੁਰਮੁਖ ਪਿਆਰਿਓ, ਬਾਹਰ ਹੀ ਬੈਠੇ ਰਹੀਦਾ, ਗਿਣਦੇ ਰਹੀਦਾ, ਕੌਣ ਆਉਂਦਾ ਕੌਣ ਜਾਂਦਾ। ਨਹੀਂ, ਇਹ ਮਾਲੇ ਦੀ ਬਖਸ਼ਿਸ਼ ਹੈ, ਜੇ ਤੁਹਾਡੇ 'ਚ ਆ ਕਿਰਪਾ, ਤੁਸੀਂ ਥੋੜ੍ਹਾ ਚਿਰ ਬੈਠੇ ਜੇ। ਇੱਕ ਪਤਾ ਨਹੀਂ ਕਿਣਕਾ ਪਦੋਂ ਨਹੀਂ ਮਹਾਰਾਜ ਦੀ ਕਰੋ ਪਾਸ਼, ਅਤੇ ਇੱਥੋਂ ਤੱਕ ਕਹਿੰਦੇ ਹਨ ਗੁਰਮੁਖ ਪਿਆਰਿਆ, ਏਕ ਘੜੀ ਆਦੀ ਘੜੀ ਆਦੀ ਹੂੰ ਫਨਿਹਾਦ, ਸੰਤਨ ਸੇਤੀ ਗੋਸ਼ਟੇ ਜੋ ਕਿ ਨੋ ਸੁਲਾਭ। ਤਾਲੇ ਵੀ ਕਹਿੰਦੇ ਨੇ ਗੁਰੂ, ਕਿਰਕਾ ਏਕ ਜਿਸ ਜੀਵ ਸਾਵੇ, ਤਾਂ ਕਿ ਮਹਿਮਾ ਉਹਦੀ ਮਹਿਮਾ ਨਹੀਂ ਗਣੀ ਜਾਂਦੀ। ਇਸ ਕਰਕੇ ਕੋਸ਼ਿਸ਼ ਕਰੋ, ਆਪਾਂ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ, ਘਰਾਂ ਵਿੱਚ ਪੋਥੀਆਂ ਰੱਖੋ, ਹਰ ਇੱਕ ਸਿੱਖ ਦਾ ਪਾਠ ਸ਼ੁਰੂ ਹੋਵੇ, ਹਰ ਇੱਕ ਸਿੱਖ ਪਾਠ ਕਰੇ। ਆਪਾਂ ਕੀ ਕਰਦੇ ਹਾਂ, ਜੀਂਦੇ ਜੀ ਤਾਂ ਵੈਸੇ ਕੋਈ ਮਹਿਸੂਸ ਨਾ ਕਰਿਓ, ਜੀਂਦੇ ਜੀ ਤਾਂ ਭਾਵੇਂ ਆਪਾਂ ਕਿਸੇ ਨੂੰ ਪੁੱਛਿਆ ਨਾ ਹੋਵੇ, ਅਤੇ ਮਰਨ ਤੋਂ ਬਾਅਦ ਹਰ ਸਾਲ ਹੀ ਖੰਡ ਪਾਠ ਕਰਾਈ ਜਾਂਦੇ ਹਾਂ ਯਾਦ 'ਚ। ਇਹ ਵੀ ਨਹੀਂ ਆ, ਜਿਹੜਾ ਪਾਠ ਹੁੰਦਾ ਵਾ, ਜਾਂ ਜੀਂਦੇ ਜੀ ਕਰਨਾ, ਜੀਂਦੇ ਜੀ ਜੋ ਤੁਸੀਂ ਵੱਧ ਲਿਆ ਆਪਣੇ ਜੀਵਨ 'ਚ, ਜਿੱਦਣ ਸਾਡੀਆਂ ਅੱਖਾਂ ਮਿਟ ਗਈਆਂ, ਉਹ ਪੋਟਲੀ ਲੈ ਕੇ ਅਸੀਂ ਚਲੇ ਜਾਣਾ। ਬਾਅਦ ਦੇ ਵਿੱਚ ਜਿੰਨੇ ਵੀ ਕਰਮ ਨੇ, ਜੋ ਸਹਿਜ ਪਾਠ ਰੱਖਿਆ ਜਾਂਦਾ, ਕੀਰਤਨ ਹੁੰਦਾ, ਕੁਛ ਵੀ ਹੁੰਦਾ, ਉਹ ਸਾਡੇ ਲਈ ਆ। ਅਸੀਂ ਤਾਂ ਇਹ ਆਉਂਦੇ ਵੀ ਭਾਵੇਂ ਭਾਈ ਬੱਦੇ ਦੀ ਮੌਤ ਹੁੰਦੀ ਆ, ਵੀ ਚਲੋ ਦਵਾ ਦਾ ਗੁਰਦੁਆਰੇ ਚਲੋ, ਆਪਾਂ ਪਹਿਲਾਂ ਸਹਿਜ ਪਾਠ ਰਖਾ ਲਈਏ। ਭਾਈ ਸਹਿਜ ਪਾਠ ਜਾਂ ਤਾਂ ਸਿੱਖ ਆਪ ਕਰੇ, ਆਪ ਨਹੀਂ ਕਰਦਾ ਤਾਂ ਪਾਠੀ ਲਾ ਕੇ ਸੁਣੇ, ਅਤੇ ਜੇ ਦੋਵਾਂ ਵਿੱਚੋਂ ਕੁਝ ਨਹੀਂ ਤਾਂ ਹੁੰਦਾ ਕੀ ਆ, ਬੰਦੇ ਦੀ ਮੌਤ ਹੁੰਦੀ, ਉਹ ਮੋਰਚਰੀ 'ਚ ਚਲ ਜਾਂਦਾ, ਪਾਠ ਇੱਥੇ ਰੱਖਿਆ ਜਾਂਦਾ, ਫਿਊਨਲ ਕਰਕੇ ਭੋਗ ਪਾ ਕੇ ਅਸੀਂ ਘਰਾਂ ਨੂੰ ਚਲ ਜਾਂਦੇ। ਅਤੇ ਜਿਹੜਾ ਉਪਦੇਸ਼ ਸਤਿਗੁਰ ਨੇ ਬਖਸ਼ਿਆ, ਉਹ ਕਿਸੇ ਨੇ ਸੁਣਿਆ ਵੀ ਨਹੀਂ। ਇਸੇ ਕਰਕੇ ਜਦੋਂ ਅਸੀਂ ਭੋਗ ਪਾਉਂਦੇ ਹਾਂ ਨਾ, ਅਤੇ ਭੋਗ ਤੋਂ ਬਾਅਦ ਪਹਿਲਾ ਸ਼ਲੋਕ ਹੀ ਪਾਤਸ਼ਾਹ ਸਾਡੇ ਲਈ ਇਹੀ ਕਰਦਾ, ਗੁਰਮੁਖ ਗੁਣ ਗੋਬਿੰਦ ਗਾਇਓ ਨਹੀਂ। ਭਾਈ ਤੂੰ ਤਾਂ ਗੁਣ ਗਾਏ ਹੀ ਨਹੀਂ, ਜਨਮ ਕਾਰਤ ਕੀ ਨਾ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਕੋਸ਼ਿਸ਼ ਕਰਿਆ ਕਰੋ ਬਹਿ ਕੇ ਆਪਾਂ ਕੁਛ ਸੁਣੀਏ। ਜਿੱਦਣ ਸੁਣ ਲਿਆ ਨਾ, ਗੱਲ ਉੱਦਣ ਹੀ ਬਣੀ ਆ। ਬਾਬਾ ਨਾਨਕ ਦੇ ਦੋ ਪੁੱਤਰ ਘਰ ਸੀ, ਗੱਲਾਂ ਦੇ ਭਾਈ ਲੈਣੇ ਨੂੰ ਵੀ ਉਹ ਕਹੀਆਂ ਅਤੇ ਪੁੱਤਰਾਂ ਨੂੰ ਵੀ ਉਹ ਕਹੀਆਂ, ਪਰ ਫਰਕ ਕੀ ਪਿਆ? ਉਹਨਾਂ ਨੂੰ ਇਹ ਸੀ ਵੀ ਅਸੀਂ ਗੁਰੂ ਪੁੱਤਰ ਹੈ, ਜਿਵੇਂ ਅਸੀਂ ਕਹਿੰਦੇ ਹਾਂ ਵੀ ਅਸੀਂ ਤਾਂ ਸਿੱਖ ਵਾਂ, ਸਾਨੂੰ ਵੀ ਅਸੀਂ ਤਾਂ ਸਿੱਖ ਵਾਂ, ਸਿੱਖ ਤਾਂ ਸਾਰੇ ਆ। ਬਾਬੇ ਨਾਨਕ ਦੇ ਸਿੱਖ ਨੇ ਸਾਰੇ, ਪਰ ਗੇਮਾ ਕਰਨਾ ਹੈ ਤਾਂ ਸਾਰੇ ਬਾਬੇ, ਪਰ ਲੈਣਾ ਤਾਂ ਕੋਈ ਕੋਈ ਬਣਦਾ ਨਾ, ਆਖੋ ਸਤਨਾਮ ਸੇ ਭਾਈ, ਲੈਣਾ ਤਾਂ ਕੋਈ ਬਣਦਾ ਨਾ, ਸਿੱਖ ਤਾਂ ਅਸੀਂ ਸਾਰੇ ਹੀ ਹਾਂ। ਪਰ ਸਿੱਖ ਦੀ ਡੈਫੀਨੇਸ਼ਨ ਵੀ ਸਾਨੂੰ ਆਉਣਾ ਪੈਂਦਾ ਵੀ ਸਿੱਖ ਨੇ ਕਰਨਾ ਕੀ ਆ, ਇਹ ਥੋੜ੍ਹਾ ਕਰਨਾ ਕਿ ਜੋ ਅੱਜ ਕੱਲ੍ਹ ਹੋ ਰਿਹਾ ਸਾਡੇ 'ਚ, ਇਹ ਨਹੀਂ ਕਰਨਾ। ਗੁਰੂ ਕਿਰਪਾ ਕਰੇ, ਸਾਨੂੰ ਚਾਓ ਅਤੇ ਅਮਾਓ ਹੋਣਾ ਚਾਹੀਦਾ, ਅਸੀਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਸੇਵਾਦਾਰ ਬਣੀਏ, ਗਿਆਨ ਨਾਲ ਜੁੜੀਏ। ਅਸੀਂ ਦੇਹ ਨਾ, ਦੇਹ ਤਾਂ ਠੀਕ ਆ, ਸਤਿਗੁਰ ਨੇ ਸਾਨੂੰ ਸ਼ਬਦ ਨਾਲ ਜੋੜਿਆ, ਦੇਹਾਂ 'ਚੋਂ ਤਾਂ ਕੱਢ ਕੇ 245 ਸਾਲ ਦਾ ਸਮਾਂ ਲਾ ਕੇ ਸਾਨੂੰ ਸ਼ਬਦ ਨਾਲ ਜੋੜ ਕੇ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਗੱਦੀ ਬਖਸ਼ ਕੀਤੀ ਹੈ, ਉਦੋਂ ਸੁੱਖ ਨਾਸਣ ਵਾਲੇ ਸਰੂਪ ਨੂੰ ਥੋੜ੍ਹਾ ਨਾ ਦਿੱਤੀ ਹੈ। ਉਹਨਾਂ ਸਿੱਖਾਂ ਨੂੰ ਕਿਹਾ ਮਹਾਰਾਜ ਦਾ ਪ੍ਰਕਾਸ਼ ਕਰੋ, ਪ੍ਰਕਾਸ਼ ਕੀਤਾ, ਫਿਰ ਪਰਿਕਰਮਾ ਲਈਆਂ ਅਤੇ ਫਿਰ ਹੁਕਮ ਕੀਤਾ ਸਾਨੂੰ। ਹੁਣ ਵੀ ਜਦੋਂ ਸਰੂਪ ਆਉਂਦੇ ਨੇ, ਰਸਤੇ 'ਚ ਆਉਂਦੇ ਨੇ, ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ, ਪਰ ਜਦੋਂ ਗੁਰਗੱਦੀ 'ਤੇ ਆਣ ਕੇ ਪ੍ਰਕਾਸ਼ਵਾਨ ਹੋ ਕੇ ਅਤੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ ਕਰਦੇ ਨੇ, ਉਸ ਵਕਤ ਫਿਰ ਸ਼ਬਦ ਗੁਰੂ ਸਾਡੇ ਗੁਰੂ ਮਹਾਰਾਜ ਸਾਨੂੰ ਦਰਸ਼ਨ ਦਾਰੇ ਬਖਸ਼ਦੇ ਨੇ। ਆਪਾਂ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਉੱਪਰ ਹੋਣ ਦਾ, ਸਾਰੇ ਵਹਿਮ ਭਰਮ ਭੁਲੇਖੇ ਛੱਡੋ, ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਸੇਵਾਦਾਰ ਬਣੋ, ਨਿਤਨੇਮ ਕਰਿਆ ਕਰੋ, ਬਾਣੀ ਪੜਿਆ ਕਰੋ, ਘਰਾਂ ਵਿੱਚ ਬਾਣੀ ਦਾ ਪ੍ਰਵਾਹ ਚਲਾਓ। ਸਭ ਦਾ ਧੰਨਵਾਦ ਭੁੱਲਾਂ ਚੁੱਕਾਂ ਦੇ ਕਿਵਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਭ ਨੇ ਲੰਗਰ ਛੱਕ ਕੇ ਜਾਣਾ, ਬੀਬੀ ਨਰਿੰਦਰ ਕੌਰ ਨੂੰ ਗੱਡੀ ਦੀਆਂ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾਂ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਏ ਗਿਆਨੇ ਧਿਆਨੇ ਗੁਰ ਗੁਰਹਾਏ ਕਹਿਣ ਨਾ ਜਾਈ ਤੇਰੀ ਤਲਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾ ਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇ ਤਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣੇ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੇ ਭੂਖ ਉਤ ਭੂਖੇ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਂ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਚੇ ਨਾਮ ਕੀ ਤਲ ਵਡਿਆਈ ਆਖ ਥੱਕੇ ਕੀਮਤ ਨਹਿ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਤੇ ਕਮਜ਼ਾਤ ਨਾਨਕ ਨਾਵੇ ਬਾਸਨਾ ਤਰਾ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ